ਗਾਹਰ ਨਾਮ ਰਚਨਾ ਪਾਖਿਆ ਹਰ ਇੱਕ ਜਿਤਵੇ ਪ੍ਰਭ ਇੱਕ ਗਾਵੇ ਹਰੇ ਇੱਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀਏ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਮੋਦਰ ਮਾਧੋ ਅੰਤ ਨਾ ਪਾਈਏ ਗੁਣੀਏ ਅੰਤ ਨਾ ਪਾਈਏ ਗੁਣੀਏ ਰਾਮ ਦਿਆਲ ਦੁੱਖ ਪਾ ਹਰ ਸਰਨ ਦਾਤਾ ਸਗਲ ਦੁੱਖ ਨਿਵਾਰਨੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰਹਿਣ ਜੀਵਾਂ ਬਿਨਵੰਤ ਨਾਨ ਪ੍ਰਭ ਮਇਆ ਕੀਜੇ ਨਾਮ ਤੇਰਾ ਜਪ ਜੀਵਾਂ ਰਾਖ ਦੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਆਠ ਪੈਰ ਆਪਣਾ ਪ੍ਰਭ ਸਿਮਰੈ ਇੱਕੋ ਨਾਮ ਧਿਆਏ ਰਾਮ ਧਿਆਏ ਸੁਪ੍ਰਭ ਤਰੇ ਭਾਵ ਜਲ ਰਹੇ ਆਵਣ ਜਾਣਾ ਸਦਾ ਸੁੱਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸੰਤ ਸਲੋਕ ਚੰਨ ਕਮ ਸਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਰਾਜੀਏ ਬਿਪਤ ਨਿਵਾਰਨ ਰਾਮ ਸੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨਾ ਬੰਨ ਕੋਏ ਜੀਓ ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਅਲ ਸੋਏ ਜੀਓ ਜਲ ਥਲ ਮਹੀਅਲ ਸੂ ਰਿਹਾ ਇੱਕ ਨਿਮਖ ਮਨ ਉਹਨਾਂ ਵਿਸਰੇ ਗੁਣ ਚੱਲ ਲਾਗੇ ਦਿਨ ਸੁਭਾਗੇ ਸਰਬਦ ਗੁਣ ਜਗਦੀਸਰੇ ਕਰ ਸੇਵ ਸੇਵਕ ਦਿਨ ਸਰਾਣੀ ਤਿਸ ਭਾਵੇ ਸੋ ਹੋਏ ਜੀਓ ਵੱਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਤੇ ਗੋਪਾਲ ਕੀ ਗੋਬਿੰਦ ਸੰਕਟ ਮੋਚ ਸੰਤ ਪੈ ਸੰਕਟ ਕਾਟੇ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਪ੍ਰਤਪਾਲ ਪ੍ਰਤਪਾਲ ਚੁੱਤ ਪੁਰਖੇ ਕੋ ਤਿਸੇ ਸਿਉਂ ਰੰਗ ਲਾਗਾ ਕਰ ਚੰਨ ਮਸਤਕ ਮੇਲ ਲੀਨੇ ਸਦਾ ਅਨਦਿਨ ਜਾਗਾ ਜੀਓ ਪਿੰਡ ਗ੍ਰਹਿ ਥਾਨ ਤਿਸਕਾ ਧਨ ਜੋਬਨ ਧਨ ਮਾਲ ਜੀਓ ਸਾਧ ਸਦਾ ਬਲ ਜਾਏ ਨਾਨਕ ਸਰਬ ਦੀਆਂ ਪ੍ਰਤਪਾਲ ਜੀਓ ਸਲੋਕ ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਬਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੇ ਨਿਧਾਨ ਸੰਤ ਸੋ ਸਵਾਮੀ ਪ੍ਰਭ ਰੱਖ ਕੋ ਅੰਚਲ ਤਾਂ ਕੇ ਲਾਗ ਜੀਓ ਭਜ ਸਾਧੂ ਸੰਗ ਦਿਆਲ ਦੇ ਮਨ ਕੀ ਮਤ ਤਿਆਗ ਜੀਓ ਇਕੋਟ ਤੀਜੇ ਜੀਓ ਦੀਜੇ ਆ ਸਿੱਖ ਧਰਮੀ ਤਰੇ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ ਜਨਮ ਮਰਨ ਵਿਸਾਰ ਛੁੱਟੇ ਫਿਰ ਨਾ ਲਾਗੇ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਛਲ ਜਾਂ ਕਾ ਸੁਹਾਗ ਜੀਓ ਸਲੋਕ ਧਰਮ ਅਰਥ ਹਰ ਕਾਮ ਮੁੱਖ ਮੁਕਤ ਪਦਾਰਥ ਨਾਥ ਸਦਮਨੋਥ ਪੂਰਿਆ ਨਾਨਕ ਲਿਖਿਆ ਮਾਥ ਸੰਤ ਸਗਲੇ ਸਮੇਤ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ ਆਨੰਦ ਪਾਇਆ ਬਟ ਭਾਗ ਜੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਰੇ ਆਏ ਪੂਰਵ ਕਮਾਏ ਤਾਂ ਕਿ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਨ ਰਸਨਾ ਗੁਣਪਣਾ ਆਪੇ ਮਿਲਾਏ ਗਹਿ ਕੰਠ ਲਾਏ ਇਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਿਆ ਸਮਾਏ ਜੀਓ ਰਾਮ ਕਰ ਰਾਮ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਾਣ ਸੰਜਨੜਾ ਗਾਓ ਸਖੀ ਹਰ ਇੱਕ ਧਿਆਵੋ ਸਤ ਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾਂ ਰੁਚੀ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਘਰ ਬੰਧਨ ਪ੍ਰਪਾਰ ਬ੍ਰਹਮ ਬਾਛੋ ਸਾਦੇ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲ ਵਿਖ ਕਾਟਣ ਭੈ ਹਰਨ ਸੁਖ ਸਾਗਰ ਹਰ ਰਾਏ ਦੀਨ ਦਿਆ ਦੁਖ ਭੰਜਨੋ ਨਾਨਕ ਨੀਤ ਧਿਆਏ ਸੰਤ ਜਾਸ ਗਾਵ ਵਡ ਭਾਗ ਜੋ ਕਰ ਕਿਰਪਾ ਭਗਵੰਤ ਜੀਓ ਰੁਚੀ ਮਾਂ ਮੂਰਤ ਘੜੀ ਗੁਣ ਉਚਰਤ ਸੋਭਾ ਵੰਤ ਜੀਓ ਗੁਣ ਰਾਂਗਰ ਰਾਤੇ ਧਨ ਤੇ ਜਾਨ ਜਿੰਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿਨਕਾ ਜਿੰਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਥ ਜੀਓ ਬਿਨਵੰਤ ਨਾਨਕ ਸਿਮਰ ਜੀਵਾਂ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਤ ਭਾਵੀ ਭਾਵ ਸੀ ਨਾਨਕ ਨਾਮ ਧਾਰ ਸੰਸਰਨ ਸਾਜਨ ਸਰਹੋ ਸਵਾਮੀ ਸਿਮਰ ਅਨੰਤ ਸੁੱਕੇ ਤੇ ਹਰਿਆਥੀ ਅਨੰਤ ਜਪ ਭਗਵੰਤ ਸੰਤ ਰੁਤਸਰ ਸੁਭਾ ਸੰਤ ਮਾਂ ਚੇਤ ਵਿਸਾਖ ਸੁਖ ਮਾਸ ਜੀਓ ਹਾਰ ਜੀਓ ਨਾਮ ਮਿਲਿਆ ਮੋਲਿਆ ਮਾਨ ਧਨ ਸਾਹ ਜੀਓ ਘਰ ਨਾਹਾ ਨਿਚਲ ਆਨੰਦ ਸੁਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੁਰ ਸਜਾਨ ਬੀਤਾ ਗੁਣ ਗੋਬਿੰਦ ਮੁੱਲਿਆ ਬਟ ਭਾਗ ਪਾਇਆ ਦੁੱਖ ਗਵਾਇਆ
ਭਾਈ ਫੋਨਿਆ ਜੀਓ ਬਿਨਵੰਤ ਨਾਨਕ ਸਾਹਿਬ ਤੇਰੀ ਮਿੱਟੀ ਜਮ ਕੀਤਾ ਜੀਓ ਸਲੋਕ ਸਾਹ ਸੰਗਤ ਬਿਨ ਭਰਾਮ ਮੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਵਾਧੀਆ ਨਾਨਕ ਕਰਮੇ ਲੇਖ ਜੋ ਪਾਣੀ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਸਨ ਆਪਤੀ ਜਾਂ ਕਵਟ ਪ੍ਰਤਾਪ ਸ਼ਾਂਤ ਮੇਰੇ ਖਮ ਰੁੱਤ ਅਤ ਗਾਖੜੀ ਜੇ ਜੇਠ ਅਖਾੜੇ ਘਾਮ ਜੀਓ ਪ੍ਰੇਮ ਬਿਛੋਹ ਦੁਹਾਗਣੀ ਦ੍ਰਿਸ਼ਟ ਕਰੀ ਰਾਮ ਕਰੀ ਰਾਮ ਜੀਉ ਨਹਿ ਦ੍ਰਿਸ਼ਟ ਆਵੇ ਮਰਤ ਹਾਵੇ ਮਹਾਂ ਗਰਭ ਮੁੱਠੀਆਂ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁੱਤੀਆਂ ਕਰ ਪਾਪ ਜੋਨੀ ਭੈ ਪੀਤ ਹੋਈ ਦੇ ਸਾਸਨ ਜਾਮ ਜੀਓ ਬਿਨਮੰਤ ਨਾਨਕੋਟ ਤੇਰੀ ਰਾਗ ਪੂਰਨ ਕਾਮ ਜੀਓ ਸਲੋਕ ਸਰਧਾ ਲਾਗੀ ਸੰਗ ਪ੍ਰੀਤ ਨੇ ਇੱਕ ਤਿਲ ਰਹਿਣ ਨਾ ਜਾਏ ਮੰਤਰ ਅੰਤਰ ਰਵ ਰਹੇ ਨਾਨਕ ਸਹਿ ਸਵਾਏ ਕਾਰ ਗਹਿਲੀਨੀ ਸਾਜਨੈ ਜਨਮ ਜਨਮ ਕੇ ਮੀਤ ਚਰਨੇ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸੰਤ ਰੁਤ ਬਰਸ ਸਹੇਲੀਆ ਸਾਵਣ ਭਾਦਵੇ ਆਨੰਦ ਜੀਓ ਕਾਣ ਉਹਨੂੰ ਉੱਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਿਹਾ ਸਰਬ ਠਾਈ ਹਰ ਨਾਮ ਨਾਮ ਨਿਰਧ ਗ੍ਰਹਿ ਭਰੇ ਸਿਮਰ ਸਵਾਮੀ ਅੰਤਰਜਾਮੀ ਕੁਲ ਸਮੂਹਾ ਸਭ ਤਰੇ ਪੈ ਰੰਗ ਜਾਗੇ ਨੈ ਸਿਧਰ ਲਾਗੇ ਕਿਰਪਾਲ ਸਾਧ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਵੰਦ ਜੀਓ ਸਲੋਕ ਆਸੀ ਆਸੀ ਮੈਂ ਫਿਰੋ ਕਵ ਭੇਖੋ ਗੋਪਾਲ ਹੈ ਕੋਈ ਸਾਜਨ ਸੰਜਨ ਨਾਨਕ ਪ੍ਰਭ ਮਿਲਣਹਾਰ ਮੇਨ ਦਿਨ ਮਿਲਵੇ ਸਾਧਨਾ ਉਪਜੇ ਤਿਲ ਪਲ ਰਹਿਣ ਨਾ ਜਾਏ ਹਰ ਸਾਦੇ ਸਰਨਾਗਤੀ ਨਾਨਕ ਆਸ ਪਜਾਏ ਸੰਤ ਰੁੱਤ ਸਬਦ ਡੰਬਰੋ ਅਸੂ ਕਤਕੇ ਹਰ ਪਿਆਰ ਜੀਓ ਕੋ ਜੰਤੀ ਦਰਸ਼ਨ ਫਿਰਤ ਕਵ ਮਿਲੀ ਗੁਣਤਾ ਜੀਓ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿੰਗ ਬਣਾ ਸੁੰਦਰ ਸੁਜਾਨ ਚਤੁਰ ਬੇਟੀ ਸਾਥ ਬਿਨ ਜੈਸੇ ਤਨਾਈ ਤੂਤ ਦਹਿ ਦਿਸ ਲੋਕਨ ਮਨ ਮਿਲਨ ਕੀ ਪ੍ਰਭ ਆ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਸਾ ਜੀਓ ਸਲੋਕ ਮਿਲਣ ਬੁਝੀ ਸੀ ਚਲ ਪਏ ਮੰਤਨ ਉਪਜੀ ਸ਼ਾਂਤ ਨਾਨਕਾ ਪੂਰਨ ਮਿਲੇ ਦੁਤੀਆ ਬਿਨਸੀ ਭਾਤ ਆ ਸਾਧ ਪਠਾਏ ਆਪ ਹਾਰ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਨ ਰਾਮ ਭਰਪੂਰ ਸੰਤ ਰੁੱਤ ਸਿਸਿਅਰ ਸੀਤਲ ਹਰ ਪ੍ਰਗਟੇ ਮਗਰ ਪਹੋ ਜੀਓ ਜਨਮ ਬੁਝੀ ਦਰਸ ਪਾਇਆ ਬਿਨਸੇ ਮਾਇਆ ਤ੍ਰਹੋ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚੰਨ ਸੇਵਕ ਸੇਵਿਆ ਹਰ ਡੋਰ ਸਿੰਗਾਰ ਸਭ ਰਸ ਗੁਣ ਗਾਓ ਲੱਖ ਭੇਵਿਆ ਭਾਓ ਭਗਤ ਗੋਬਿੰਦ ਵਾਸ਼ਤ ਜਮਨਾ ਸਾਕੇ ਜੋਹੇ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਸ਼ੋ ਜੀਓ ਸਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਵਿਨੋਦ ਆਨੰਦ ਖੋਡ ਪ੍ਰੇ ਪ੍ਰੀਤਮ ਸੰਗ ਬਣੇ ਮਨ ਬਸ਼ ਫਲ ਪਾਇਆ ਹਰ ਨਾਨਕ ਨਾਮ ਬਣੇ ਸੰਤ ਹਿਮ ਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਬਾਣ ਤ੍ਰੈਣ ਤ੍ਰੈ ਭਵਨ ਪਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸਵਾਮੀ ਵਿੱਚ ਬੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਸਹਾਈ ਜੀ ਕੇ ਭਵਜਨ ਧਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਵੀਰ ਨਾਨਕ ਚਿਨ ਬਲਿਹਾਰਨੇ ਹਰ ਜ ਪੁੱਤਰੇ ਤੀਰ ਸੰਤ ਚਰਨ ਬਿਰਾਜਤ ਸਭ ਉੱਪਰੇ ਮਿਟਿਆ ਸੰਕਲੇ ਜੀਓ ਜੀਓ ਆਵਣ ਜਾਵਣ ਦੁੱਖ ਹਰੇ ਹਰ ਭਗਤ ਗਿਆ ਪਰਵੇ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਵਿਸਰੇ ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗ ਵਿਸਰੇ ਗੋਬਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ ਆਦਿ ਕੋ ਅਦੇ ਜੀਓ ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸੀਓ ਰਾਮ ਕਲੀ ਮਹਿਲਾ ਪਹਿਲਾ ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਬ੍ਰਹਮਾ ਉਤ ਉਤ ਪਤ ਓਂਕਾਰ ਕੀਆ ਜਿਨ ਚਿਤ ਓਂਕਾਰ ਸਹਿਲ ਜੁਗ ਪਏ ਓਂਕਾਰ ਵੇਦ ਵੇਦ ਨਿਰਮਏ ਓਂਕਾਰ ਸ਼ਬਦ ਉਤਰੇ ਓਂਕਾਰ ਗੁਰਮੁਖ ਕਰੇ ਓਨਮ ਸ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰੈ ਭਵਨ ਸਾਰ ਸੁਣ ਪਾਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਓ ਸੱਚੇ ਸਾਹਿਬ ਜਗ ਸਹਿਜ ਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਸ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਬਜੇ ਸੁਜੇ ਪੜ ਪੜ ਉਜੇ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਰ ਸੰਭਾਲੇ ਬਿਨ ਸੱਚ ਜਗ ਕਾਚਾ ਸੰਦੇ ਧਰਮ ਧਰੇ ਧਰਮਾਂ ਪੁਰ
गुणकारी मंतीरा तद्दे तूल पड़े मुख मस्तक कंचन पय मनुरा तन तर निहार आप अजोनी तोल तोल सच पूरा करते की मित करता जाने कह जाने गुरसूरा ज्ञान गवाया दूजा पाया गर्भ गले बिख खाया गुरस गीत बाल नहीं पावे सुनी गहर गंभीर गवाया गुर सच कया अमृत लिया मान तन साज सिखाया आपे गुरमुख आपे देवे आपे अमृत पियाया एको एक कहे सब कोई हमें गर्भ व्यापे अंतर बार एक पछाणे यो घर महल संजापे प्रभ नेड़े हर दूर न जाणो एको सिख सबाई एक अंकार अवर नहीं दूजा नानक एक समाई एक इस करते को क्यों क्यों कह राखो अफरियो तुलियो न जाई माया के देवानी प्राणी झूठ ठगोरी पाई लभ लो मोहताज गुरते तब फिर पछताई एक सिरे भी तांगत मित पावे आमन जान रहाई एक चार रंग एक रूप पौन पानी अग्नि स्वरूप एको पवर पवे तहलोए एको बुझे सुझे पात होए ज्ञान ध्यान संसार रहे गुरमुखे एक बिरला को लहे जिसनो दे कृपा ते सुख पाए गुरु द्वारे आख सुनाए गुरम धूरम ज्योत जाला तीन पवन मैं गुर गोपाला अगव्यासरूप दिखा उगव्यास रूप दिखावे कर कृपा अपने घर आवे उन बसे नेचर तारा उत्तम शब्द सवार नहारा इसे के का जाने पियो आपे करता आपे देव उगवे सूरज संगारे उच्चो देख शब्द विचारे उपर आद अंत तहलोहे आपे करे कथे सुने सोए ओह भगत विधाता मन तन दे ओह विधाता मन मुख सोए सब जग जीवन अवर न कोए नानक नाम रते पत होए राजन राम रवे हितकार रण में लूजे वन्ना मार रात दिनांत रहे रंग राता तीन पवन जुग चारे जाता जैन जाता सो तिथि देहांत अर्थ निर्माण जिस देहा रसी नाम हृदय एक पाए अंतर शब्द साच निभलाए रोस न कीजे अमृत पीजे रहन रोस न कीजे अमृत पीजे रहन नहीं संसारे राजे राय रंग नहीं रहना आए जाए जुग चारे रहन कहन ते रहे न कोई किस पै करो बेनंती एक शब्द राम नाम निरंतर गुरदेव विपत मती लाज मरंती मार गई घूंघट खोल चली सास जवानी बाबरी चित्ते संक चली प्रेम बलाई रली क्यों मन मैं शब्द आनंद लाल ती लाली पई गुरमुख पई चंद ने चंद लाहा नाम रतन जप सार लभ लोभ बुआ अहंकार लाड़ी चाड़ी लाइत बार मनमुख अंधा मुग्ध गवार लाहे कारण आया जग हो होए मजूर गया ठगाए ठग लाहा नाम पूंजी वैसा नानक सच्ची पात सच्चा पाशा एवं गुस्ता जग जम पंत आई न वेटन को समरथ आथ सैल नीच कर होए आथ देख निवे जिस दोए आथ होए तम मुग्ध सियाना भगत भी होना जग बोराना सामने वरते को सोए जिसनों कृपा करे तिस प्रगट होए जोग जुग थाप सदा निर्वैर जन्म मरण नहीं संदा तैर योदि से सो आपे आप पाए आपे कर थाप आप गोचर तन दे लोई जोग जुगत जग जीवन सोई कर चार सच सुख होई ना भी होना मुक्त किब होई नावे विरोध शरीर नानक क्यों ना मिले काटे मंती एक पीर वाट बटाऊ आवे जाए क्या ले आया क्या पल्ले पाए वृणा में तुरता सब थाए लाहा मिले जा दे बुझाए बंज व्यापार बंजे व्यापारी वृणा में कैसी पर सारी गुण विचारे ज्ञानी सोए गुण में ज्ञान प्राप्त होए गुणदाता विल्ला संसार सच्ची करनी गुर विचार अगम गोचर कीर्त नहीं पाए ता मिलिए जाने मिलाए गुणवंती गुण सारे नीत नानक गुरमत मिलिए मीत काम क्रोध काया को गाले ज्यों कंचन सुहागा टाले कस कस वटी सहे सो ताओ नदर शराब बनी से चढ़ाओ जागत पशु अहं काल कसाई कर करते करनी कर पाई जिन कीती तिन कीमत पाई होर क्या कहिए किस कह न जाई खोजत खोजत अमृत पियन खेमा गई मन सतगुर दिया खरा खरा आखे सब कोए खरा रतन जुग चारे होए खात पियंत मुए नहीं जानिया खिनमें मुए जा शब्द पछानिया अस्थिर चीत मरन मन मानिया
ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰ ਵਾਸ ਗੁਣਗਾ ਵਿਸਖ ਸਹਿਜ ਨਿਵਾਸ ਗਿਆ ਨਾ ਆਵੇ ਆਏ ਨਾ ਜਾਏ ਪ੍ਰਸਾਦ ਰਹੇ ਲਿਵਲਾਏ ਗਗਨ ਗਮ ਅਨਾਥ ਜੋਨੀ ਅਸਥਿਰ ਚੀਤ ਸਮਾਧ ਸਗੋਨੀ ਹਰ ਨਾਮ ਚੇਤ ਫਿਰ ਪਵੇ ਨਾ ਜੋਨੀ ਗੁਰਮਤ ਸਾਰ ਹੋਰ ਨਾਮ ਵੀ ਹੋਣੀ ਘਰ ਦਰ ਫਿਰ ਸਾਥੀ ਗੁਰ ਤੇਰੇ ਜਾਤ ਸੰਕ ਅੰਤ ਨਹੀਂ ਮੇਰੇ ਕਿਤੇ ਮਾਤ ਪਿਤਾ ਸੁੱਤੀ ਜਾਂ ਕਿਤੇ ਗੁਰ ਚੇਲੇ ਹੁਣ ਹੋਵਾ ਕਾਚੇ ਗੁਰ ਤੇ ਮੁਕਤ ਨਾ ਹੋਵਾ ਕੀਤੀ ਨਾਰ ਬਾਰ ਇੱਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਰ ਢੂੰਡ ਘਰੇ ਮੈਂ ਪਾਇਆ ਮੇਲ ਪਾਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲੇ ਗੁਰਮੁਖ ਆਵੇ ਜਾਏ ਨਿਸ਼ਾਨ ਪਾਰ ਹਰ ਮਹਿਲ ਜਲਾਏ ਕਲੰਕ ਗੁਰਮੁਖ ਨਾਲ ਬੇਦ ਵਿਚਾਰ ਗੁਰਮੁਖ ਮੱਜਨ ਚੱਜ ਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚਿਤ ਨ ਰਹੀ ਥਾਏ ਚੋਰੀ ਮੇਰੇ ਗੰਗੂਰੀ ਖਾਏ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤਨੀਤ ਚਿੰਤਤ ਹੀ ਦਿਸੇ ਸਭ ਕੋਏ ਚਿੱਤੇ ਇੱਕ ਤਹੀਂ ਸੁਖ ਹੋਏ ਚਿੱਤ ਵਸੇ ਰਾਚੇ ਨਹੀਂ ਹਰ ਨਾਏ ਮੁਕਤ ਭਇਆ ਪਤ ਸਿਉ ਕਰ ਜਾਏ ਸੀਜੇ ਦੇ ਖੁੱਲੇ ਇੱਕ ਗੰਡ ਸਿਆ ਨਿਤ ਦੇਖੋ ਜਗ ਹੰਡ ਦੂ ਧੂਪ ਸ਼ਾਵ ਤੇ ਜੇ ਸਾਮ ਕਰ ਜਾਣੇ ਬੰਧਨ ਕਾਟ ਮੁਕਤ ਘਰੇ ਆਣੇ ਛਾਇਆ ਸੁੱਚੀ ਜਗ ਫਲਾਨਾ ਲਿਖਿਆ ਕਿਰਤ ਦੇ ਪਰਵਾਨਾ ਸੀਜੇ ਜੋਗਨ ਜਰੂਆ ਸਿਰ ਕਾਲ ਕਾਇਆ ਸੀਜੇ ਭਈ ਸਿਵਾਲ ਜਾਪਿਆ ਪ੍ਰਭੂ ਚਹਿ ਲੋਏ ਜੁਗ ਜੁਗ ਦਾਤਾ ਬਨਾ ਖੋਏ ਜਿਉਂ ਭਾਵੇ ਤਿਉਂ ਰਾਖੇ ਰਾਖ ਜਿ ਜਸ ਜਾਚੋਂ ਦੇਵੇ ਪਤ ਸਾਖ ਜਾਗਤ ਜਾਗ ਰਹਾਂ ਤੁਰ ਭਾਵਾਂ ਜਾਂ ਤੂੰ ਮੇਲੇ ਤਾਂ ਥਜੇ ਸਮਾਵਾਂ ਜੈ ਜੈਕਾਰ ਜਪੋ ਜਗਦੀਸ਼ ਗੁਰਮਤਿ ਮਿਲੀਏ ਬੀਸ ਅਕੀਸ ਝੱਖ ਬੋਲਣ ਕਿਆ ਜਗ ਸਿਉ ਬਾਦ ਚੁਰ ਮਰੇ ਦੇਖੇ ਪਰਮਾਤ ਜਨਮ ਹੋਏ ਨਹੀਂ ਜੀਵਣ ਆਸਾ ਆਏ ਚੱਲੇ ਭਏ ਆਸ ਨਾਸ ਚੁਰ ਚੁਰ ਝੱਖ ਮਾਟੀ ਰਲ ਜਾਏ ਕਾਲ ਨਾ ਛਾਪੇ ਹਰ ਗੁਣ ਗਾਏ ਪਾਈ ਨਾਮ ਨਿਧਾਰ ਕੇ ਨਾਏ ਆਪੇ ਦੇਵੇ ਸਹਿਲ ਸੁਭਾਏ ਗਿਆਨੋ ਬੋਲੇ ਆਪੇ ਬੁੱਝੇ ਆਪੇ ਸਮਝੇ ਆਪੇ ਸੁਝੇ ਗੁਰ ਕਾ ਕਹਿਆ ਅੰਕ ਸਮਾਵੇ ਨਿਰਮਲ ਸੁਝੇ ਸੱਚੋ ਭਾਵੇ ਗੁਰਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨ ਗੁਰਮਤ ਆਸਾਚ ਸਮਾਵੋ ਟੁੱਟੇ ਨਹਿ ਕੇ ਨਹਿਓ ਕੇ ਬੋਲੇ ਸਹੀ ਟੁੱਟੇ ਬਾਹਾਂ ਦੋਹੋਂ ਦਿਸ ਗਈ ਟੂਟ ਪ੍ਰੀਤ ਗਈ ਬੋਲ ਬੁਰ ਬੋਲ ਗੁਰਮਤ ਪਰ ਹਰ ਛਾਡੀ ਢੋਲ ਟੁੱਟੇ ਗੰਢ ਪੜੇ ਵਿਚਾਰ ਗੁਰ ਸ਼ਬਦ ਕਰ ਕਾਰਕਾਰ ਲਾਹਾ ਸਚ ਨਾ ਆਵੇ ਤੋਟਾ ਤੈ ਭਵਨ ਠਾਕਰ ਪ੍ਰੀਤਮ ਮੋਟਾ ਠਾਕਰ ਮਨ ਨਾ ਰਾਖੋ ਠਾਏ ਠਹਿਕ ਮੂਈ ਅਬ ਗੁਣ ਪਛਤਾਏ ਠਾਕਰ ਏਕ ਸਬਾਈ ਨਾਰ ਬਹੁਤੇ ਵਿਸ ਕਰੇ ਕੁੜਿਆਰ ਕੁੜਿਆਰ ਪਰ ਕਰ ਜਾਤੀ ਠਾਕਰ ਹਾਈ ਮੈਲ ਬਲਾਈ ਠਾਕ ਨ ਪਾਈ ਸੰਤ ਸਵਾਰੀ ਸਾਚ ਪਿਆਰੀ ਸਾਈ ਸਾਗਣ ਠਾਕਰ ਸਾਧਾਰੀ ਦੌਲਤ ਦੌਲਤ ਹੇ ਸਖੀ ਫਾਟੇ ਚੀਰ ਸਿਗਾਰ ਦਹਾਪਣ ਧਨ ਸੁਖ ਨਹੀਂ ਬਿਨ ਡਰ ਬੈਂਠੀ ਦਾਰ ਡਰਪ ਮੋਈ ਘਰ ਆਪਣੇ ਡਿੱਠੀ ਕੰਤ ਸੁਜਾਨ ਦਰ ਰੱਖਿਆ ਗੁਰ ਆਪਣੇ ਨਿਰਪੋ ਨਾਮ ਬਖਾਣ ਡੂਗਰ ਵਾਸ ਤਿਖਾ ਘਣੀ ਜਾ ਬਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇਹ ਆਖੇ ਸਭ ਕੋਈ ਜੈ ਭਾਵੇ ਦੇ ਤੈ ਦੇ ਗੁਰੂ ਦੁਆਰੇ ਦੇਵ ਸੀ ਤਿਖਾ ਨਿਵਾਰੀ ਸੋਏ ਠੰਡੋਲਤ ਢੂੰਡਤ ਹਉ ਫਿਰੀ ਟਹਿ ਟਹਿ ਪਵਨ ਕਰਾਰ ਭਾਰੇ ਭਾਰੇ ਟਹਿ ਟਹਿਤੇ ਟਹਿ ਪਏ ਹੋਲੇ ਨਿਕਸੇ ਪਾਰ ਅਮਰ ਜਾਤੀ ਹਰ ਮਿਲੇ ਤਿਨਕੇ ਹੋ ਬਾਲ ਜਾਉ ਤਿਨਕੀ ਧੂੜ ਘੁੱਲੀਏ ਸੰਗਤ ਮੇਲ ਮਿਲਾਓ ਮਨ ਗਿਆਂ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵ ਸਾਂ ਤਿਸ ਬਲਿਹਾਰੇ ਜਾਉ ਜੋ ਸਾਰੇ ਤੋਟਾ ਹਸੀ ਜਿਸ ਬਿਨਾਂ ਵਰਨਾ ਕੋਈ ਗੁਰ ਪ੍ਰਸਾਦ ਪ੍ਰਸਾਦੀ ਚ ਸੰਭਲਾ ਤਾਂ ਧਨ ਦੁੱਖ ਨਾ ਹੋਏ ਨਾ ਕੋ ਮੇਰਾ ਕਿਸ ਗਈ ਨਾ ਕੋ ਹੋਆ ਨਾ ਹੋਗ ਅਮਨ ਜਾਣੀ ਵੀ ਗੁੱਚੀਏ ਦੁਬਦਾ ਵਿਆਪੇ ਰੋਗ ਨਾਮ ਵੀ ਹੋਣੇ ਆਦਮੀ ਕੱਲਰ ਕੰਧ ਗ੍ਰੰਥ ਬਿਨ ਨਾਵੇਂ ਕਿਉਂ ਛੁੱਟੀਏ ਜਾਇਦ ਸਤਲ ਅੰਤ ਗਣਤ ਗਣਾਵੇ ਅੱਖਰੀ ਅਗੰਤ ਸੱਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਹੋਏ ਟੁੱਟੀ ਤੰਤ ਗੁਰ ਬਾਪ ਕੀ ਵਾਜੇ ਨਹੀਂ ਰਜੋਗ ਵਿੱਚ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਯੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਸੁਗੇ ਵਿਲੇਖ ਸੇ ਤਿੰਨ ਕੋ ਫਾਸ ਨਰੰਚ ਉਡੇ ਨ ਬੈਗਲ ਬੈਗਵੇ ਤਾਕੇ ਚੁਗਣੀ ਪੰਖ ਟੁੱਟੇ ਪਾਈ ਪੜੀ
ਅਵਗਣ ਪੀੜ ਬਣੀ ਬਿਨ ਸਾਚੇ ਕਿਉਂ ਛੁੱਟ ਗਏ ਹਰ ਗੁਣ ਕਰਮ ਮਣੀ ਆਪ ਛਡਾਏ ਛੁੱਟ ਗਏ ਵੱਡਾ ਆਪ ਧਨੀ ਗੁਰਪ੍ਰਸਾਦੀ ਗੁਰ ਪ੍ਰਸਾਦੀ ਛੁੱਟ ਗਏ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੇਂ ਤੇ ਦੇ।

ਪੰਜਨ ਦੁੱਖ ਰਲਣ ਗੁਰਮੁਖ ਦੇ ਗਿਆਨ ਧਿਆਨ ਧਨ ਗਈਏ ਪੈ ਝੂਰੀਏ ਧਨ ਮੈਂ ਚੀਤ ਗਵਾਰ ਧਨ ਵੇਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇ ਰਾਚੇ ਰੰਗ ਦੇ ਏਕ ਮਨ ਦੀਜੇ ਸਿਰ ਸੌਂਪੀਏ ਪੀ ਕਰਤੇ ਕੀ ਟੇਕ ਧੰਦਾ ਧਾਰਤ ਰਹਿ ਗਏ ਮਨ ਮੈਂ ਸ਼ਬਦ ਆਨੰਦ ਦੁਰਮਤ ਤੇ ਸਾਜਨ ਭਏ ਭੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਡਤੀ ਬਸ ਰਹੀ ਘਰ ਬਾਰ ਸਤਪੁਰ ਮੇਲੀ ਮਿਲ ਰਹੀ ਜਨਮ ਦੁੱਖ ਨਿਵਾਰ ਨਾਨਾ ਕਤਨ ਛੁੱਟੀਏ ਵਿਣ ਗੁਣ ਜਮ ਪੁਰ ਜਾਹੇ ਨਾ ਤਿਸੇ ਨਾ ਉਹ ਹੈ ਅਵਗਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਗਿਆ ਧਿਆਨ ਵਿਣ ਨਾਵੇਂ ਨਿਰਭਉ ਕਹਾਂ ਕਿਆ ਜਾਣਾ ਅਭਿਮਾਨ ਥਾ ਕਰੀ ਕਿਵਤ ਅੱਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਕੈ ਕਰੀ ਪਕਾਰ ਨਾਨਕ ਸੇ ਪ੍ਰਭੇ ਕਰੀ ਮੇਲੇ ਮੇਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੇ ਵਪਾਰ ਪਾਪ ਪੂਰਾ ਬੁਰਾ ਪਾਪੀ ਕੋ ਪਿਆਰਾ ਪਾਪ ਲੱਗੇ ਪਾਪੇ ਪਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤਿਸ ਸੋਗ ਵਿਯੋਗ ਸੰਤਾਪ ਨਰਕ ਪੜਨ ਤੋਂ ਕਿਉਂ ਰਹੇ ਕਿਉਂ ਬੰਚੇ ਜਮ ਕਾਲ ਆਮ ਕਿਉਂ ਆਵਣ ਜਾਣਾ ਇਸਰੇ ਝੂਠ ਬੁਰਾਖੇ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੇ ਬਿਨਾਂ ਮੀ ਤੋਂ ਛੁੱਟ ਗਏ ਪਾਪੇ ਪਚੇ ਪਚਾਹੇ ਫਿਰ ਫਾਹੀ ਫਾਸੇ ਕਹੂਆ ਫਿਰ ਪਛਤਾਨਾ ਅਬ ਕਿਆ ਹੂਆ ਪਾਥਾ ਚੋਗ ਚੁਗੇ ਨਹੀਂ ਬੂਝੇ ਸਤਿਗੁਰ ਮਿਲੇ ਤਾਂ ਆਖੀ ਸੂਝੇ ਜਿਉਂ ਮੱਛਲੀ ਫਾਥ ਜਮ ਜਾਲ ਵਿਣ ਗੁਰੂ ਦਾਤੇ ਮੁਕਤ ਨਾ ਭਾਲ ਫਿਰ ਆਵੇ ਫਿਰ ਜਾਏ ਕਰੰਗ ਰਚੇ ਰਹੇ ਲਿਵਲਾਏ ਇਵ ਛੂਟੇ ਫਿਰ ਪਾਸ ਨਾ ਪਾਏ ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿਰਾਏ ਵੀਰ ਚਲੇ ਕਰੇ ਆਪਣੇ ਬਹਿਣ ਬਿਰਹੈ ਜਲ ਜਾਏ ਬਾਬਰ ਕੇ ਘਰ ਬੇਟੜੀ ਬਾਲੀ ਬਾਲੇ ਹੇਲੇ ਹੀ ਜੇ ਲੋੜੇ ਵਰ ਕਾਮਣੀ ਸਤਿਗੁਰ ਸੇਵੇ ਤੇ ਡੱਲੋ ਗਿਆਨੀ ਬੁੱਝਣੋ ਸਤਿਗੁਰ ਸੱਚ ਮਿਲੇ ਹਠਾ ਅਖਿਲ ਹੱਥ ਵਡਾਈਆਂ ਜੈ ਭਾਵੇ ਤੇ ਦੇ ਬਾਣੀ ਡੱਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ ਭਨ ਭਨ ਕੜੀਏ ਘੜ ਘੜ ਭੱਜੇ ਢਾਏ ਸਾਰੇ ਉਸਰੇ ਢਾਹੇ ਸਾਰ ਭਰ ਸੌਖੇ ਪੀ ਭਾਰ ਭੁੱਖੇ ਸਮਰੱਥ ਵੇ ਪਰਵਾਹੇ ਭਰਮ ਭੁਲਾਨੇ ਭਏ ਦੀਵਾਨੇ ਵਿਨ ਭਾਗਾ ਕਿਆ ਪਾਈਏ ਗੁਰਮੁਖ ਗਿਆਨ ਦੋਰੀ ਪ੍ਰਭ ਪਕੜੀ ਜੇਨ ਖਿੰਚੇ ਤਿੰਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨ ਪੱਛੋ ਤਾਈਏ ਪੱਬੇ ਪਾਲੇ ਗੁਰਮੁਖ ਬੁੱਝੇ ਤਾਂ ਨਿਜ ਘਰ ਵਾਸਾ ਪਾਈਏ ਪੱਬੇ ਭੋਜਨ ਮਾਰ ਬਿਖੜਾ ਆਸ ਨਿਰਾਸਾ ਕਰੀਏ ਗੁਰਪ੍ਰਸਾਦੀ ਆਪੋ ਚੀਨੇ ਜੀਵ ਧਿਆਨ ਮਰੀਏ ਮਾਇਆ ਮਾਇਆ ਕਰ ਮੂਏ ਮਾਇਆ ਕਿਸੇ ਨਾ ਸਾਥ ਅੰਸ ਚੱਲੇ ਉੱਠ ਡੂਮਣੋ ਮਾਇਆ ਭੁੱਲੀ ਆਥ ਮਨ ਝੂਠਾ ਜਮ ਜੋਹਿਆ ਅਵਗਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰ ਮੂਏ ਵਿੜਨਾ ਮੇ ਦੁੱਖ ਭਾਲ ਗੜ ਮੰਦਰ ਮੈਂ ਨਾ ਕਹਾਂ ਜਿਉਂ ਬਾਜੀ ਦੀਵਾਨ ਨਾਨਕ ਸੱਚੇ ਨਾ ਬਿਣ ਝੂਠਾ ਮਨ ਜਾਣ ਆਪੇ ਚਤ ਸਰੂਪ ਹੈ ਆਪੇ ਜਾਣ ਸਜਾਣ ਜੋ ਆਵੇ ਸੋ ਸੇ ਜਾਹੇ ਫੁੰਨ ਆਏ ਗਏ ਪਛਤਾਹੇ ਲੱਖ ਚੁਰਾਸੀ ਵੇਦਨੀ ਘਟਨਾ ਵਧੇ ਪਤਾਹੇ ਜੇ ਸੇ ਜਨ ਉਭਰੇ ਜਿਨ ਹਰ ਪਾਇਆ ਧੰਦਾ ਮੂਆ ਵਿਭੁਤੀ ਮਾਇਆ ਜੋ ਦਿਸੇ ਸੋ ਚਾਂਦ ਸੀ ਕਿਸ ਕੋ ਮੀਤ ਕਰੋ ਕਰਿਓ ਜੀਓ ਸੰਪੋ ਆਪਣਾ ਧਾਮ ਮਾ ਧਨ ਮਨ ਅੱਗੇ ਦੇਵ ਅਸਤ ਕਰਤਾ ਤੂੰ ਧਨੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹੋਮ ਹੋਈ ਸਤਵਰਤੀ ਮਨ ਚੋਟ ਰਾਣਾ ਰਾਓ ਨਾ ਕੋ ਰਹੇ ਰੰਗਨ ਤੁਮ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਰਹਾ ਬੁਰਾ ਬੁਰਾ ਪਿਹਾ ਬਲਾ ਸਾਡੂ ਗੁਰਸ ਗਾ ਮੈਂ ਧਨ ਅਵਗਣ ਚੁਰਮੂਈ ਵਿਣ ਗੁਣ ਕਿਉਂ ਕਰ ਜਾ ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉਂ ਤਿੰਨ ਮਿਲੋ ਪਿਆਰ ਤਿੰਨ ਹੀ ਜਾ ਸਿੱਖੀ ਰਹਾਂ ਜਪ ਜਪ ਹਿਰਦੇ ਮਰਾਰ ਅਵਗਣ ਭਰਪੂਰੀ ਅਵਗਣ ਭਰਪੂਰ ਹੈ ਗੁਣ ਪੀ ਵਿਸਰੇ ਨਾਲ ਵਿਣ ਸਤਿਗੁਰ ਗੁਣ ਨਾ ਜਾਪਣੀ ਜਿੱਤ ਕਰ ਨਾ ਕਰੇ ਵਿਚਾਰ ਲਸਕਰੀਆਂ ਘਰ ਸੰਭਲੇ ਆਏ ਵਜੋ ਲਿਖਾਏ ਕਰ ਕਮਾਵੇ ਸਿਰ ਧਣੀ ਲਾਹਾ ਪੱਲੇ ਪਾਏ ਲੱਭ ਲੋ ਬੁਰਿਆਈਆਂ ਛੋਟੇ ਮਨੋ ਵਿਸਾਰ ਗੜ ਦੋ ਹੀ ਪਾਸ਼ਾ ਕੀ ਕਦੇ ਨਾ ਆਵੇ ਹਾਰ ਚੱਕਰ ਕਹੀਏ ਖਸਮ ਕਾ ਸੋਹੇ ਪੁੱਤਰ ਦੇਹ ਵਜੋ ਗਵਾਏ ਆਪਣਾ ਤਸ ਨਾ ਬੈਸੇ ਸੀ ਤੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੇ ਤੇ ਦੇ ਆਪ ਕਰੇ ਕਿਸੇ ਆਖੀਏ ਵਰਨਾ ਕੋਈ ਕਰੇ ਬੀਜੋ ਸੂਝੇ
को नहीं बहे दलिचा पाए नरक निवारण नह रहे। नार सचो सचे नाई वान त्रिण ढूंढत फिर रही मान।

0: मैं करो विचार रतन बमान की सतगुरात भंडार तुम हो पा मिले क्यों माने के पाए नानक प्री तुम्हारास्त मिले लाल फरसाए रचना राच जिन रची जिन सिरियाकार गुरु मुख बेअंत त्याई अंत न पारा वार राड़े रूड़ा हाथ जियो सोई तेस बिन राजा बना कोई राड़े राहु तुम सुनो हार बसे मन माहे गुर प्रसादी हर पाइये मत को परम पुलाहे साचा जिस हर धन रास ग्रंथ पूरा तिस्वास रूढ़ी बाणी हर पाया गोर शब्दी विचार आपे गया दुख दुख कटिया हर हर बार पाया नार सोना रूपा संचिए धन काचा बिछार सास दाए संच धन दुबदा हो एक बार सुचियारी सच संचया सचो नाम अमोल हर निर्मायल उजलो पात साची सच बोल सजन ही सजान तू सर्वस हंस साचो ठाकर मन वसे हम बलिहारी तिस माया ममता मोहनी जिन कीती सो जान विख्या मती खै बुझे पुरख सजान खिमा भी होने खप गए खोहन लख संख गंतना गा आवे क्यों गणी खप खप मुए बसा दे संख कसम जाने अपना खुले बंद ना पाए शब्द महली खरा तू खिमा सच सुख पाए खर्च खरा धन ध्यान तू आपे वसे शरीर मन तन मुख मन तन मुख जापे सदा गुण अंतर मन धीर ओमे कपे कपाए सी बीजो बत विकार जंत पाए विच पायन करता अलग अपार अपार सिटे प्यो न जाने कोई सिस्टा करे सो नैचो होए संपे कोई सर त्याइए संपे पुत लिखे न की पाइए संपे कारण चाकर चोर संपे सार न चाले होर बिन साचे नहीं दरगे मान हर रस पीवे सिते निदान हिरत हिरते सखी होर होए रही हैरान हों करती मैं मुई छद्रवे मन ज्ञान हार डोर कंगन कणे कर था की सिगार मिल प्रीतम सुख पाया सगुण गल हार नानक गर्म पाइए हर क्यों प्रीत प्यार हर बिन केन सुख पाया देखो मन विचार हर पढ़ना हर बूझना हर क्यों रखो प्यार हर जपिया त्यागी हर का नाम आधार लेखना वितिए सखी जो लिखिया करतार आपे कारण जिन किया कर कृपा पग धार करते हक बधियाइया बूझो विचार लिखिया फेर ना सकिए जो भावी त्यों सार नदर तेरी सुख पाया नानक शब्द विचार मन भोले पच मुए उगरे गुर विचार जे पुरख नर नावी तिसका क्या कर कहा जाए बलिहारी गुरे अपने जिन हिरदे दिता दिखाए फाला पढ़िया आखिए विद्या विद्या विचरे सह सभाए विद्या सुधे तत रहे राम नाम लिवलाए मनमुख विद्या बिकरदा बेख खट्टे बिक खाए मूर्ख शब्द न चीनी सूझ बूझ न है काए पादा गुरमुख आखिए चाटड़िया मत दे नाम संभालो नाम संग रहो लाहा जग महले सच्ची पट्टी सच न मन पढ़िए शब्द न सार नानक सो पढ़िया सो पंडित बीना जिस राम नाम गलहार राम करी महला पहला सिद्ध गोष्ट एक ओंकार सतगुर प्रसाद सिद्ध सभा करे आसन बैठे सन सभा जय कारो तिसे आगे रह रास मारी साचा पर पारो मस्तक काट धरी तिसे आगे धन मन आगे देव नानक संत मिले सच पाइए सहज पाए जास लेओ क्या भविए सच सुचा होए सा शब्द बिन मुक्त न कोय रहाओ कवन तुम्हें क्या वैसो कवन क्यों तुम्हें क्या वैसो है रहिए बाले कह आवो कह जाओ नानक बोले सुन बैरागी क्या तुम्हारा राह घट घट बैस निरंतर रहिए चाले सतगुर पाए सजे आए हुकुम सिदाए नानक सदा रजाए आसन वैसन सिर नारायण ऐसी गुरमत पाए गुरमुख बूझे आप पछाणे सच्चे सच समाए दुनिया सागर दूतर कहिए क्यों कर पाइए पारो चरपट बोले अदु नानक जहो सच्चा विचारो आपे आखे आपे समझे तिस क्या उत्तर दीजे साच कहो तुम पार ग्रामी तुज क्या व्यसन दीजे जैसे जन्म कम निरालम मुरगाई नहसाणे सुरत शब्द भव सागर तरिए नानक नाम बखाणे रहे कांत एको मन दसिया आसा माई निराश गम गोचर दिख दिखाई ਨਾਨਕ ਤਾਂ ਕਾ ਦੱਸੋ ਸੁਣ ਸਵਾਮੀ ਅਰਦਾਸ ਮਾਰੀ, ਪੁੱਛੋ ਸਾਜ ਵਿਚਾਰੋ ਉਸ ਨਾ ਕੀਜੇ ਉੱਤਰ ਦੀਜੇ ਕਿਉਂ। ਪਾਈਏ ਗੁਰਦੁਆਰੋ ਇਹ ਮਾਨ ਚਲ ਤੋ ਸੱਚ ਘਰ ਬੈਸੇ, ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ, ਕਰਤਾ ਲਾਗੇ ਸੱਚ ਪਿਆਰੋ। ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਹੁਦਿਆਨੀ, ਕੰਧ ਮੂਲ ਆਹਾਰੋ ਖਾਈਏ ਉਦੂ ਬੋਲੇ ਗਿਆਨੋ ਗਿਆਨੀ। ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੁਹਾਰੀ ਲੁਹਾਰੀ ਪਾ ਬੋਲੇ ਜੋਗ ਜੁਗਤ ਵਿਦ ਸਾਈ। ਹਾਟੀ ਬਾਟੀ ਨੀਂਦ ਨਾ ਆਵੇ ਕਾ, ਪਰ ਘਰ ਚਿੱਤ ਨਾ ਡੁਲਾਈ, ਬਿਨ ਆਵੇ ਮਨ ਟੇਕ ਨਾ ਟਿੱਕੀ, ਨਾਨਕ ਭੁੱਖ ਨਾ ਜਾਈ। ਹਾਟ ਪੱਟਣ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ, ਖੰਡਤ ਨੰਦਰਾ ਅਲਪ ਆਹਾਰ, ਨਾਨਕ ਤੱਤ ਵਿਚਾਰੋ ਦਰਸ਼ਨ ਟੇਕ ਕਰੋ ਜੋ ਬਿੰਦਰਾ। ਮੁੰਦਰਾ ਝੋਲੀ ਖਿੰਤਾ ਬਾਹਰ ਬਾਹਰੇ ਅੰਤਰ, ਏਕ ਸਰੇਵ ਖੱਟ ਦਰਸ਼ਨ ਇੱਕ ਪੰਥਾ, ਇਨ ਬੇਦ ਮਨ ਸਮਝਾਈਏ, ਪੁਰਖਾ ਬਹੁਤ ਚੋਟ ਨਾ ਖਾਈਏ, ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤੇ ਪਾਈਏ। ਅੰਤਰ ਸ਼ਬਦ ਨਿਰੰਤਰ ਮੁੰਦਰਾ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੇ, ਗੁਰਕੇ ਸ਼ਬਦ ਸੋ ਸਮਝ ਭਰੀ, ਖਿੰਤਾ ਝੋਲੀ ਭਰਪੂਰ ਰਿਹਾ, ਨਾਨਕ ਤਾਰੇ ਇੱਕ ਹਰੀ, ਸਾਚਾ ਸਾਹਿਬ ਸਾਚੀ ਨਾਈ, ਪਰਖੇ ਗੁਰਕੀ ਬਾਤ ਖਰੀ, ਅੰਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਨ ਮਨ ਜਗੋਟੀ, ਸਾਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ, ਕਵਨ ਸੋ ਗੁਪਤਾ ਕਵਨ ਸੋ ਮੋਤਾ, ਕਵਨ ਸੋ ਅੰਤਰ ਬਾਹਰ ਜੁਗਤਾ, ਕਵਨ ਸੋ ਆਵੇ ਕਵਨ ਸੋ ਜਾਏ, ਕਵਨ ਸੋ ਤ੍ਰੈ ਭੰਮ ਰਹਿ ਸਮਾਏ, ਘਟ ਘਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ, ਮਨਮੁਖ ਬਿਨਸੇ ਆਵੇ ਜਾਏ, ਨਾਨਕ ਗੁਰਮੁਖ ਸਾਥ ਸਮਾਏ, ਕਿਉਂ ਘਰ ਬੰਦਾ ਸਰਪਦ ਖਾਧਾ ਖਾਧਾ, ਕਿਉਂ ਘਰ ਖੋਇਆ ਕਿਉਂ ਘਰ ਲਾਦਾ, ਕਿਉਂ ਘਰ ਨਿਰਮਲ ਕਿਉਂ ਘਰ ਅੰਧਿਆਰਾ, ਇਹ ਤੱਤ ਵਿਚਾਰੇ ਸੋ ਗੁਰੂ ਹਮਾਰਾ। ਗੁਰਮਤਿ ਵਾਂਦਾ ਸਰਪਨ ਖਾਧਾ, ਮਨਮੁਖ ਖੋਇਆ ਗੁਰਮੁਖ ਲਾਦਾ, ਸਤਿਗੁਰ ਮਿਲੇ ਅੰਧੇਰਾ ਜਾਏ, ਨਾਨਕ ਹਉਮੈ ਮੀਟ ਸਮਾਏ, ਸੁਨ ਨਿਰੰਤਰ ਦੀਜੇ ਬਾਣ ਦੂਦੇ ਨਾ, ਹੰਸਾ ਪੜੇ ਨਕਾਮ ਦੂਜੇ, ਸਹਿਜ ਗੁਫਾ ਘਰ ਜਾਣੇ ਸੱਚਾ, ਨਾਨਕ ਸੱਚੇ ਭਾਵੇ ਸੱਚਾ। ਕਿਸ ਕਾਰਨ ਹੈ ਤਜਿਓ ਉਦਾਸੀ, ਕਿਸ ਕਾਰਨ ਭੇਖ ਨਿਵਾਸੀ, ਕਿਸ ਵੱਖਰ ਕੇ ਤੁੰਮਣ ਜਾਰੀ, ਕਿਉਂ ਘਰ ਸਾਸ ਲੰਘਾਵੇ ਪਾਰੇ। ਗੁਰਮੁਖ ਖੋਜਤ ਭਏ ਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਹਾਮ ਬਣ ਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਕਿਤ ਬਿਦ ਪੁਰਖਾ ਜਨਮ ਬਿਟਾਇਆ, ਕਾਹੇ ਕੋ ਤੱਤ ਕਾਹੇ ਕੋ ਤੁਝ ਮਨ ਲਾਇਆ, ਕਿਤ ਵਿਦਿਆਸਾ ਮਨਸਾ ਖਾਈ, ਕਿਤ ਵਿਦ ਜੋਤ ਨਿਰੰਤਰ ਪਾਈ, ਬਿੰਦਨ ਤਾਂ ਕਿਉਂ ਖਾਈਏ ਸਾਰ, ਨਾਨਕ ਸਾਚਾ ਕਰੋ ਵਿਚਾਰ, ਸਤਿਗੁਰ ਕੇ ਜਨਮੇ ਗਵਨ ਮਿਠਾਇਆ, ਅਨਹਤ ਰਾਤੇ ਮਨ ਲਾਇਆ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋ ਨਿਰੰਤਰ ਪਾਈ, ਤ੍ਰੈਗਣ ਮਿੱਟੇ ਖਾਈਏ ਸਾਰ, ਨਾਨਕ ਤਾਰੇ ਤਾਰ ਨਹਾਰ, ਆਦਿ ਕੋ ਕਵਨ ਵਿਚਾਰ ਕਥੀਅਲੇ, ਸੁਣ ਕਹਾਂ ਕਰ ਵਾਸੋ, ਗਿਆਨ ਕੀ ਮੁੰਦਰਾ ਕਮਨ ਕਥੀਅਲੇ, ਘਟ ਘਟ ਕਮਨ ਨਿਵਾਸੋ, ਕਾਲ ਕਠੀਗਾ ਕਿਉਂ ਜਲਾਈਏ ਜਲਾਈ ਅਲੇ, ਕਿਉਂ ਨਿਰਭੋ ਕਰ ਜਾਈਏ, ਸਹਿਜ ਸੰਤੋਖ ਆਸਣ ਜਾਣੇ, ਕਿਉਂ ਫਿਰਦੇ ਡਹਿਰਾਈਏ। ਗੁਰ ਕੇ ਸ਼ਬਦ ਹਉਮੈ ਬਿਖ ਮਾਰੇ, ਤਨਿਜ ਘਰ ਹੋਵੇ ਵਾਸੋ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣੇ, ਨਾਨਕ ਤਾਂ ਕਾ ਦਾਸੋ, ਕਹਾਂ ਤੇ ਆਵੇ ਕਹਾਂ ਤੁਹ ਜਾਵੇ, ਕਹਾਂ ਇਹ ਰਹੇ ਸਮਾਈ, ਇਸ ਸ਼ਬਦ ਕੋ ਜੋ ਅਰਥ ਆਏ, ਤਿਸ ਗੁਰ ਤਿਲ ਨ ਤਮਾਈ, ਕਿਉਂ ਤੱਤੇ ਅਵਗਤੇ ਪਾਵੇ ਗੁਰਮੁਖ ਪੁਲੱਗੇ ਪਿਆਰੋ, ਆਪੇ ਸੱਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ, ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ, ਪੂਰੇ ਗੁਰ ਤੇ ਸਾਜ ਕਮਾਵੇ ਗਾਤ ਨਿਤ ਸ਼ਬਦੇ ਪਾਈ, ਆਦਿ ਕੋ ਬਿਸਮਾਦ ਵਿਚਾਰ ਕਥੀ ਅਲੇ, ਸੁਨ ਨਿਰੰਤਰ ਵਾਸ ਲਿਆ ਆਕਾਲ ਪਤ ਮੁੰਦਰਾ, ਗੁਰ ਗਿਆਨ ਵਿਚਾਰੀ ਅਲੇ, ਘਟ ਘਟ ਸੱਚਾ ਸ਼ਬਦ ਜੀਆ, ਗੁਰਬਚਨੀ ਅਵਗਤ ਸਮਾਈਏ, ਤਤ ਨਿਰੰਜਨ ਸਹਿਜ ਲਹੇ, ਨਾਨਕ ਦੂਜੀ ਕਾਰ ਨ ਕਰਨੀ ਸੇਵੇ ਸਿੱਖ ਸੋ ਖੋਜ ਲਹੇ, ਹੁਕਮ ਬਿਸਮਾਦ ਹੁਕਮ ਪਛਾਣੇ, ਜੀ ਜੁਗਤ ਸੱਚ ਜਾਣੇ ਸੋਈ, ਆਪ ਮੇਟ ਨਿਰਾਲਮ ਹੋਵੇ ਅੰਤਰ ਸਾਜ, ਜੋਗੀ ਕਹੀਏ ਸੋਈ, ਅਵਗਤ ਤੋਂ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ, ਸਤਿਗੁਰ ਪਰਚੇ ਪਰਮ ਪਦ ਪਾਈਏ, ਸੱਚੇ ਸ਼ਬਦ ਸਮਾਏ ਦੀਆ, ਏਕੇ ਕੋ ਸੱਚ ਏਕਾ ਜਾਣੇ, ਹਉਮੈ ਦੂਜਾ ਦੂਰ ਗਿਆ, ਸੋ ਜੋਗੀ ਗੁਰ ਸ਼ਬਦ ਜਾਣੇ ਪਛਾਣੇ, ਅੰਤਰ ਕਮਲ ਪ੍ਰਗਾਸੀਆ, ਜੀਵਿਤ ਮਰੇ ਤਾਂ ਸਭ ਕੁਛ ਸੂਝੇ, ਅੰਤਰ ਜਾਣੇ ਸਭ ਦਇਆ, ਨਾਨਕ ਤਾਂ ਕੋ ਮਿਲੇ ਵਡਾਈ, ਆ ਪਛਾਣੇ ਸਭ ਜੀਆਂ, ਸੱਚ ਉਪਜੇ ਸਾਚ ਸਮਾਵੇ, ਸੱਚੇ ਸੁੱਚੇ ਇੱਕ ਮਾਇਆ, ਝੂਠੇ ਆਵੇ ਅਵਰ ਠਵ ਝੂਠੇ ਆਵੇ ਠਵਰ ਨਾ ਪਾਵੇ ਦੂਜੇ ਆਵਾਗੁਣ ਪਿਆ ਆਵਾਗੁਣ ਮਿੱਟੇ ਗੁਰਸ਼ਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੇ ਵਿਆਪੀ ਰਾ ਨਾਮ ਰਸਾਇਣ ਵਿਸਰਿਆ ਸੋ ਪੂਜੇ ਦਿਸ਼ਾ ਬਜਾਏ ਗੁਰ ਕੇ ਸਰ ਸੋ ਮੁਕਤ ਪਿਆ ਨਾਨਕ ਤਾਰੇ ਤਾਰਨ ਹਾਰਾ ਹਉਮੈ ਦੂਜਾ ਪਰ ਹਰਿਆ ਮਨਮੁਖ ਭੂਲੇ ਜਾਮ ਕੀ ਕਾਣ ਪਰ ਕਰ ਜੋਹੇ ਸੁਹਾਣੇ ਹਾਣ ਮਨਮੁਖ ਭਰਮ ਬੇਭਏ ਬੇਬਾਣ ਬੇ ਵੇ ਮਾਰਗ ਮੁਸੇ ਮੰਤਰ ਮਸਾਨ ਸ਼ਬਦ ਨਾਲ ਸੀਨੇ ਲਵੇ ਕੁਬਾਨ ਨਾਨਕ ਸੱਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਘੜ ਅਘੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਜ ਸਮਾਵੇ ਗੁਰਮੁਖ ਪਰਚੇ ਵੇਦ ਵਿਚਾਰੀ ਗੁਰਮੁਖ ਪਰਚੇ ਤਰੀਏ ਤਾਰੀ ਗੁਰਮੁਖ ਪਰਚੇ ਸੋ ਸ਼ਬਦ ਗਿਆਨੀ ਗੁਰਮੁਖ ਪਰਚੇ ਅੰਤਰ ਵਿਦ ਜਾਣੀ ਗੁਰਮੁਖ ਪਾਈਏ ਲੱਖ ਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਕਥ ਕਥੇ ਵਿਚਾਰ ਗੁਰਮੁਖ ਨਿਭੇ ਸਰ ਪਰਵਾਰ ਗੁਰਮੁਖ ਜਪੀਏ ਅੰਤਰ ਪਿਆਰ ਗੁਰਮੁਖ ਪਾਈਏ ਸ਼ਬਦ ਵਿੱਚ ਆਚਾਰ ਸ਼ਬਦ ਭੇਦ ਜਾਣੇ ਜਣਾਈ ਨਾਨਕ ਹਉਮੈ ਜਲ ਸਮਾਈ ਗੁਰਮੁਖ ਧਰਤੀ ਸਾਚੇ ਸਾਜੀ ਇਸਮੈ ਉਪਤ ਖਪਤ ਸੋ ਬਾਜੀ ਗੁਰ ਕੇ ਸ਼ਬਦ ਰੱਪੇ ਰੰਗ ਲਾਏ ਸਾਚ ਰਤੋਂ ਪਤ ਸਿਉਂ ਘਰ ਜਾਓ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨਾਂ ਮੈਂ ਕਿਉਂ ਸਾਚ ਸਮਾਵੇ ਗੁਰਮੁਖ ਅਸ਼ਟ ਅਸ਼ਟ ਸਿੱਧ ਸਾਬ ਬੁੱਧੀ ਗੁਰਮੁਖ ਭਾਵਦਲ ਤਰੀਏ ਸੱਚ ਸੁਧੀ ਗੁਰਮੁਖ ਸਾਰ ਅਵਸਰ ਵਿਦ ਜਾਣੇ ਗੁਰਮੁਖ ਪਰ ਵਿਰਤ ਨਰਵਿਰਤ ਪਛਾਣੇ ਗੁਰਮੁਖ ਤਾਰੇ ਤਾਰ ਪਾਰੇ ਉਤਾਰੇ ਨਾਨਕ ਗੁਰਮੁਖ ਸ਼ਬਦ ਨੇ ਸਾਰੇ ਨਾਮੇ ਰਤੇ ਹਉਮੈ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇ ਮੁਖ ਦੁਆਰ ਨਾਮ ਰਤੇ ਤੇਰਾ ਭਵਨ ਸੋਚੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਮੇ ਬੋਲੇ ਸਾਹਿਬ ਵੇਕਾਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗ ਸੱਚ ਰਹੇ ਸਮਾਏ ਵਾਰੇ ਮੈਂ ਜੋਗੀ ਪਰਮਾਏ ਸੰਨਿਆਸੀ ਛੇ ਚਾਰ ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੁੱਖ ਦੁਆਰ ਬਿਨ ਸ਼ਬਦੇ ਸਭ ਦੂਜੇ ਲਾਗੇ ਦੇਖੋ ਰਿਦੇ ਮੈਂ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿੰਨੀ ਸੱਚ ਰੱਖਿਆ ਉਤਾਰ ਗੁਰਮੁਖ ਰਤਨ ਲਹੇ ਲਿਵਲਾਏ ਗੁਰਮੁਖ ਪਰਖੇ ਰਤਨ ਸਫਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਬਨਪਤੇ ਆਏ ਗੁਰਮੁਖ ਲੱਖ ਲਿਖਾਏ ਤੇ ਸੁਭਾਵੇ ਨਾਨਕ ਗੁਰਮੁਖ ਚੋੜ ਨਾ ਖਾਵੇ ਗੁਰਮੁਖ ਨਾਮ ਦਾ ਨਿਸ਼ਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗੇ ਮਾਨ ਗੁਰਮੁਖ ਭੋਜਨ ਪਰ ਭੰਜਨ ਪ੍ਰਦਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਬੇਨ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਬੇਦ ਗੁਰਮੁਖ ਪਾਵੇ ਘਾਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗੰਤਕ ਮਿਟਾਵੇ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਰੰਗ ਛਾਤਾ ਬਿਨ ਗੁਰ ਭਰਮੇ ਆਵੇ ਜਾਏ ਬਿਨ ਗੁਰ ਘਾਲ ਨਾ ਪਾਵੇ ਹੀ ਥਾਏ ਬਿਨ ਗੁਰ ਮਨੁਆ ਹੱਥ ਡੁਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਵਿਸਿਆ ਦੱਸੇ ਮਰ ਬਾਟ ਨਾਨਕ ਗੁਰਮੁਖ ਬਿਨ ਘਾਟੇ ਕਾਰ ਜਿਸ ਗੁਰ ਮਿਲੇ ਤਿਸ ਪਾਰ ਉਤਾਰੇ ਅਵਗਣ ਮਿੱਟੇ ਗੁਣ ਨਿਸਾਰੇ ਮੁਖ ਮਹਾਂ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਰੇ ਨਾ ਆਵੇ ਹਾਰ ਧਨ ਹੱਟੜੀ ਮਨ ਨਿਸਤਾਰੇ ਗੁਰਮੁਖ ਮਹਾਂ ਸੁਖ ਗੁਰ ਸ਼ਬਦ ਵਿਚਾਰੇ ਗੁਰਮੁਖ ਕਰੇ ਨਾ ਆਵੇ ਹਾਰ ਨਾ ਧਨ ਹੱਟੜੀਏ ਮਨ ਬਣਜਾਰਾ ਨਾਨਕ ਸਹਿਜੇ ਸੱਚ ਵਪਾਰਾ ਗੁਰਮੁਖ ਬਾਧਿਓ ਸੇਤ ਬਿਦਾਤੇ ਲੰਕਾ ਲੁੱਟੀ ਦੈਤ ਸੰਤਾਪੇ ਰਾਮ ਚੰਦ ਮਾਰਿਓ ਇਹ ਰਾਵਣ ਭੇਦ ਭੀਖਣ ਗੁਰਮੁਖ ਪਰ ਚਾਇਨ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇਤੀਸ ਵਧਾਰੇ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਗੇ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਦਰਗੇ ਸਿਰ ਸਮਾਏ ਨਾਨਕ ਗੁਰਮੁਖ ਬੰਧ ਨ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਸ਼ਬਦੇ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰਮੁਖ ਸਾਚ ਨਾਮ ਪਤ ਉੱਤਮ ਹੋਏ ਨਾਨਕ ਗੁਰਮੁਖ ਸਰਬ ਭਾਵਣ ਕੀ ਸੋਝੀ ਹੋਏ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਾਵ ਜਰ ਸਭ ਲੰਘਾਵਣ ਹਾਰ ਪਵਨ ਰੰਭ ਸਤਿਗੁਰ ਮਤਮੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਤ ਕਥਾ ਲੈ ਰਹੋ ਨਿਰਾਲਾ ਨਾਨਕ ਯੁਗ ਯੁਗ ਗੁਰ ਗੋਪਾਲਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖਾ ਮੈਂ ਅਗਨ ਨਿਵਾਰੀ ਮੈਂ ਤੇ ਦਾਤੇ ਹੀ ਕਿਉਂ ਖਾਈਏ ਸਾਰ ਜਿਤ ਗਰਭ ਜਾਏ ਸੋ ਕਮਣ ਆਹਾਰ ਹਿਵੇ ਕਾ ਘਰ ਮੰਦਿਰ ਅਗਨ ਪੇਰਾਹਨ ਕਮਨ ਗੁਫਾ ਜਿਤ ਰਹੇ ਆਵਾਹਨ ਇਹ ਤੁਤ ਕਿਸ ਕੋ ਜਾਣ ਸਮਾਵੇ ਕਮਣ ਧਿਆਨ ਮਨ ਮਨੇ ਸਮਾਵੇ ਹੋਂ ਹੋਂ ਮੈਂ ਵਿੱਚੋਂ ਖੋਵੇ ਦੂਜਾ ਮੇਟੇ ਕੋ ਹੋਵੇ ਜਾਗ ਕਰੜਾ ਮਨ ਮੁਖ ਗਵਾਰ ਸਰਦ ਕਮਾਈਏ ਖਾਈਏ ਸਾਰੇ ਅੰਤਰਵਾਰ ਏਕੋ ਜਾਣੇ ਨਾਨਕ ਅਗਨ ਮਰੇ ਸਤਿਗੁਰ ਕੇ ਭਾਣੇ ਸੱਚ ਭੈ ਰਾਤਾ ਗਰ ਨਿਵਾਰੇ ਏਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਵਸੇ ਸੱਚ ਅੰਤਰ ਹੀ ਆ ਧਨ ਮਨ ਚੀਤਲ ਰੰਗ ਰੰਗੀਆ ਕਾਮ ਕ੍ਰੋਧ ਵਿਖ ਅਗਨ ਨਿਵਾਰੇ ਨਾਨਕ ਨਜ਼ਰੀ ਨਜ਼ਰ ਪਿਆਰੇ ਕਮਨ ਮੁਖ ਚੰਦ ਹਿਵੇ ਘਰ ਛਾਇਆ ਕਮਨ ਮੁਖ ਸੂਰਜ ਤਪਤ ਤਪੇ ਤਪਾਇਆ ਕਮਨ ਮੁਖ ਕਮਨ ਮੁਖ ਕਾਲ ਜੋਹਤ ਨਿਤ ਰਹੇ ਕਮਨ ਬੁੱਧ ਗੁਰਮੁਖ ਪਤ ਰਹੇ ਕਮਨ ਜੋਤ ਜੋ ਕਾਲ ਸੰਗਾਰੇ ਬੋਲੇ ਬਾਣੀ ਨਾਨਕ ਵਿਚਾਰੇ ਸਤ ਭਾਗ ਸਤ ਜੋਤ ਪਾਰਾ ਸਤ ਘਰ ਸੂਰ ਬਸੇ ਮਿੱਟੇ ਅੰਧਿਆਰਾ ਸੁਖ ਦੁੱਖ ਸੰਕਰ ਨਾਮ ਅਧਾਰਾ ਆਪੇ ਪਾਰ ਤਾਰਨਹਾਰਾ ਗੁਰਪਰਚੇ ਮਨ ਸਾਜ ਸਮਾਏ ਪ੍ਰਣਮਤ ਨਾਨਕ ਕਾਲ ਨ ਖਾਏ ਨਾਮ ਤਤ ਸਭੀ ਸਿਰ ਜਾਪੇ ਜਿਨ੍ਹਾਂ ਨੇ ਦੁੱਖ ਕਾਲ ਸੰਤਾਪੇ ਤੱਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਕਤ ਸਤ ਘਰਿਆਂ ਨੇ ਬੋਲੇ ਪਵਨਾ ਗੰਗਰ ਜਹੇ ਨਾਨਕ ਨੈਚਲ ਮਿਲਤ ਸਹਿਜੇ ਅੰਤਰ ਸੁਣਨ ਬਾਹਰ ਸੁਣਨ ਤ੍ਰੈ ਭਵਨ ਸੁਣਨ ਮਸੁਣਨ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਭਾਵ ਨ ਪੁੰਨਨ ਘੱਟ ਘੱਟ ਸੁਣ ਜਾ ਜਾਣੇ ਪਿਓ ਆਦਿ ਪੁਰਖ ਨਿਰੰਜਨ ਦੇਵ ਜੋ ਜਨ ਨਾਮ ਨਿਰੰਜਨ ਦਾਤਾ ਨਾਨਕ ਸੋਈ ਪੁਰਖ ਬਿਦਾਤਾ ਸੁਣੋ ਸੁਣ ਕਹੇ ਸਭ ਕੋਈ ਅਨਹਤ ਸੁਣ ਕਹਾਂ ਤੇ ਹੋਈ ਅਨਹਤ ਸੁਣ ਰੱਤੇ ਸੇ ਕੈਸੇ ਕੈਸੇ ਜਿਸਤੇ ਉਪਜੇ ਤਿਸੇ ਹੀ ਜੈਸੇ ਹੋਏ ਜਨਮ ਨਾ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਮਨ ਸਮਝਾਵੇ ਨੌ ਸਰ ਸੋ ਪਰ ਦੱਸੇ ਪੂਰੇ ਸਹਿ ਅਨਹਤ ਸੁਣਨ ਜਾਵੇ ਪੂਰੇ ਸੱਚੇ ਸੱਚੇ ਦੇਖ ਅਜੂਰੇ ਘੱਟ ਘੱਟ ਘੱਟ ਸਾਚ ਰਹਿਆ ਪਰ ਪੂਰੇ ਗੁਪਤੀ ਪਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸਰ ਸੋਏ ਸਹਿਜ ਭਾਈ ਮਿਲੀਏ ਸੁਖ ਹੋਏ ਗੁਰਮੁਖ ਜਾਗੇ ਨੀਂਦਨ ਸੋਵੇ ਸੁਣਨ ਸ਼ਬਦ ਅਪਰੰਪਰ ਸਾਰੇ ਕਹਤੇ ਮੁਖ ਸ਼ਬਦ ਨੇ ਸਾਰੇ ਗੁਰ ਕੀ ਦੇਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਕੋ ਕੋ ਬੁੱਧ ਚਵਾਵੇ ਸੋ ਕਿਤ ਠਾਏ ਕਿਉਂ ਤੱਤ ਦਾ ਦੂਜੇ ਚੋਟਾਂ ਖਾਏ ਜਮਦਰ ਬੰਦੇ ਕੋਈ ਨਾ ਰੱਖੇ ਬਿਨ ਸ਼ਬਦੇ ਨਾਹੀਂ ਪਾਤ ਆਖੇ ਕੁਵਰ ਬੂਝੇ ਪਾਵੇ ਪਾਰ ਨਾਨਕ ਮਨਮੁਖ ਨਾ ਬੂਝੇ ਗਵਾਰ ਕੋ ਬੁੱਧ ਮਿਟੇ ਗੁਰ ਸ਼ਬਦ ਸ਼ਬਦ ਵਿਚਾਰ ਸਤਿਗੁਰ ਬੇਟੇ ਮੁਖ ਦੁਆਰ ਤਤ ਨ ਕੀਨੇ ਮਨਮੁਖ ਜਲ ਜਾਏ ਦੁਰਮਤ ਵਿਛੜ ਚੋਟਾਂ ਖਾਏ ਮਾਨੇ ਹੁਕਮ ਸਵੇ ਗੁਣ ਗਿਆਨ ਨਾਨਕ ਦਰਗੇ ਪਾਵੇ ਮਾਨ ਸਾਚ ਵੱਖਰ ਤਨ ਪੱਲੇ ਹੋਏ ਆਪ ਤਰੇ ਸਾਰੇ ਸੀ ਸੋਏ ਸਹਿਜ ਰੱਤਾ ਬੂਝੇ ਪਤ ਹੋਏ ਤਾਂ ਕਿ ਕੀਮਤ ਕਰੇ ਨ ਕੋਏ ਜੈ ਦੇਖਾਂ ਤੇ ਰਹਿ ਸਮਾਏ ਨਾਨਕ ਪਾਰ ਪਰੇ ਸੱਚ ਪਾਏ ਸੋ ਸ਼ਬਦ ਨਾ ਕਾ ਕਹਾਂ ਵਾਸ ਕਥੀ ਅਲੇ ਜਿਤ ਧਰੀਏ ਭਾਵ ਜਲ ਸਮਾਏ ਨਾਨਕ ਪਾਰ ਪਰੇ ਸੱਚ ਪਾਏ ਗੁਰ ਸ਼ਬਦ ਕਾ ਕਹਾਂ ਵਾਸ ਕਥੀ ਅਲੇ ਜਿਤ ਧਰੀਏ ਭਾਵ ਜਲ ਸੰਸਾਰੇ ਤ੍ਰੈ ਸਥਾਨ ਸੱਤ ਅੰਗਲ ਵਾਈ ਕਹੀਏ ਤੇਸ ਕਹੋ ਕਮਨ ਅਧਾਰੋ ਬੋਲੇ ਖੇਲੇ ਅਸਤਰ ਹੋਵੇ ਕਿਉਂ ਕਰ ਲੱਖ ਲਿਖਾਏ ਸੁਣ ਸਵਾਮੀ ਸੱਚ ਨਾਨਕ ਪ੍ਰਾਣੇ ਆਪਣੇ ਮਨ ਸਮਝਾਏ ਗੁਰਮੁਖ ਸ਼ਬਦੇ ਸੱਚ ਲਿਵ ਲਾਗੇ ਕਰਨਤ ਵੀ ਮੇਲ ਮਿਲਾਏ ਆਪੇ ਦਾਨ ਆਪੇ ਦੀ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਅਲਖ ਅੰਗ ਅਲਖ ਅੰਗ ਜਹਿ ਦੇਖਾਂ ਤਹਿ ਸੋਈ ਸੋਈ ਹੀ ਪਮਨ ਕਾ ਵਾਸਾ ਸੁਣ ਨਿਵਾਸਾ ਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘੱਟ ਮੈਂ ਬਸੇ ਵਿੱਚੋਂ ਪਰਮ ਗਵਾਏ ਧਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਵ ਸਾਗਰ ਤਰੀਏ ਤੁਤ ਏਕੋ ਜਾਣੇ ਚਿਹਨ ਬਣ ਹੀ ਛਾਇਆ ਮਾਇਆ ਨਾਨਕ ਸ਼ਬਦ ਵਿਛਾਣੀ ਤ੍ਰੈ ਸੱਤ ਅੰਗਲ ਵਾਈ ਔਦੂ ਸੁਣ ਸੱਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਤੀਨੇ ਅਲੱਖ ਪਾਰੋ ਤ੍ਰੈ ਗੁਣ ਮਿੱਟੇ ਸ਼ਬਦ ਵਸਾਏ ਤਾਂ ਮਨ ਚੁੱਕੇ ਅਹੰਕਾਰੋ ਅੰਤਰ ਬਾਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਸੁਖ ਮਨਾ ਈੜਾ ਪਿੰਗਲਾ ਬੁੱਝੇ ਜਾਂ ਆਪੇ ਲੱਖ ਲਿਖਾਏ ਨਾਨਕ ਤਹਿ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਓ ਪਵਨ ਕਥੀ ਅਲੇ ਪਵਨ ਕਹਾਂ ਰਥ ਖਾਈ ਗਿਆਨ ਕੀ ਮੰਦਰਾ ਕਉਨ ਦੂਸਰੇ ਕੀ ਕਮਨ ਕਮਾਈ ਦੇ ਤੁਸੀਂ ਬਿਨ ਸ਼ਬਦੇ ਰਸ ਨਾ ਆਵੇ ਉਦੂ ਹਉਮੈ ਪਿਆਸ ਨਾ ਜਾਈ ਸ਼ਬਦ ਤੇ ਅੰਮ੍ਰਿਤ ਰਸ ਪਾਇਆ ਸੱਚੇ ਰਹੇ ਅਗਾਹੀ ਕਮਨ ਬੁੱਧ ਜਿਤ ਅਸਥਿਰ ਰਹੀਏ ਕਿਤ ਭੋਜਨ ਤ੍ਰਿਪਤਾਸੇ ਨਾਨਕ ਦੁੱਖ ਸੁਖ ਸਮਕਰ ਜਾਪੇ ਸਤਿਗੁਰੂ ਤੇ ਕਾਲ ਨ ਗ੍ਰਾਸੇ ਰੰਗ ਨਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੇ ਜਲ ਬਲ ਰਤਾਤਾ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਰਾਧਿਆ ਖਤ ਕਥਾ ਲੈ ਸਮਕਰ ਰਹੇ ਤੋ ਨਾਨਕ ਆਤਮ ਰਾਮ ਕੋ ਰਹੀ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸੱਚੇ ਮਾਤਾ ਗੁਰ ਵਿਚਾਰੀ ਅਗਨ ਵਿਚਾਰੀ ਅਪਿਓ ਪਿਓ ਆਤਮ ਸੁਖ ਧਾਰੀ ਸੱਚ ਰਾਧਿਆ ਗੁਰਮੁਖ ਕਰਤਾਰੀ ਨਾਨਕ ਊਜੇ ਕੋ ਵਿਚਾਰੀ ਮਨ ਮੈ ਗਈ ਕਹਾਂ ਬਸੀ ਅਲੇ ਕਹਾਂ ਬਸੇ ਉਹ ਪਵਨਾ ਕਹਾਂ ਬਸੇ ਸੋ ਸ਼ਬਦ ਉਦੂ ਤਾਂ ਕੋ ਚੁੱਕੇ ਮਨ ਕਾ ਪਵਨਾ ਨਦਰ ਕਹੇ ਤਾਂ ਸਤਿਗੁਰ ਮਿਲੇ ਤਾਂ ਨਿਜ ਘਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਪਤ ਵਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸਾਸ ਘਰ ਸੂਰ ਸਮਾਵੇ ਗੁਰਮੁਖ ਹਉਮੈ ਵਿੱਚੋਂ ਖੋਵੇ ਤੋ ਨਾਨਕ ਸਹਿਜ ਸਮਾਵੇ ਇਹ ਮਨ ਨਿਚਲ ਹਿਰਦੇ ਵਸੀ ਅਲੇ ਗੁਰਮੁਖ ਮੂਲ ਪਛਾਣ ਰਹੇ ਨਾਭ ਭਵਨ ਘਰ ਆਸਨ ਵੈਸੇ ਗੁਰਮੁਖ ਖੋਜਤ ਤੱਤ ਲਏ ਸੋ ਸ਼ਬਦ ਨਿਰੰਤਰ ਨਿਜ ਘਰ ਆਸੇ ਤ੍ਰੈ ਭਵਨ ਜੋ ਸੋ ਸਬਰ ਲਹੇ ਖਾਵੇ ਦੁੱਖ ਭੂਖ ਸਾਚੇ ਪੀ ਸਾਚੇ ਹੀ ਤ੍ਰਿਪਤਾਸ ਰਹੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਨਾਨਕ ਆਖੇ ਸੱਚ ਸੋ ਭਾਖੇ ਸੱਚ ਰਪੇ ਰੰਗ ਕਭੂ ਨਾ ਜਾਪੇ ਜਾਈ ਹਿਰਦਾ ਦੇਹ ਨਾ ਹੋਤੀ ਤੋ ਮਨ ਕੰਠੇ ਰਹਿਤਾ ਨਾਭ ਕਮਲ ਅਸ ਥੰਭ ਨਾ ਹੋਤੋ ਤਾਂ ਪਵਨ ਕਮਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਬਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਨਿੱਤ ਕੀਮਤ ਨਹੀਂ ਪਾਈ ਵਰਨ ਵੇਖ ਅਸ ਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਸਭ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਉਦੂ ਤੋਂ ਮਨ ਸੁਣ ਰਹੇ ਬੈਰਾਗੀ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਕਰ ਬਸਤੋ ਪਵਨ ਅਨੁਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਖੋਲੀਨ ਰਹਿਤੋ ਸ਼ਬਦ ਸੰਸਾਰ ਗੌਣ ਗਗਨ ਜਬ ਤਵੇ ਨਾ ਹੋਤੋ ਤ੍ਰੈ ਭਵਨ ਜੋ ਤਾਪੇ ਨਿਰੰਕਾਰ ਵਨ ਭੇਖਸ ਰੂਪ ਸੋ ਇੱਕੋ ਇੱਕੋ ਸ਼ਬਦ ਬਿਨਾਣੀ ਸਾਚ ਬਿਨਾ ਸੁੱਚਾ ਕੋ ਨਾਹੀ ਨਾਨਕਤ ਕਹਾਣੀ ਕਿਤ ਕਿਤ ਬੇਦ ਜਗ ਉਪਜੇ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੀਏ ਦੁੱਖ ਜਪਾਈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ ਹਉਮੈ ਸ਼ਬਦ ਜਲਾਏ ਧਨਵਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਉਤਾਰੇ ਨਾਨਕ ਬਿਨ ਨਾਮੇ ਨਾਮੇ ਜੋਗ ਕਰੇ ਨਾ ਹੋਵੇ ਦੇਖੋ ਹਿਰਦੇ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੇ ਗੁਰਮੁਖ ਸਾਜ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਿਰਲਾ ਬੂਝੇ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੇ ਗੁਰਮੁਖ ਨਾਨਕੇ ਇੱਕੋ ਜਾਣੇ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗਵਾਰ ਨਾਨਕ ਬਿਨ ਗੁਰਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹਉਮੈ ਮਾਰ ਗੁਰਮੁਖ ਸੱਚ ਰੱਖਿਆ ਅਵਤਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗੇ ਨਾ ਆਵੇ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਬਦ ਪਛਾਣੇ ਸ਼ਬਦੇ ਕੰਨ ਵਿਹੜਾ ਸੁਣ ਤੂੰ ਉਦੂ ਬਿਨ ਨਾਵੇਂ ਜੋਗ ਨਾ ਹੋਈ ਨਾਮੇ ਰਾਤੇ ਅੰਦਰ ਮਾਤੇ ਨਾਮੇ ਤੇ ਸੁਖੋਈ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੇ ਸੋਜੀ ਪਾਈ ਬਿਨ ਨਾਵੇਂ ਭੇਖ ਕਰੇ ਬਹੁ ਤੇਰੇ ਸੱਚੇ ਆਪ ਖਵਾਈ ਸਤਿਗੁਰ ਤੇ ਨਾਮ ਪਾਈਏ ਉਦੂ ਜੋਗ ਜੁਗਤ ਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇਂ ਮੁਕਤ ਨਾ ਹੋਈ ਤੇਰੀ ਗਤਿ ਤੂੰ ਜਾਣੇ ਕਿਆ ਕੋ ਅੱਖ ਵਿਖਾਣੇ ਤੂੰ ਆਪੇ ਜੁਗ ਗੁਪਤਾ ਆਪੇ ਪ੍ਰਗਟੇ ਆਪੇ ਸਭ ਰੰਗ ਮਾਣੇ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਫਰਮਾਣੇ ਮੰਗੇ ਨਾਮ ਪਾਏ ਇਹ ਭੀਖਿਆ ਤੇਰੇ ਦਰਸ਼ਨ ਕੋ ਕਰਵਾਣੇ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਾਹਿਬ ਜੁਗ ਆਪੇ ਵਰਤੇ ਦੂਜਾ ਬਰਨਾ ਕੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੇ ਵੀਰੇ ਪੂਰਬੀ ਪੁਰ ਬਾਣੀ ਕੀ ਧੁਨੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਹਿਜੇ ਦਾ ਖੇਤ ਹੈ ਜਿਸਨੂੰ ਨਾਏ ਭਾਓ ਭਾ ਨਾਉ ਬੀਜੇ ਨਾ ਉਗਵੇ ਨਾ ਮੇਰੇ ਸਮਾਏ ਹਮੇ ਹੋ ਬੀਜ ਹੈ ਸੱਸਾ ਗਿਆ ਬਿਲਾਏ ਨਾ ਕਿਸ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ ਅੰਬ ਹੈ ਚੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਜਗਤ ਹੈ, ਵੇਖੋ ਲੋਕਾਂ ਆਏ ਲੋਕ ਕੇ ਵੇਖੇ ਬੱਪੜਾ, ਜਿਸਨੋਂ ਸੋ ਜੀਨਾ ਹੈ, ਜਿਸ ਵਿਕਾਲੇ ਸੋ ਵੇਖੇ, ਜਿਸ ਵਸਿਆ ਮਨ ਮਾਹੇ, ਮਹੱਲਾ ਤੀਜਾ ਮਨਮੁਖ ਦੁੱਖਾ ਖੇਤ ਹੈ, ਦੁੱਖ ਬੀਜੇ ਦੁੱਖਾ ਆਏ, ਦੁੱਖ ਜੰਮੇ ਲੋਕ ਮਰੇ, ਹੋਮੇ ਕਤ ਰਿਹਾਏ, ਆਵਣ ਜਾਣ ਸੋ ਜੀ ਅੰਧਾ ਅੰਧ ਕਮਾਏ, ਜੋ ਦੇਵੇ ਕਿਸੇ ਨਾ ਜਾਣੀ ਦਿੱਤੇ ਕੋ ਲਪਟਾਏ, ਨਾਨਕ ਪੁਰਬ ਲਿਖਿਆ ਕਮਾਵਣਾ ਵਰਨ ਕਰਨਾ ਜਾਏ, ਮਹੱਲਾ ਤੀਜਾ ਸਤਿਗੁਰ ਮਿਲੀਏ ਸਦਾ ਸੁੱਖ ਸੁੱਖ, ਜਿਸਨੂੰ ਆਪੇ ਮੇਲ ਮੇਲੇ ਸੋਏ, ਸੁੱਖੇ ਵਿਵੇਕ ਹੈ ਅੰਤਰ ਨਿਰਮਲ ਹੋਏ, ਅਗਿਆਨ ਕਾ ਭਰਮ ਕੱਟੀਏ ਗਿਆਨ ਪ੍ਰਾਪਤ ਹੋਏ, ਨਾਨਕੇ ਕੋ ਨਦਰੀ ਆਇਆ, ਜੈ ਦੇਖਾ ਤੈ ਸੋਏ, ਅਪੌੜੀ ਸੱਚੇ ਤਖ਼ਤ ਰਚਾਇਆ, ਬੈਸਰ ਕੋ ਜਾਈ ਸਭ ਕਿਸੇ ਆਪੇ ਆਪਿਆ, ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀ, ਘਰ ਮਹਿਲ ਚੁਰਾਈ, ਚੰਨ ਸੂਰਜ ਦੋ ਚਾਨਣੇ ਪੂਰੀ ਬੰਤ ਬਣਾਈ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਰਹਾ ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ, ਆਪੀ ਸਾਹਿਬ ਵਿਸਾਏ, ਤਹਿ ਸਹਿ ਬਾਤ ਨਾ ਪੁੱਛੀਆਂ, ਕਬੂ ਨਾ ਲਾਈ ਪਾਏ, ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੋ ਨਦਰ ਕਰੇ ਆਪੇ ਪੀਸੇ ਆਪੇ ਕੱਸੇ ਆਪੇ ਹੀ ਲਾਏ ਲਏ, ਇਹੋ ਫਿਰ ਪਿਆਲਾ ਖਸਮ ਕਾ ਜੈ ਭਾਵੇਂ ਪੈਂਦੇ, ਪੌੜੀ ਵੇਖੀ ਸਿਰ ਚੋਂ ਪਾਈਆਂ, ਸਾਹਿਬ ਹੁਕਮ ਆਵੇ ਜਾਏ, ਹੁਕਮੇ ਆਏ ਜਾਏ ਸਮਾਹੀ, ਆਪੇ ਵੇਖ ਵੇਖਦਾ ਦੂਜਾ ਕੋ ਨਾਹੀ, ਜੋ ਭਾਵੇ ਤਿਉ ਰੱਖ ਦੂੰ ਗੁਰ ਸ਼ਬਦ ਬਜਾਈ, ਸਭਨਾ ਤੇਰਾ ਜੋਰ ਹੈ ਜੋ ਭਾਵੇ ਤਿਵੇ ਚਲਾਹੀ, ਤੁਰਦ ਜਿਵਟ ਮੈਂ ਨਾਹੀ ਕੋ ਕੇ ਸਾਖ ਸੁਣਾਈ, ਸਲੋਕ ਮਹੱਲਾ ਤੀਜਾ ਭਰਮ ਭਲਾਈ, ਸਾਬ ਜਗ ਫਿਰੀ ਫਾਵੀ ਹੋਈ ਭਾਲ, ਸੋ ਸੋ ਸ਼ਾਂਤਨ ਦੇਵੀ ਕਿਆ ਚੱਲੇ ਤਿਸ ਨਾਲ, ਗੁਰਪ੍ਰਸਾਦੀ ਹਰ ਧਿਆਈਏ ਅੰਤਰ ਰੱਖੀਏ ਅਵਤਾਰ, ਨਾਨਕ ਘਰ ਬੈਠਿਆ ਸੋ ਪਾਇਆ, ਜਾ ਕਿਰਪਾ ਕਰੀ ਕਰਤਾਰ, ਮਹੱਲਾ ਤੀਜਾ ਧੰਦਾ ਤਾਪਤ ਦੇਣ ਗਿਆ, ਰਹਿਣ ਗਵਾਈ ਸੋਏ ਕੂੜ ਬੋਲ ਵਿਖ ਖਾਇਆ, ਮਨਮੁਖ ਚੱਲਿਆ ਰੋਏ, ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ, ਗੁਰਪ੍ਰਸਾਦੀ ਹਰ ਮਨ ਵਸੇ ਜਾਮ ਡੰਡ ਨਾ ਲਾਗੇ ਕੋਏ, ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ, ਪੌੜੀ ਇੱਕ ਆਪਣੀ ਸਿਰਤ ਰਾਇਨ ਦੇ ਸਤਿਗੁਰ ਮੱਤੀ, ਇੱਕ ਨਾਨੋ ਨਾਉ ਬਖਸ਼ਿਓਨ ਅਸਰ ਹਰ ਸੱਤੀ, ਪੌਣ ਪਾਣੀ ਬੈਸੰਥਰੋ ਹੁਕਮ ਕਰੇ ਭਗਤੀ, ਇਹਨਾਂ ਨੂੰ ਭੋ ਅਗਲਾ ਪੂਰੀ ਬਣਤ ਬਣਤੀ, ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁਖ ਪਾਈ ਪਾਈ, ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ, ਮਹੱਲਾ ਤੀਜਾ ਕਿਉਂ ਘਰੇ ਮਨ ਮਾਰੀਏ, ਕਿਉਂ ਘਰ ਮ੍ਰਿਤਕ ਹੋਏ, ਕਹਿਆ ਸ਼ਬਦ ਨ ਮਾਨੀ ਹੋਮੇ ਛੱਡੇ ਨ ਕੋਏ, ਗੁਰਪ੍ਰਸਾਦੀ ਹੋਮੇ ਛੁੱਟੇ ਜੀਵਨ ਮੁਕਤ ਹੋਏ, ਨਾਨਕ ਜਿਸਨੂੰ ਬਖਸ਼ੇ ਤਿਸ ਮਿਲੇ ਤਿਸ ਵਿਘਨ ਲਾਗੇ ਕੋਏ, ਮਹੱਲਾ ਤੀਜਾ ਜੀਵਨਤ ਮਰਨਾ ਸਭ ਕੋ ਕਹੇ, ਜੀਵਨ ਮੁਕਤ ਕਿਉਂ ਹੋਏ, ਪੈਕਾ ਸੰਜਮ ਜੇ ਕਰੇ ਦਾਰੂ ਭਾਉ ਲੇ, ਨਾਮ ਦਿਨ ਗੁਣ ਗਾਵੇ ਸੁੱਖ ਸਹਿਜੇ, ਬਿਖ ਭਾਵ ਜਨ ਨਾਮ ਤਰੇ, ਨਾਨਕ ਗੁਰਮੁਖ ਪਾਈਏ ਜਾਂ ਕੋ ਨਜ਼ਰ ਕਰੇ, ਪੌੜੀ ਦੂਜਾ ਭਾਉ ਰਚਾਇਨ ਤ੍ਰੈਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਉਣ ਕਾਰਾ, ਪੰਡਿਤ ਪੜਦੇ ਜੋਤ ਕੀ ਨਾ ਬੂਝੇ ਵਿਚਾਰਾ, ਸਭ ਕੁਛ ਤੇਰਾ ਖੇਲ ਹੈ ਸਚ ਸਿਰਜਣਹਾਰਾ, ਜਿਸ ਭਾਵੇ ਤਿਸ ਬਖਸ਼ ਲਹੇ ਸੱਚ ਸ਼ਬਦ ਸਮਾਈ, ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ, ਮਾਇਆ ਨੂੰ ਤਿਸ ਫਿਰੇ ਤਪਾ ਸਦਾਵੇ, ਪਰਮੇ ਭੂਲਾ ਸਭ ਤੀਰਥ ਗਏ, ਉਹ ਤਪਾ ਕੈਸੇ ਪਰਮ ਗਤ ਲਹੇ, ਗੁਰਪ੍ਰਸਾਦੀ ਸੋ ਸੱਚ ਕਮਾਏ ਕਮਾਵੇ, ਨਾਨਕ ਸੋ ਤਪਾ ਮੁੱਖ ਅੰਤਰ ਪਾਵੇ, ਮਹੱਲਾ ਤੀਜਾ ਸੋ ਤਪਾ ਜੇ ਤਪ ਕਰਲੇ ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ, ਸਤਿਗੁਰ ਕੀ ਸੇਵਾ ਤਪ ਪ੍ਰਮਾਣ, ਨਾਨਕ ਸੋ ਤਪਾ ਦਰਗੇ ਪਾਵੇ ਮਾਣ, ਪੌੜੀ ਰਾਤ ਦਿਨ ਸਫਾਇਨ ਸੰਸਾਰ ਕੀ ਵਰਤਨ, ਗੁਰਮਤੀ ਘਟ ਚਾਨਣਾ ਅਨੇਰ ਬਿਨਾਸਨ, ਹੁਕਮੇ ਹੀ ਸਭ ਸਾਜੀਅਨ ਰਵਿਆ ਸਭ ਵਾਣ ਤ੍ਰਿਣ, ਸਭ ਕਿਸੇ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣ, ਸ਼ਬਦੇ ਹੀ ਸੋਝੀ ਪਈ ਸੱਚੇ ਆਪ ਬਜਾਈ, ਲੋਕ ਮਹੱਲਾ ਤੀਜਾ ਵਿਆਤਕ ਅਵਿਆਗਤ ਇਹ ਨਾ ਆਖੀਅਨ, ਜਿਨ ਕੇ ਚਿਤਵ ਮੈਂ ਭਰਮ ਤਿਸਦੇ ਦਿੱਤੇ ਨਾਨਕਾ, ਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ, ਤਾਂ ਕਾ ਭੁੱਖਾ ਹੋਏ ਤਿਸਕਾ ਭੋਜਨ ਨਾਨਕਾ, ਵਿਰਲਾ ਪਾਏ ਕੋਏ ਮਹੱਲਾ ਤੀਜਾ ਵਿਆਗਤ ਇਹਨਾਂ ਆਖੀਅਨ, ਜੇ ਪਰ ਘਰ ਭੋਜਨ ਕਰੇਨ ਉਧਰੇ ਕਾਰਨ ਆਪਣੇ ਬਹਿਲੇ ਭੇਕ ਕਰੇਨ, ਵਿਆਗਤ ਸਹੀ ਨਾਨਕਾ ਜੇ ਆਤਮ ਗਾਉਣ ਕਰੇਨ, ਭਾਲ ਲੈਣ ਸੋ ਆਪਣਾ ਨਿੱਜ ਕਰ ਰਹਿਣ ਕਰੇਨ, ਪੌੜੀ ਅੰਬਰ ਤੱਤ ਵਿਛੋੜੀਅਨ ਵਿੱਚ ਸੱਚਾ ਸਰਾਉ ਘਰ ਦਾ ਸੱਚੋ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤੱਤ ਸੱਚਾ ਬਹਿ ਸੱਚਾ ਕਰੇ ਨਿਆਉ ਸਭ ਸੱਚੋ ਸੱਚਾ ਵਰਤਦਾ ਗੁਰਮੁਖ ਲੱਖ ਲਿਖਾਈ ਸਰੋਕ ਮਹਲਾ ਤੀਜਾ ਰਹਿਣਾ ਮਾਹੀ ਅਨੰਤ ਹੈ ਕੁੜੀ ਆਵੇ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਏ ਸਜਾਏ ਰਹਿਣਾ ਹੈ ਮੈਂ ਸਭ ਕਿਸੇ ਹੈ ਕਰਮੀ ਪੱਲੇ ਪਾਏ ਨਾਨਕ ਨੌ ਨਿਦ ਪਾਈਏ ਜੇ ਚੱਲੇ ਤੇ ਫਿਰ ਜਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੇ ਜਨਮ ਵਿਨਾਸ ਰਸਨਾ ਰਸਨਾ ਚੱਖਿਓ ਕਮਲ ਨ ਹੋਇਓ ਪਰਗਾਸ ਵਿਖਾ ਦੀ ਮਨ ਮੁਖ ਮੂਆ ਮਾਇਆ ਮੋਹ ਵਿਨਾਸ ਇੱਕ ਸਰ ਕੇ ਨਾਮ ਤ੍ਰਿਗ ਜੀਵਨ ਤ੍ਰਿਗਵਾਸ ਜਾਂ ਆਪੇ ਨਦ ਕਰੇ ਪ੍ਰਭ ਸੱਚਾ ਤਾਂ ਹੋਵੇ ਜਾਸਨ ਦਾਸਨ ਦਾਸ ਤਾਂ ਆਂਦਨ ਸੇਵਾ ਕਰੇ ਸਤਿਗੁਰੂ ਕੀ ਕਦੇ ਨਾ ਛੋਟੇ ਪਾਸ ਜਿਉ ਜਲ ਮੇ ਕਮਲ ਅਲਿਪਤੋ ਵਰਤੇ ਤਿਉਂ ਵਿੱਚੇ ਗ੍ਰਹਿ ਉਦਾਸ ਜਾਂ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੇ ਤਿਵ ਹਰ ਗੁਣਦਾਸ ਪੌੜੀ ਸੱਤੀ ਜੁਗ ਗਵਾਰ ਸਾ ਆਪੇ ਗੰਤ ਕੀਨੀ ਆਪੇ ਸਿਰ ਸਾਬ ਸਾਜੀਅਨ ਆਪ ਮਤ ਦੀਨੀ ਸਿਮਰ ਸਾਸਤ ਸਾਜੀਅਨ ਪਾਪ ਪੁੰਨ ਗੰਤ ਗਣੀਨੀ ਜਿਸ ਬੁਝਾਏ ਸੋ ਬੁਝ ਸੀ ਸੱਚੇ ਸਤ ਕਰੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਸੁਖ ਮਹਲਾ ਤੀਜਾ ਹੈ ਸਾਨੂੰ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੰਨ ਧਨ ਲੋਭ ਰਤ ਨਾ ਹੋਏ ਪੈ ਪਈਏ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਬੇਸੰਤਰ ਧਾਤ ਸ਼ੁੱਧ ਹੋਏ ਤਿਉਂ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹਲਾ ਤੀਜਾ ਰਾਮ ਕਲੀ ਮਹਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸਿਗਾਰ ਗੁਰਕੇ ਸ਼ਬਦ ਕਮਲ ਵਿਖਸਿਆ ਤਾਂ ਸਿਉਂ ਤਾਂ ਸੌਂਪਿਆ ਭਗਤ ਭੰਡਾਰ ਭਰਮ ਗਏ ਤਾਂ ਜਾਗਿਆ ਚੁੱਕਾ ਅਗਿਆਨ ਅੰਧਾਰ ਇਸ ਨੂੰ ਰੂਪ ਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਤੇਰਾ ਆਪਣਾ ਸੁਭਾ ਬੰਥੀ ਨਾਰ ਮਨਮੁਖ ਸਿਗਾਰ ਨਾ ਜਾਣਨੀ ਜਾਸਨ ਪਾ ਜਨਮ ਸਭ ਹਾਰ ਬਿਨ ਹਰ ਭਗਤੀ ਸਿਗਾਰ ਕਰੇ ਨਿਤ ਜੰਮੇ ਹੋਏ ਖੁਆਰ ਸੰਸਾਰੇ ਵਿੱਚ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਇੱਕ ਹੈ ਦੋਹੋਂ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸ਼ਾਨਾ ਵੀ ਦੂਜੀ ਨਾ ਹੀ ਜਾਏ ਜੇ ਬਹੁਤੇਰਾ ਲੋਚੀਏ ਬਿਨ ਕਰਮਾ ਪਾਇਆ ਨ ਜਾਏ ਅੰਤਰ ਲੋ ਵਿਕਾਰ ਹੈ ਦੂਜੇ ਭਾਈ ਖੁਆਏ ਤਿੰਨ ਜੰਮਣ ਮਨ ਨਾ ਚੁੱਕ ਹੀ ਹੋਮੇ ਵਿੱਚ ਦੁੱਖ ਪਾਏ ਜਿੰਨੀ ਸਤਿਗੁਰ ਸਿਉਂ ਚਿਤਲਾਇਆ ਸੋ ਖਾਲੀ ਕੋਈ ਨਾ ਹੈ ਤਿੰਨ ਜੰਮ ਕੀ ਸਰਬ ਨਾ ਹੋਵੀ ਨਾ ਹੋਏ ਦੁੱਖ ਸਹਾਏ ਨਾਨਕ ਗੁਰਮ ਕੁਬਰੇ ਸੱਚੇ ਸਤ ਸਮਾਏ ਪੌੜੀ ਆਪ ਅਲਿਪਤ ਸਦਾ ਰਹੇ ਹੋਰ ਧੰਦੇ ਸਭ ਧਾਵੇ ਨਾਨਕ ਗੁਰਮ ਧਾਵੇ ਆਪ ਨਹਿ ਚਲ ਅਚਲ ਹੈ ਹੋਰ ਆਵੇ ਜਾਹੇ ਸਦਾ ਸਦਾ ਹਰ ਧਿਆਈਏ ਗੁਰਮੁਖ ਸੁੱਖ ਪਾਵੇ ਨਿਜ ਘਰ ਵਾਸਾ ਪਾਈਏ ਸੱਚ ਸ਼ਬਦ ਸੱਚ ਸਿਫਤ ਸਮਾਹੇ ਸੱਚਾ ਗੈਰ ਗਮੀਰ ਹੈ ਗੁਰ ਸ਼ਬਦ ਬੁਝਾਈ ਸਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੇ ਸੱਚ ਨਾਨਕ ਹੁਕਮੇ ਜੋ ਬੁੱਝੇ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੇ ਹੁਕਮ ਨਾ ਬੁੱਝੇ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਬਿਣ ਮੰਨੇ ਕੱਚ ਨੇ ਕੱਚ ਮਹੱਲਾ ਤੀਜਾ ਮਨ ਖੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਇਹ ਥਾਂ ਕਥਾਉਂ ਨਾ ਜਾਣਨੀ ਉਹਨਾਂ ਅੰਤਰ ਲੋਭ ਵਿਕਾਰ ਇਹ ਆਪਣੇ ਸਵਾ ਆਏ ਬਹਿ ਗੱਲਾਂ ਕਰੇ ਹੁਨਾ ਮਾਰੇ ਜਮ ਜੰਦਾਰ ਅੱਗੇ ਅੱਗੇ ਲੇਖਾ ਮੰਗੀਏ ਮਾਰ ਖੁਆਰ ਕਿੱਚੇ ਕੁੜਿਆਰ ਇਹ ਕੂੜੇ ਕੀ ਮੱਲ ਕਿਉਂ ਉਤਰੇ ਕੋਈ ਕੱਢੋ ਇਹ ਵਿਚਾਰ ਸਤਿਗੁਰ ਮਿਲੇ ਤਾਂ ਨਾਮ ਦਿੜਾਏ ਸਭ ਕਿਲ ਕੱਟਣ ਹਾਰ ਨਾਮ ਜਪੇ ਨਾਮੋ ਅਰਾਧੇ ਤਿਸ ਜਨ ਕੋ ਕਰੋ ਸਭ ਨਮਸਕਾਰ ਮਲ ਕੁੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ ਜਾਂ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵ ਹੈ ਨੀਵੋ ਦੇਵਣਹਾਰ ਪੌੜੀ ਸੁਧ ਜਿਵਟਦਾਤਾ ਨਾਏ ਕਿਸੇ ਆਸਣ ਆਈਏ ਗੁਰਪ੍ਰਸਾਦੀ ਪਾਏ ਜਿੱਥੋਂ ਹੋਮੇ ਜਾਈਏ ਰਾਸ ਕਸ ਸਾਦਾ ਬਾਹਰਾਸ ਸੱਚੀ ਵਡਿਆਈਏ ਜਿਸਨੂੰ ਬਖਸ਼ੇ ਤੇ ਇਸ ਦੇ ਆਪ ਲਈ ਮਿਲਾਈਏ ਘਾਟੇ ਅੰਤਰ ਅੰਮ੍ਰਿਤ ਰੱਖੇ ਉਹਨਾਂ ਗੁਰਮੁਖੀ ਸੇ ਪਿਆਈ ਪਿਆਈ ਸਰੋਕ ਮਹੱਲਾ ਤੀਜਾ ਬਾਣੀਆਂ ਕਹਾਣੀਆਂ ਪੁੱਤ ਕਰੇ ਨੇ ਜੇ ਸਤਿਗੁਰ ਭਾਵੇ ਸੋ ਮੰਨ ਲੈਣ ਸਹੀ ਕਰਮ ਕਰੇ ਨੇ ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੁੱਖ ਨਾਰਦ ਬਚਨ ਸਭ ਸਿੱਖ ਕਰੇ ਨੇ ਸੱਚੇ ਲਾਏ ਸੱਚ ਲੱਗੇ ਸਦਾ ਸੱਚ ਸੰਭਾਲੇ ਨਾਨਕ ਆਏ ਸੇ ਫਰਮਾਨ ਪਏ ਇਸ ਜੇ ਸਦਮੇ ਕੁੱਲ ਕਰੇ ਨ ਮਹੱਲਾ ਤੀਜਾ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖੀ ਅੰਧੇ ਕਰਮ ਕਰੇ ਨ ਪਾਣੀ ਚੱਲਣ ਆਪਣੇ ਨਿਤ ਝੂਠੋ ਝੂਠ ਬਣੇ ਨ ਕੂੜਕ ਸੱਤ ਕਮਾਮ ਦੇ ਪਰ ਨਿੰਦਾ ਸਦਾ ਕਰੇ ਨੇ ਆਪ ਡੁੱਬੇ ਪਰ ਨਿੰਦਕਾ ਸਗਲੇ ਕੁੱਲ ਡੋਬੇ ਨਾਨਕ ਜਿੱਤ ਓਈ ਲਾਈ ਤਿੱਤ ਲੱਗੇ ਓਈ ਕੱਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜਿੱਤੀ ਸਿਸ਼ਟ ਸਭ ਕੀਤੀ ਕੂੜਕ ਸੱਤ ਨਾਇਣ ਮਨ ਮੁੱਖ ਵੇ ਗੁੱਤੀ ਗੁਰਮੁਖ ਸਦਾ ਧਿਆਈ ਅੰਦਰ ਹਰ ਪ੍ਰੀਤੀ ਜਿਨ ਕੋ ਪੁੱਤੇ ਪੁੰਨ ਹੈ ਤਿੰਨ ਵਾਸ ਕੀਤੀ ਨਾਨਕ ਨਾਮ ਧਿਆਈਏ ਸਰ ਸਿਫਤ ਸੁਨਾਈ ਸ਼ਲੋਕ ਮਹਲਾ ਪਹਿਲਾ ਸੱਚੀ ਪਾਪ ਕਰ ਸੱਤ ਕਮਾਹੀ ਗੁਰ ਦੀਖਿਆ ਕਰ ਦੇ ਬਣ ਜਾਹੀ ਇਸਤਰੀ ਪੱਖੀ ਖੱਟੀਏ ਪਾਓ ਭਾਵੇਂ ਆਵੋ ਜਾ ਆਵੋ ਭਾਵੇਂ ਜਾਓ ਸਾਸਰੇ ਨਾ ਮਾਨੇ ਕੋਈ ਆਪੋ ਆਪੇ ਆਪੋ ਆਪੇ ਪੂਜਾ ਕੋਈ ਕਾਜੀ
1: ਮੁਹਾਵੇ ਝਾੜੀ ਖਾਏ ਚੌਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰੀ ਜਟਾ ਭੂਤ ਆਗੇ ਪਾਸੇ ਰੋਹੇ ਭੂਤ ਜੋਗ ਨਾ ਪਾਇਆ ਜੋਤ ਕਵਾਈ ਕਿਤ ਕਾਰਨ ਸਿਰੇ ਸ਼ਾਹੀ ਪਾਈ ਨਾਨਕ ਕਾਲ ਕਾ ਇਹੋ ਪਰਵਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਵੇ ਕਰ ਹਿੰਦੂ ਆਵੇ ਸੂਤ ਜਿਨੇ ਉਹ ਪੜਦਾ ਪਾਵੇ ਸੂਤ ਪਾਏ ਤਰੇ ਵਰਿਆਈ ਨਾਤਾ ਧੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਬਿਨ ਗੁਰਪੀਰੇ ਕੋ ਥਾਏ ਨਾ ਪਾਈ ਰਾਵ ਬਸਾਏ ਉੱਥੇ ਕੋ ਜਾਏ ਕਰਨੀ ਵਾਜੋ ਭੇਸ ਨਾ ਪਾਏ ਜੋ ਵੀ ਕਰ ਜਗਤ ਵਸਾਈ ਜਿੱਤ ਕਾਰਨ ਕਿਨ ਕੰਨ ਮੁੰਦਰਾ ਪਾਈ ਮੁੰਦਰਾ ਪਾਏ ਤੇਰੇ ਸੰਸਾਰ ਜਿੱਥੇ ਕਿੱਥੇ ਤੇ ਜਨਹਾਰ ਜਿੱਥੇ ਜੀਤ ਉੱਤੇ ਬਟਾਓ ਚੀਰੀ ਆਈ ਢਿੱਲ ਨਾ ਪਾਓ ਇੱਥੇ ਜਾਣੇ ਸੋ ਜਾਏ ਸਿਆਣੇ ਹੋਰ ਫੱਕੜ ਹਿੰਦੂ ਮੁਸਲਮਾਨ ਸਭਨਾ ਕਾ ਦਰ ਲੇਖਾ ਹੋਏ ਕਰਨੀ ਵਾਜੋ ਤਰੇ ਨਾ ਕੋਏ ਸੱਚੋ ਸੱਚ ਵਿਖਾਣੇ ਕੋਏ ਨਾਨਕ ਅੱਗੇ ਕੁਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ ਅੰਦਰ ਲਾਜ ਵੇਹਰੀ ਗੁਰਮੁਖ ਹਾਰ ਨਾਮ ਪੜ ਹਰ ਕਾ ਮੰਦਰ ਸਰੀਰ ਹੱਥ ਸੋਹਣਾ ਹਾਰ ਨਾਮ ਦੇੜ ਮਨ ਨੂੰ ਖਾਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਵੇਖਿਆ ਪੂਰੇ ਭਾਗ ਪਾਇਆ ਜਾਈ ਸਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੇ ਨਾ ਸਤ ਮੂੰਡ ਮਰਾਈ ਕੇਸੀ ਨਾ ਸਤ ਪੜਿਆ ਦੇਸ ਫਿਰੇ ਨਾ ਸਤ ਉੱਠੀ ਵੇਖੀ ਵਥਰਾ ਪਛਾਵੇ ਦੁੱਖ ਸਹੇ ਨਾ ਸਤ ਹਸੀ ਵਧੇ ਸੰਗੁਰ ਨਾ ਸਤ ਗਾਈ ਘਾਹ ਚਰੇ ਜਿਸ ਹੱਥ ਸਿੱਧ ਦੇਵੇ ਜੇ ਸੋਈ ਤਿਸਨੋਂ ਦੇ ਤਿਸ ਆਏ ਮਿਲੇ ਨਾਨਕ ਤਾ ਕੋ ਮਿਲੇ ਵਡਾਈ ਜਿਸ ਘੱਟ ਭੀਤਰ ਸਬਦ ਰਵੇ ਸਭ ਘੱਟ ਮਿਲੇ ਹੋ ਸਭਨਾ ਅੰਦਰ ਜਿਸੇ ਖੁਆਈ ਜਿਸ ਕੌਣ ਕਹੇ ਜਿਸੇ ਦਿਖਾਲਾ ਬਾਟੜੀ ਕਿਸੇ ਭੁਲਾਵੇ ਕੌਣ ਇਸੇ ਭੁਲਾਏ ਪੰਜ ਸਿਰ ਇਸੇ ਦਿਖਾਵੇ ਕੌਣ ਮਹੱਲਾ ਪਹਿਲਾ ਸੋ ਗਿਰੀ ਸੋ ਨਿਗ੍ਰਹਿ ਕਰੇ ਜਪ ਤਾ ਸੰਜਮ ਭੀਖਿਆ ਕਰੇ ਪੁਨ ਦਾਨਤਾ ਕਰੇ ਸਰੀਰ ਸੋ ਗਿਰੀ ਵੰਗਾ ਕਾ ਨੀਰ ਬੋਲੇ ਇਸੇ ਸਤਿ ਸਰੂਪ ਪਰਮ ਦੰਤ ਮੈਂ ਹਰੇਕ ਨਾ ਰੂਪ ਮਹੱਲਾ ਪਹਿਲਾ ਸੋ ਅਧੂਤੀ ਜੋ ਧੂਪੇ ਆਪ ਭੀਖਿਆ ਭੋਜਨ ਕਰੇ ਸੰਤਾਪ ਓਹਠ ਪੱਟਣ ਮੈਂ ਭੀਖਿਆ ਕਰੇ ਸੋ ਅਧੂਤੀ ਸੇ ਕੋ ਚੜੇ ਬੋਲੇ ਗੁਰਖ ਸਤਿ ਸਰੂਪ ਪਰਮ ਦੰਤ ਮੈਂ ਹਰੇਕ ਨਾ ਰੂਪ ਮਹੱਲਾ ਪਹਿਲਾ ਸੋ ਦਾਸੀ ਜੇ ਪਾਲੇ ਦਾਸ ਅੱਠ ਉਧ ਕਰੇ ਨਿੰਜਣ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਦਾਸੀ ਦਾ ਪੜੇ ਨਕੰਦ ਬੋਲੇ ਗੋਪੀ ਚੰਦ ਸਤਿ ਸਰੂਪ ਪਰਮ ਤੰਤ ਮੈਂ ਰੇਖਣਾ ਰੂਪ ਮਹੱਲਾ ਪਹਿਲਾ ਸੋ ਪਖੰਡੀ ਜੇ ਕਾਇਆ ਪਕਾਲੇ ਕਾਇਆ ਕੀ ਅਗਨ ਬ੍ਰਹਮ ਪ੍ਰਜਾਲੇ ਸੁਪਨੇ ਬਿੰਦਨਾ ਦੇਰੀ ਝਾਨਾ ਤਿਸ ਪਖੰਡੀ ਜਰਾ ਰਮਾਨਾ ਬੋਲੇ ਚਰਪੜ ਚਸ ਸਤਿ ਸਰੂਪ ਪਰਮ ਤੰਤ ਮੈਂ ਰੇਖਣਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੇ ਸਾਮ ਐਨੇ ਸੰਤ ਰਹਿ ਧਿਆਨ ਅਤੇ ਬੈਰਾਗੀ ਸਤ ਸਮਾਨ ਬੋਲੇ ਭਰਤ ਸਤ ਸਰੂਪ ਪਰਮ ਦੰਤ ਮੈਂ ਰੇਖਣਾ ਰੂਪ ਮਹੱਲਾ ਪਹਿਲਾ ਕਿਉਂ ਮਰੇ ਮੰਦਾ ਕਿਉਂ ਜੀਵ ਜੋਤ ਕੰਨ ਪੜਾਏ ਕਿਆ ਕਾਜ ਭੋਤ ਆਸ ਨਾਸ ਏਕੋ ਨਾਓ ਕੌਣ ਸੋ ਅੱਖਰ ਜਿਤੇ ਜਿਤ ਰਹੇ ਹਿਆਓ ਧੂਪ ਛਾਪ ਜੇ ਸਭ ਕਰ ਸਹੇ ਤਾਂ ਨਾਨਕ ਆਖੇ ਗੁਰ ਕੋ ਕਹੇ ਕੇ ਵਸਾਰੇ ਵਸੇ ਭੂਤ ਨਾ ਸੰਸਾਰੀ ਨਾ ਅਧੂਤ ਨਿਰੰਕਾਰ ਜੋ ਰਹੇ ਸਮਾਏ ਕਾਹੇ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋ ਆਖੀਏ ਜਿੱਥੇ ਉਹ ਹਰ ਜਾਤਾ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਏ ਘਰ ਮੈਂ ਅਹੀਂ ਵਧਾਤਾ ਮਨੁੱਖ ਹਰ ਮੰਦਰ ਕੀਤਾ ਨਾ ਜਾਣੀ ਤੇ ਨੀ ਜਾਣੋ ਗਵਾਤਾ ਸਭ ਮੈਂ ਇੱਕ ਵੱਟ ਦਾ ਗੁਸ਼ਾਬਦੀ ਪਾਇਆ ਜਾਏ ਸ਼ਲੋਕ ਮਹੱਲਾ ਤੀਜਾ ਮੂਰਖ ਹੋਵੇ ਤਾਂ ਸੁਣੇ ਮੂਰਖ ਕਾ ਕਹਿਣਾ ਮੂਹਰੇ ਕੇ ਕਿਆ ਲਿਖਣ ਲਿਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਹੋ ਜੇ ਮੂਹ ਦਇਆ ਹੰਕਾਰੇ ਮਰਨਾ ਏਤ ਕਮਾਣੇ ਸਦਾ ਦੁੱਖ ਦੁਖੀ ਮੈਂ ਰਹਿਣਾ ਅਤ ਪਿਆਰਾ ਪਵੇ ਖੂਬ ਕੋ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਲਿਪਤੋ ਰਹਿਣਾ ਹਰ ਨਾਮ ਜਪੇ ਆਪ ਉਧਰੇ ਉਸ ਪਿੱਛੇ ਡੁੱਬਦੇ ਵੀ ਤਰਨਾ ਨਾਨਕ ਜੋਤਿ ਚ ਭਾਵੇ ਸੋ ਕਰੇ ਜੋ ਦੇ ਸੋ ਸੁਣ ਤੈਣਾ ਮਹੱਲਾ ਪਹਿਲਾ ਨਾਨਕ ਆਖੇ ਰੇਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਵੇਖਾ ਕੱਢ ਵਹੀ ਤਲਬਾ ਪੁਸਤਕ ਆਖੀਆ ਬਾਕੀ ਜਨਾ ਰਹੀ ਅਜਰਾਇਲ ਪੇਸ਼ਤਾ ਹੋਸੀ ਆਏ ਤਈ ਆਵਣ ਜਾਣ ਸੁੱਜੀ ਪੀੜੀ ਗਲੀ ਸਹੀ ਖੂਨ ਕੱਟੇ ਨਾਨਕਾ ਉੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਿਹਾ ਸਭ ਆਪੇ ਹਰ ਕੀ ਕੀਮਤ ਨਾ ਪਵੇ ਵਿੱਚ ਕਹਿ ਨਾ ਜਾਪੇ ਗੁਰਪ੍ਰਸਾਦੀ ਸਲਾਹੀਏ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਕਾਰ ਗੁਆਪੈ ਸਭ ਕਿਸੇ ਹਰ ਕਾ ਖੇਲ ਹੈ ਗੁਰਮੁਖ ਕਿਸੇ ਬੁਝਾਈ ਸਲੋਕ ਮਹਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋ ਆਇਆ ਪਾਰਮ ਰਾਮ ਰੋਵੇ ਕਰ ਆਇਆ ਅਜੇ ਸਰੋਵੇ ਭੀਖਿਆ ਕਾਲੇ ਅਸੀਂ ਦਰਗਹਿ ਮਿਲਿਸ ਜਾਏ ਰੋਵੇ ਰਾਮ ਨਿਕਾਲਾ ਪਇਆ ਸੀਤਾ ਲਖਮਣ ਵਿਛੜ ਗਏ ਆ ਰੋਵੇ ਦਰਸ਼ਨ ਲੰਘ ਗਵਾਏ ਜਿਨ ਸੀਤਾ ਆਈ ਡੋਰ ਬੁਆਏ ਰੋਵੇ ਪਾਂਡਵ ਪਏ ਮਜੂਰ ਜਿਨ ਕੇ ਸਵਾਮੀ ਰਿਹਾ ਤਹ ਦੂਰ ਰੋਵੇ ਜਨਮੇਜਾ ਖੋਏ ਗਿਆ ਏ ਕੀ ਕਾਰਨ ਪਾਪੀ ਪਇਆ ਰੋਵੇ ਸੇਖਮ ਸਾਹਿਬ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਰੋਵੇ ਕਿਰਪਨ ਸੰਚੇ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਏ ਜੀਣ ਜਾਏ ਔੜੀ ਕਰਮਨਾ ਲੇਖੇ ਲਾਏ ਮੁਹੱਲਾ ਦੂਜਾ ਜਪ ਤਪ ਸੰਗ ਕਿਸੀ ਮੰਨਿਆ ਸਭ ਸਾਰਾ ਸਬਾਦ ਨਾਨਕ ਮੰਨਿਆ ਮੰਨੀਏ ਬਚੀਏ ਗੁਰ ਪ੍ਰਸਾਦ ਪੌੜੀ ਕਾਇਆ ਹਾਸ ਧੁਰ ਮੇਲ ਕਰਕੇ ਲਿਖਾਇਆ ਸਾਹਮਣੇ ਗੁਪਤ ਬਤ ਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸਮਾਇਆ ਸੱਚੀ ਬਾਣੀ ਸੱਚ ਸੱਚ ਮੇਲ ਮਿਲਾਇਆ ਸਭ ਕਿਛ ਆਪੇ ਆਪ ਹੈ ਆਪੇ ਦੇ ਵੜਿਆਈ ਸਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕੇ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੀ ਆਵੇ ਆਪ ਲਿਖਾਏ ਮਹੱਲਾ ਦੂਜਾ ਰਤਨਾ ਕੇਰੀ ਗੁਸਲੀ ਰਤਨੀ ਖੋਲੀ ਆਏ ਬੱਕਰ ਤੈ ਬੰਜਾਰਿਆ ਦੋਹਾ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਨਕ ਵੰਜੇ ਸੇ ਰਤਨਾ ਸਾਰ ਨਾ ਜਾਣੀ ਅੰਧੇ ਵਾਤੇ ਲੋਏ ਪੌੜੀ ਨਾਓ ਦਰਵਾਜੇ ਕਾਇਆ ਘੋਟ ਹੈ ਦਸਵੇਂ ਗੁਪਤ ਰਖੀਜੇ ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਰੀਜੇ ਆਨੰਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੇ ਤਿੱਤ ਘੱਟ ਅੰਤਰ ਚਾਨਾ ਕਰ ਭਗਤ ਮਲੀਜੇ ਸਭ ਮੈਂ ਇੱਕ ਵੱਟਦਾ ਜਿਨ ਆਪੇ ਰਚਨ ਰਚਾਈ ਸਲੋਕ ਮਹੱਲਾ ਦੂਜਾ ਅੰਧੇ ਕਹਿਰਾ ਦਿਸਿਆ ਅੰਧਾ ਹੋਏ ਸਜਾਏ ਹੋਏ ਸਜਾਕਾ ਨਾਨਕਾ ਸੁਖ ਉਜੜ ਪਾਏ ਅੰਧੇ ਇਹਨਾਂ ਆਖੀਆਂ ਜਿਨ ਮੁਖ ਲੋਏ ਨਾਏ ਅੰਧੇ ਸੇਈ ਨਾਨਕਾ ਖਸਮ ਕੁੱਥੇ ਜਾਏ ਮਹੱਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸਜਾਕਾ ਹੋਏ ਜਿਹਾ ਜਾਣੇ ਤੇ ਹੋਵਾ ਤੇ ਜੀ ਉਸ ਆਖੇ ਖੋਏ ਜਿੱਥੇ ਸੋ ਵਾਸ ਨਾ ਜਾਪੀ ਆਪੇ ਵਰਤੋਂ ਜਾਣ ਨਾਨਕ ਗਾਹ ਕਿਉਂ ਲਏ ਸਕੇ ਨਵਸ ਬਚਾਣ ਮਹੱਲਾ ਦੂਜਾ ਸੁਖ ਅੰਧਾ ਆਖੀਏ ਜੇ ਹੁਕਮ ਅੰਧਾ ਹੋਏ ਨਾਨਕ ਹੁਕਮ ਨ ਬੂਝੀ ਅੰਧਾ ਕਹੀਏ ਸੋਏ ਪੌੜੀ ਕਾਇਆ ਅੰਦਰ ਗੜ੍ਹ ਕੋਟ ਹੈ ਸਭ ਸੁਤੰਤਰ ਦੇਸਾ ਆਪੇ ਤਾੜੀ ਲਾਇਨ ਸਭ ਮੈਂ ਪ੍ਰਵੇਸਾ ਆਪੇ ਸਿਰ ਸਾਜੀਨ ਆਪ ਗੋਚਰ ਦੇਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਵਦੇਸਾ ਸਭ ਦੇ ਸੱਚੋ ਸੱਚ ਹੈ ਗੁਰ ਸੋ ਜੀ ਪਾਈ ਸਲੋਕ ਮਹੱਲਾ ਪਹਿਲਾ ਸਾਵਨ ਰਾਤ ਆਹਾਰ ਦਿਓ ਕਾਮ ਕ੍ਰੋਧ ਤੋਏ ਖੇਤ ਲਾਭ ਪੱਤਰ ਦਰੋਗ ਵੀਓ ਹਾਲੀ ਰਾਗ ਹੇਤ ਹਾਲ ਵਿਚਾਰ ਵਿਕਾਰ ਮਾਣ ਹਕਮੀ ਕੱਟੇ ਕਾਏ ਨਾਨਕ ਲੇ ਕੇ ਮੰਗੇ ਔਰਤ ਜਨਿੰਦਾ ਜਾਏ ਮਹੱਲਾ ਪਹਿਲਾ ਭਾਉ ਭੋਏ ਪਵਿਤ ਪਾਣੀ ਸਤ ਸੰਤੋਖ ਬਲੀਦ ਹਲ ਹਲੀਮੀ ਹਾਲੀ ਚਿੱਤ ਚੇਤਾ ਵੱਤਰ ਵਗ ਸੰਯੋਗ ਨਾਉ ਬੀਜ ਵਗ ਸੀਤ ਬੋਲ ਦੁਨੀਆਂ ਸਗਲ ਦਰੋਗ ਨਾਨਕ ਮਦਰੀ ਕਰਮ ਹੋਏ ਜਾਵਿਆ ਸਗਲ ਬਯੋਗ ਪੌੜੀ ਮਨਮੁਖ ਮੋਹ ਗੁਆਰ ਹੈ ਦੂਜੇ ਭਾਏ ਬੋਲੇ ਦੂਜੇ ਭਾਏ ਸਾ ਦੁੱਖ ਹੈ ਨਿਤ ਨੀਰ ਬਰੋਲੇ ਗੁਰਮੁਖ ਨਾਮ ਧਿਆਈਏ ਮਤ ਤਤ ਕਢੋਲੇ ਅੰਤਰ ਪ੍ਰਕਾਸ਼ ਕਰ ਚਾਨਣਾ ਹਰ ਲੱਦਾ ਟੋਲੇ ਆਪੇ ਭਰਮ ਭੁਲਾਏ ਜਾਂ ਕਿਛ ਕਹਿ ਨਾ ਜਾਏ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਕੀਤੀ ਹੈ ਜਲ ਮੈਂ ਜੰਤ ਪਾਏ ਨਾ ਤਿੰਨਾ ਵੀ ਰੋਜੀ ਦੇ ਉੱਤੇ ਹਟ ਨ ਚੱਲੀ ਨਾ ਕੋ ਕਿਸ ਕਰੇ ਸੌਦਾ ਮੂਲ ਹੋਵੀ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਏ ਕਰੇ ਵਿੱਚ ਪਾਏ ਸਾਰਾ ਤਿੰਨਾ ਵਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਕੀਤੀ ਹੈ ਮਹੱਲਾ ਪਹਿਲਾ ਨਾਨਕ ਏ ਜੀਓ ਵਸਲੀ ਜੀਵਤ ਕਿਸਨਾ ਕਾਲ ਮਨੁਆ ਆਂਦ ਨ ਚੇਤੀ ਪੜੇ ਚਿੰਤਾ ਜਾਲ ਨਾਨਕ ਜਿਤ ਚੇਤ ਹੈ ਚਿੰਤਾ ਵੱਧਾ ਜਾਏ ਨਗਰ ਕਰੇ ਜੇ ਆਪਣੀ ਤਾਂ ਆਪੇ ਲੈ ਮਲਾਏ ਪੌੜੀ ਸੇਜਨ ਸਾਚੇ ਸਦਾ ਸਦਾ ਜਿਨੀ ਹਾਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੇ ਸਾ ਸਰਦਾ ਕੀਤਾ ਸਭ ਦੇ ਸ਼ਿਕਾਰੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤਿਸਨਾ ਮਰ ਗਈ ਹਰ ਗੁਣ ਗਵੀਤਾ ਆਪੇ ਮੇਲ ਮਨਾਇਆ ਨੇ ਆਪੇ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਬੇਲ ਪੰਜਾਇਆ ਕੱਤ ਬਣਾਇਆ ਕੱਟ ਕੱਟ ਕਰ ਕੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਰੇ ਯੋ ਪਤ ਪਾਟੀ ਸਿਫਤੀ ਸੀਪੇ ਨਾਨਕ ਜੀਵੇ ਜੀਵੇ ਹੋਏ ਪੁਰਾਣਾ ਕੱਪੜਾ ਪਾਟੇ ਸੂਈ ਧਾਗਾ ਗੰਢੇ ਮਹਾਂਪੱਖ ਕਿਉਂ ਚੱਲੇ ਨਾ ਹੀ ਘੜੀ ਮਹਿਤ ਕਿਸ਼ ਹੰਡੇ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ ਨਾਨਕ ਸਾਹਿਬ ਸੱਚੋ ਸੱਚ ਸਿੱਚ ਜਾਪੀ ਜਾਪੇ ਮਹੱਲਾ ਪਹਿਲਾ ਸਾਚੀ ਕਾਤੀ ਸੱਚ ਸਭ ਸਾਰ ਘੜਤ ਜੀ ਅਪਰ ਅਪਾਰ ਸਭ ਦੇ ਸਾਂਝ ਖਾਈ ਲਾਏ ਗੁਣ ਦੀ ਠੇਕੇ ਵਿੱਚ ਸਮਾਏ ਤਿਸਦਾ ਕੁੱਠਾ ਹੋਵੇ ਸੇਖ ਲੋਹ ਲਾਭ ਕਥਾ ਵੇਖ ਹੋਏ ਹਲਾਲ ਲਗੇ ਹੱਕ ਜਾਏ ਨਾਨਕ ਦਰਦ ਦਾ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਖਾਸ ਵਾਰ ਗਰਭ ਨ ਕੀਜੇ ਨਾਨਕਾ ਮਸਤ ਜਾਵੇ ਭਾਰ ਪੌੜੀ ਸੋ ਸਤਸੰਗ ਸਾਧ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਏ ਤੇ ਸੱਚੇ ਜਿਨ ਹਰ ਸਾਲ ਧਨ ਪੱਲੇ ਭਗਤ ਸੋਨ ਗੁਣ ਗਾਵਦੇ ਗੁਰਮਤ ਚੱਲੇ ਰਤਨ ਵਿਚਾਰ ਮਨ ਵਸਿਆ ਗੁਰ ਪ੍ਰਸਾਦ ਭੱਲੇ ਆਪੇ ਮੇਲ ਮਿਲਾਏ ਦਾ ਆਪੇ ਦੇ ਬੜੇ ਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ ਨਾਨਕ ਜੋ ਮਰਜੀ ਵਿਆਹ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਵੀ ਚਾਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਇਹ ਪੌਪੜੀ ਜਾਂ ਭੁੱਲ ਆਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾ ਬਿਨ ਪ੍ਰਭ ਦਾਤਾ ਦਤਾਰ ਨੇ ਝੜੇ ਧਨ ਸਾਸ ਸਾਸ ਰਾਧੇ ਨਿਰਮਲ ਸੋਏ ਜਨ ਅੰਤਰ ਜਮ ਯਗਨ ਰਸਨਾ ਏਕ ਭਨ ਰਾਵ ਰਿਆ ਸਰਬਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ ਸਰਵ ਹੰਸ ਤੁਰੇ ਹੀ ਮੇਲਾ ਕਸਮੀ ਏਵੇ ਭਾਣਾ ਸਰਵ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਇਓ ਉੱਥੇ ਉਹਨਾਂ ਹੋਰੋ ਖਾਣਾ ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿਨ ਤੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਚਾਹੇ ਮੇਰਾ ਉਜਲਾ ਜੇ ਕੋ ਚਿੱਤ ਕਰੇ ਨਾਨਕ ਸੋਈ ਸੇਵੀਏ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਏ ਜਿਸ ਸੇਵਿਆ ਦੁੱਖ ਜਾਏ ਅਵਗੁਣ ਵੰਚਨ ਗੁਣ ਰਵੇ ਮਨ ਸੁੱਖ ਵਸੇ ਆਏ ਪੌੜੀ ਆਪੇ ਆਪ ਵਰਤਦਾ ਆਪੇ ਆਪ ਤਾੜੀ ਲਾਇਨ ਆਪੇ ਹੀ ਉਪਦੇਸ਼ਤਾ ਗੁਰਮੁਖ ਪਤੀ ਆਇਨ ਇੱਕ ਆਪੇ ਉਜੜ ਪਾਏ ਨਾ ਇੱਕ ਭਗਤੀ ਲਾਇਨ ਜਿਸ ਆਪ ਵਜਾਏ ਸਮਝ ਸੀ ਆਪੇ ਨਾਇ ਮਲਾਇਨ ਨਾਨਕ ਨਾਮ ਧਿਆਈਏ ਸੱਚੀ ਬੜੇ ਆਈ ਸੁਧ ਰਾਮ ਕਲਗੀ ਵਾਰ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਪ੍ਰਭੂ ਹਰ ਦਰ ਕਹਿ ਸਭ ਸੀਠ ਹਰ ਨਾਮੋ ਮੰਤ ਦੜਾਏ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭ ਬਾਦ ਗੁਰਪੂਰੇ ਦੇ ਖਾਲਿਆ ਬਿਨ ਨਾਵੇ ਸਭ ਬਾਦ ਸਾਗਤ ਦੂਜਨ ਭਰਮਿਆ ਜੋ ਲੱਗੇ ਦੂਜੇ ਸਾਧ ਜਾਂ ਨਾਨਕ ਹਰ ਪ੍ਰਭੁਜਿਆ ਗੁਰ ਸਤਿਗੁਰ ਕੇ ਪ੍ਰਸਾਦ ਪੌੜੀ ਛੱਟਣ ਹਾਰੇ ਠਾਠ ਆਪੇ ਹੀ ਛੱਟਿਆ ਆਪੇ ਪੂਰਾ ਸਾਓ ਆਪੇ ਹੀ ਖੱਟਿਆ ਆਪੇ ਕਰ ਪ੍ਰਸਾਰ ਆਪੇ ਰੰਗ ਰਟਿਆ ਕੁਦਰਤ ਕੀਮਨਾ ਪਾਏ ਅਲੱਖ ਬ੍ਰਹਮ ਹਟਿਆ ਅਗਮ ਸਾਹਿਬ ਦੇ ਅੰਤ ਪਰੇ ਪਰਟਿਆ ਆਪੇ ਬਡ ਪਾਸ਼ਾ ਆਪ ਪਰਜੀਟ ਰਟਿਆ ਕੋਈ ਨਾ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ ਹੁਣ ਸੱਜਣ ਪੀਤਾ ਮੇਰਿਆ ਮੈਂ ਸਤਿਗੁਰ ਦਿਓ ਦਿਖਾਲ ਹੋ ਤਿਸ ਦੇਵਾਂ ਮਨ ਆਪਣਾ ਨੇ ਤੇ ਹਿਰਦੇ ਰੱਖਾਂ ਸੰਭਾਲ ਇਸ ਸਤਿਗੁਰ ਵਾਰ ਆ ਘਰੇ ਜੀਵਨ ਸੰਸਾਰ ਜਾਂ ਨਾਨਕ ਸਤਿਗੁਰ ਤਿੰਨਾ ਮਿਲਾਇਆ ਨਾ ਜਿਨ ਸਾਧੀ ਵਰਤੇ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾ ਪ੍ਰਾਪਤ ਹੋਏ ਕੋਈ ਐਸਾ ਸੱਜਣ ਲੋਲ ਹੋ ਜੋ ਮੇਲੇ ਪ੍ਰੀਤਮ ਹੋਏ ਗੁਰ ਪੂਰੇ ਮਿਲਾਇਆ ਜਾਂ ਦੇਖਾ ਤਤ ਸੋਏ ਜਾਂ ਨਾਨਕ ਸੋ ਪ੍ਰਸੇਵੀਆ ਅਤੇ ਜੀਵੜ ਅਵਰ ਨ ਕੋਏ ਪੌੜੀ ਦੇਵਨ ਹਰ ਦਾਰ ਕਿਸ ਮੁਖ ਸਲਾਹੀਏ ਜਿਸ ਰੱਖੇ ਕਿਰਪਾ ਧਾਰ ਜਿਸ ਸਮਾਈਏ ਕੋਈ ਨਾ ਕਿਸੀ ਵਸ ਸਭਨਾ ਇੱਕ ਧਾਰ ਪਾਲੇ ਵਾਰਗ ਬਾਗਦੇ ਕਹਿ ਆਪ ਕਰਦਾ ਅੰਧ ਵਿਨੋਦ ਕਿਸ਼ੂ ਨਾ ਜਾਣੀਏ ਸਭ ਸਰਾਰ ਸਮਰੱਥ ਹੋਏ ਤਿਸ ਕੁਰਬਾਣੀਏ ਗਾਈਏ ਰਾਤ ਦੁਰਾਂਤ ਗਾਵਨ ਜੋਗਿਆ ਜੋ ਗੁਰ ਕੀ ਪੈਰੀ ਪਾਏ ਤਿਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾਂ ਭੀੜੋ ਮੁਕਲਾਈ ਕੀਤੀਆਂ ਸਭ ਰੱਖੇ ਕੁਟੰਬੇ ਨਾਲ ਕਾਰਜ ਆਪ ਸਵਾਰ ਸੋ ਪ੍ਰਭ ਦਾ ਸਵਾਲ ਪ੍ਰਭ ਮਾਤ ਪਿਤਾ ਕੰਠ ਲਾਇਦਾ ਲੋੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਗਰ ਨਿਹਾਲ ਮਹੱਲਾ ਪੰਜਵਾਂ ਬਿਨ ਸੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਗੁਰਬਿਣ ਤਿਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਤਾਰ ਮਨੋ ਨ ਵਿਸਰੇ ਘੜੀ ਨਾ ਮੋਹ ਦਿੱਤਾ ਤਿਸ ਬਿਨ ਨਾ ਸਰੇ ਅੰਤਰ ਵਾਰ ਸੰਗ ਕਿਆ ਕੋ ਲੋਕ ਕਰੇ ਜਿਸ ਪਤ ਰੱਖੇ ਆਪ ਸੋ ਭਾਵ ਜਲ ਤਰੇ ਭਗਤ ਗਿਆਨੀ ਸਫਾ ਜਿਸੇ ਕਿਰਪਾ ਕਰੇ ਸੋ ਪੂਰਾ ਪ੍ਰਧਾਨ ਜਿਸਨੋਂ ਬਲ ਧਰੇ ਜਿਸੇ ਜਰਾਏ ਆਪ ਸੋਈ ਅਜਰ ਜਰੇ ਤਿਸੀ ਮਿਲਿਆ ਸਾਚ ਮੰਤਰ ਗੁਰਮਨ ਧਰੇ ਸਲੋਕ ਮਹੱਲਾ ਪੰਜਵਾਂ ਧੰਨ ਸੋ ਰਾਵ ਸੁਰੰਗੜੇ ਅਲਾਪਤ ਸਭ ਸਿੱਖ ਜਾਏ ਧੰਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ ਜਿਨੇ ਇੱਕ ਮਨ ਇੱਕ ਰਾਹ ਦਿਆ ਤਿੰਨ ਸਤ ਬਲਿਆਰੇ ਜਾਓ ਤਿੰਨ ਵੀ ਧੂੜ ਹਮ ਬਸਦੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਉਮਦ ਕੇ ਹੋ ਤਿੰਨ ਬਲਿਹਾਰੇ ਜਾਓ ਆਖਾਂ ਵੇਖਾ ਜੀ ਕੀ ਹਰ ਸੱਜਣ ਮੇਲੋ ਰਾਏ ਗੁਰਪੂਰੇ ਮਿਲਾਇਆ ਜਨਮ ਮਰਨ ਦੁੱਖ ਜਾਏ ਜਾਂ ਨਾਨਕ ਪਾਇਆ ਅਗਮ ਰੂਪ ਅਨੰਤ ਕਾਹੂ ਜਾਏ ਮਹੱਲਾ ਪੰਜਵਾਂ ਧੰਨ ਸੋ ਵੇਲਾ ਘੜੀ ਸਨ ਧਨ ਮੂਰਤ ਪਲ ਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਰਿੱਠਾ ਗੁਰਦਸਾਰ ਮਨ ਕੇ ਇੱਛਾ ਪੂਰੀਆਂ ਹਰ ਪਾਲਾ ਅਗਮ ਪਾਰ ਹਉਮੈ ਤੁਰਦਾ ਮੋੜਾ ਇੱਕ ਸੱਚ ਨਾਮ ਆਧਾਰ ਜਾਂ ਨਾਨਕ ਲੱਗਾ ਸੇਵਾ ਉਹ ਧਰਿਆ ਸਗ ਸੰਸਾਰ ਪੌੜੀ ਸੇਵਕ ਸਲਾਹਣ ਭਗਤ ਵਿਲੇ ਦਿੱਤੀਆਂ ਸੋਪੇ ਜਿਸ ਭੰਡਾਰ ਵੀ ਪੁੱਛਣ ਲੀਤੀਆਂ ਜਿਸ ਤਰ੍ਹਾਂ ਲਗਾ ਰੰਗ ਸੇ ਰੰਗ ਰੱਖਿਆ, ਉਹਨਾਂ ਇੱਕੋ ਨਾਮ ਨਾਮ ਆਧਾਰ ਇੱਕ ਉਹਨਾਂ ਪਤੇ ਆ, ਉਹਨਾਂ ਪਿੱਛੇ ਜਗ ਪੁੰਚੇ ਭੋਗੀ, ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗੀ, ਜਿਸ ਮਿਲਿਆ ਗੁਰਾਏ ਤਿੰਨ ਭਰਾ ਜਾਣਿਆ, ਉਹ ਲਿਆਏ ਤਿੰਨ ਜੇ ਕਸਮੇ ਭਾਣਿਆ। ਸਲੋਕ ਮਹਲਾ ਪੰਜਵਾਂ। ਹਰ ਇਸੇ ਨਾਲ ਮੈਂ ਦੋਸਤੀ, ਹਰ ਇਸੇ ਨਾਲ ਮੈਂ ਰੰਗ, ਹਰ ਇੱਕੋ ਮੇਰਾ ਸੱਜਣੋ, ਹਰ ਇਸੇ ਨਾਲ ਮੈਂ ਸੰਗ, ਹਰ ਇਸੇ ਨਾਲ ਮੈਂ ਗੋਸਟੇ, ਮੋਹ ਮਹਿਲੇ ਕਰੇ ਨਾ ਭੰਗ, ਜਾਣੇ ਵਿਰਥਾ ਜੀ ਕੀ ਕਦੇ ਨਾ ਮੋੜੇ ਰੰਗ, ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ, ਹਰ ਇੱਕੋ ਮੇਰਾ ਦਤਾਰ ਹੈ ਸੀ ਦਾਤਿਆਂ ਜਗ ਹੱਥ, ਹਰ ਇਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ, ਸਤੂ ਸੰਤ ਮਿਲਾਇਆ ਮਸਲ ਤੁਰ ਧਰ ਕੇ ਹੱਥ, ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ, ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਯੋਗ, ਨਾਨਕ ਪਾਇਆ ਸਚਨਾਮ ਸਾਰੀ ਭੋਗੇ ਭੋਗ। ਮਹੱਲਾ ਪੰਜਵਾਂ। ਮਨਮੁੱਖ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭਾਜ ਜਾਨ ਕਦੇ ਨ ਪਾਇਣ ਬੰਦ, ਜਿਚਰ ਪੈਨਲ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨ ਹੋਵੀ ਤਿਤ ਦਿਨ ਬੋਲਣ ਗੰਧ, ਜੀ ਕੀ ਸਾਰ ਨਾ ਜਾਣੀ ਮਨਮੁਖ ਗਿਆਨੀ ਅੰਧ, ਕੂੜਾ ਗੰਢ ਨਾ ਚੱਲੀ ਚਿੱਕੜ ਪਾਥਰ ਬੰਦ, ਅੰਧੇ ਆਪਣਾ ਜਾਣੀ ਫੱਕੜ ਬਿੱਟਣ ਧੰਦ, ਝੂਠੇ ਮੁੱਲ ਪਟਾਇਆ ਹੋ ਹੋ ਕੱਟ ਬਿਹੰਦ, ਕਿਰਪਾ ਕਰੇ ਜਿਸ ਆਪਣੇ ਧੁਰ ਪੂਰਾ ਕਰਮ ਕਰੇ, ਜਨ ਨਾਨਕ ਸੇ ਜਨ ਉਭਰੇ ਜੋ ਸਤੁ ਸਰਨ ਪਰੇ ਪੌੜੀ, ਜੋ ਰੱਤੇ ਦੇ ਦਾਸ ਸੇ ਸੱਚ ਹਾਕ, ਜਿਨੀ ਚਾਤਾ ਖਸਮ ਕਿਉਂ ਲੱਭੇ ਤਿੰਨਾ ਖਾਕ, ਮਨ ਮਹਿਲਾ ਬੇਕਾਰ ਹੋਵੇ ਸੰਗ ਪਾਕ, ਦਿਸੇ ਸੱਚਾ ਮਹਿਲ ਖੁੱਲੇ ਭਰਮ ਧਾਕ, ਜਿਸੇ ਦਿਖਾਲੇ ਮਹਿਲ ਤਿਸ ਨ ਮਿਲੇ ਧਾਕ, ਮਨ ਧਨ ਹੋਏ ਨਿਹਾਲ ਬਿੰਦਕ ਨਦਰ ਝਾਕ, ਨੌ ਨਿਧ ਨਾਮ ਨਿਧਾਨ ਗੁਰ ਕੇ ਸ਼ਬਦ ਲਾਗ, ਜਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ। ਸਲੋਕ ਮਹਿਲਾ ਪੰਜਵਾਂ। ਹਰ ਨਾਖੀ ਕੂ ਸੱਚ ਭੈਣ ਸੁਣਾਈ, ਜੋ ਤੋ ਕਰੇ ਉਧਾਰਨ, ਸੁੰਦਰ ਵਚਨ ਤੁਮ ਸੁਣੋ ਛਵੀਲੀ, ਫਿਰ ਤੈਂਡਾ ਮਨ ਸੁਧਾਰਨ, ਦੂਜਨ ਚੇਤੀ ਨਿਹੋ ਰਚਾਇਓ ਦਸ ਵਿਸਰ ਮੈਂ ਕਾਰਨ, ਹੂਣੀ ਨਾਏ ਝੂਣੀ ਨਾਏ ਨਾਏ ਕਿਸੇ ਵੀ ਹੋਣੀ, ਫਿਰ ਸ਼ਹਿਰ ਛਵੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ, ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਤਾ, ਜਿੱਤ ਹੋ ਲਾਏ ਜਿੱਤ ਹੋ ਲਾਗੀ ਤੂੰ ਸੁਣ ਸਾ ਸੰਦੇਸਾ, ਸਾਈ ਸੁਹਾਗਣ ਸਾਈ ਭਾਗਣ ਜੇ ਫਿਰ ਕਿਰਪਾ ਧਾਰੀ, ਫਿਰ ਉਗਣ ਦਿਸਦੇ ਸਾਮ ਗਵਾਏ ਗਲ ਛੇਤੀ ਲਾਏ ਸਵਾਰੀ, ਕਰਮਹੀਨ ਧਨ ਕਰੇ ਬੇਨੰਤੀ ਕਰ ਨਾਨਕ ਆਵੇ ਬਾਰੀ, ਸਭ ਸੁਹਾਗਣ ਮਾਣੇ ਰੜੀਆਂ ਇੱਕ ਦੇਵੋ ਰਾਤ ਮਰਾਰੀ। ਮਹੱਲਾ ਪੰਜਵਾਂ। ਕਾਹੇ ਮਨ ਤੂੰ ਦੋਲਤਾ ਹਰ ਮਨਸਾ ਪੂਰਨ ਹਾਰ, ਸਤੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ, ਹਰ ਨਾਮਾ ਅਰਾਧ ਮਨ ਸਭ ਕਿਲੁਕ ਜਾਏ ਵਿਕਾਰ, ਜਿਨ ਕੋ ਪੂਰਵ ਲਿਖਿਆ ਤੇ ਰੰਗ ਲਗਾ ਨਿਰੰਕਾਰ, ਉਨੀ ਛੱਡਿਆ ਮਾਇਆ ਸੁਹਾਵੜਾ ਧਨ ਸੁੰਚਿਆ ਨਮ ਅਪਾਰ, ਅੱਠੇ ਪੈਰ ਕੱਤੇ ਲਿਵੇ ਮਨੇ ਨ ਹੁਕਮ ਅਪਾਰ, ਜਾਂ ਨਾਨਕ ਮੰਗੇ ਦਾਨ ਇੱਕ ਦਿਓ ਦਸ ਮਨ ਪਿਆਰ, ਵੋੜੀ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇ ਚਿੱਤ ਤਿਸ ਨਾਮ ਜਮ ਨਾਏ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕਾ ਤਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਤਿੰਨ ਕੋਲ ਉਧਾਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ, ਦੇਈ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤ ਆਵੇ, ਅੰਦਰ ਮੈਲ ਨਾ ਉਤਰੇ ਹਮੇ ਫਿਰ ਫਿਰ ਆਵੇ ਜਾਵੇ, ਨੀਂਦ ਪਿਆ ਪਿਆ ਕਾਮ ਸੰਤਾਪਿਆ ਮੁਖੋ ਹਰ ਹਰ ਕਹਾਵੇ, ਵੈਸਨੋ ਨਾਮ ਕਰਮ ਹੋ ਗਿਆ ਜੁਗਤਾ ਤੋਂ ਕੁੱਟੇ ਕਿਆ ਫਲ ਪਾਵੇ, ਹੰਸਾ ਵਿੱਚ ਬੈਠਾ ਬਗ ਨ ਬਣੀ ਨਿੰਤ ਬੈਠਾ ਮੱਛੀ ਨੂੰ ਧਾਰ ਲਾਵੇ, ਜਾਂ ਹੰਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ, ਹੰਸਾ ਹੀਰਾ ਮੋਤੀ ਚੁਗਣਾ ਬਾਗ ਡੱਡਾ ਭਾਲਣ ਜਾਵੇ, ਉਹ ਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਜਲ ਖਾਵੇ, ਜਿੱਤ ਕੋ ਲਾਇਆ ਤੇਤੀ ਲਾਗਾ ਕਿਸ ਦੋਸ਼ ਜਿਸੇ ਚਾਹ ਦੇਵੇ ਭਾਵੇ, ਸਤੂ ਸਰਵ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੇ, ਸਿੱਖ ਹੰਸ ਸਰਵਰ ਇਕੱਠੇ ਹੋਏ ਸਤੂ ਕੋ ਹੁਕਮ ਆਵੇ, ਰਤਨ ਪਦਾਰਥ ਮਾਨਕ ਸਰਵਰ ਭਰਪੂਰ ਖਾਏ ਖਰਚ ਰਹੇ ਤੋਟ ਨ ਆਵੇ, ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੇ ਭਾਵੇ, ਜਨ ਨਾਨਕ ਜਿਸੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ, ਆਪ ਤਰਿਆ ਕਟੰਬ ਸਭ ਤਾਰੇ ਸਭਾ ਸਿਰ ਛਡਾਵੇ। ਮਹੱਲਾ ਪੰਜਵਾਂ। ਪੰਡਿਤ ਖਾਏ ਬਹੁਤ ਹੀ ਰਾਹੀ, ਕੋੜ ਮੋਠ ਜਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ ਰਸ ਨਾਹੀ ਦੇਹਾ, ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ, ਸੱਚ ਕਹੇ ਤਾਂ ਚੋਹੋ ਆਵੇ ਅੰਦਰ ਬਹੁਤ ਰੋਹਾ, ਵਿਆਪਿਆ ਤੁਮਤ ਗੋਦ ਕੂੜਾ ਮਨ ਲਾਗਾ ਤਿਸ ਮੋਹਾ, ਠੱਗੇ ਸੇਤੀ ਠੱਗ ਰਲ ਆਇਆ ਸਾਥ ਵੀ ਇੱਕੋ ਜਿਹਾ, ਸਤਿਗੁਰੂ ਸਰਾਪ ਨਦਰੀ ਵਿੱਚ ਦੋ ਕੱਢੇ ਤਾਂ ਉਗੜ ਆਇਆ ਲੋਹਾ, ਬਹੁਤੇਰੀ ਥਾਂ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਕਲੋਹਾ, ਸਤਿਗੁਰੂ ਦੀ ਜੇ ਸਾਨੀ ਆਵੇ ਫਿਰ ਮਨੁਰੋ ਕੰਚਨ ਹੋਆ, ਚੰਦ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਉਗਣ ਕੱਟੇ ਕਰੇ ਸੁਧ ਦੇਆ, ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਥ ਨੇਹਾ, ਅੰਮ੍ਰਿਤ ਵਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਤਰੇ ਦੇ ਵਸੀਹਾ, ਆਵਣ ਜਾਣਾ ਤਿਸ ਤਾਕਤੀਏ ਸਦਾ ਸਦਾ ਸੁਖ ਹੋਆ, ਪੌੜੀ ਜੋ ਤੁਧ ਭਾਣਾ ਜੰਦ ਸੋ ਤੁਧ ਬੁਝੀ ਜੋ ਤੁਧ ਭਾਣਾ ਜੰਦ ਸੋ ਤਰ ਗਿਆ ਸੀ ਜੀ ਜਿਸਨੂੰ ਤੇਰੀ ਨਜ਼ਰ ਹਉਮੈ ਦਿਸ ਗਈ ਜਿਸਨੂੰ ਤੂੰ ਸੰਤੁਸ਼ਟ ਕਲਮਲ ਦਿਸ ਸਈ ਵਿਸਤਰੇ ਸਵਾਮੀ ਬਲ ਨਿਰਭਉ ਸੋ ਪਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਈ ਜਿਸਨੂੰ ਤੇਰੀ ਮਾਇਆ ਨਾ ਪੋਹੇ ਅਗਨਈ ਤਿਸਨੂੰ ਸਦਾ ਦਿਆਲ ਜਿਨ ਗੁਰ ਤੇ ਮੱਤ ਲਈ ਸਲੋਕ ਮਹੱਲਾ ਪੰਜਵਾਂ ਕਾ ਕਿਰਪਾ ਕਿਰਪਾਲ ਆਪੇ ਵਾਪਸ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਦਰ ਵਸ ਦੁੱਖਾ ਨਾਸ ਹੋਏ ਹੱਥ ਤੇ ਆਪ ਰਸ ਵਿਆਪੇ ਭਉ ਨਾ ਕੋਏ ਗੁਣ ਗਾਵਾਂ ਦਿਨ ਰਹਿਣ ਏਤੇ ਕੰਮ ਲਾਏ ਸੰਤ ਜਨਾਂ ਕੇ ਸੰਗ ਹਉਮੈ ਰੋਗ ਜਾਏ ਸਭ ਨਿਰੰਤਰ ਖਸਮ ਇੱਕੋ ਰਵ ਰਿਹਾ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਿਆ ਦਇਆ ਕਰੋ ਦਿਆਲ ਆਪਣੇ ਸਿਫਤ ਦੇ ਉਹ ਦੱਸ

ਪੁੱਛੀਏ, ਜਿਸਨੂੰ ਤੇਰੀ ਖੁਸ਼ੀ ਤਿੰਨ ਸੌ ਨਿਧ ਪੁੱਛੀਏ, ਜਿਸਨੂੰ ਤੂੰ ਪ੍ਰਭ ਵਾਲਾ ਤੇ ਸਕੀਆ ਮਛੰਦਗੀ, ਜਿਸਨੂੰ ਤੇਰੀ ਮੇਰ ਸੋ ਤੇਰੀ ਬੰਦਗੀ। ਸਲੋਕ ਮਹਲਾ ਪੰਜਵਾਂ। ਹੋ ਕਿਰਪਾ ਸੁਆਮੀ ਮੇਰੇ ਸੰਤਾਂ ਸੰਗ ਵਿਆਵੇ, ਤਦੋਂ ਭਲੇ ਭੁਲੇ ਸੇ ਜਮ ਜਮ ਮਰਦੇ ਦਿਨ ਕਦੇ ਨਾ ਚੁੱਕਣ ਹਾਰੇ। ਮਹਲਾ ਪੰਜਵਾਂ। ਸਤਿਗੁਰ ਸਿਮਰੋ ਆਪਣਾ ਘਾਟਾ ਵਿਕਟ ਘਟ ਘਾਟ, ਹਾਰਾ ਨਾਚ ਬੰਤਿਆ ਕੋਈ ਨਾ ਬੰਦੇ ਬਾਟ। ਪੌੜੀ ਜਿੱਥੇ ਤੂੰ ਸਮਰਾਥ ਜਿੱਥੇ ਕੋਈ ਨਾ ਏ, ਉੱਥੇ ਤੇਰੀ ਰਾਖ ਅਗਨੀ ਉਧਰ ਮਾਏ, ਸੁਣ ਕੇ ਜਮ ਕੇ ਦੂਤ ਨਾ ਏ ਤੇਰੇ ਛੱਡ ਜਾਏ। ਭੋਜਨ ਬਿਖਨ ਸਗਾ ਗੁਰ ਸਭ ਦੀ ਪਾਰ ਪਾਏ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਏ, ਕਲ ਮੇ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭ ਸੇ ਨੂੰ ਕਿਰਪਾ ਸੰਭਾਲੇ ਸਾਏ ਸਾਏ, ਵਿਰਸਾ ਕੋਈ ਅੰਜਾਏ ਜੇ ਆਵੇ ਤੂੰ ਆਏ। ਸਲੋਕ ਮਹਲਾ ਪੰਜਵਾਂ। ਦੂਜਾ ਤਿਸ ਨਾਮ ਬੁਝਾਇਓ ਪਾਰ ਬ੍ਰਹਮ ਨਾਮ ਦੇ ਆਧਾਰ, ਅਗਮ ਗੋਚਰ ਸਾਹਿਬੋ ਸਮਰੱਥ ਸੱਚ ਦਤਾਰ, ਤੂੰ ਨਿਰਚਲ ਨਿਰਵੈਰ ਸੱਚ ਸੱਚਾ ਤੂੰ ਦਰਬਾਰ, ਕੀਮਤ ਕਹਿ ਨਾ ਜਾਈਏ ਅੰਤ ਨ ਪਾਰਾ ਵਾਰ, ਪ੍ਰਾਵ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਚਾਰ, ਸੇ ਸੁਖੀਏ ਸੱਚ ਸਾ ਸੇ ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾ ਸਹਿ ਸੁਖ ਸਾਰ, ਨਾਨਕ ਇੱਕ ਰਾਧੇ ਸੰਤਾਂ ਦੇ ਨਾਰ। ਮਹੱਲਾ ਪੰਜਵਾਂ। ਅੰਧ ਸੂਖ ਵਿਸਰਾਮ ਨੇ ਤਿਹਾਰ ਕਾ ਕੀਰਤਨ ਗਾਏ, ਅਵਰ ਸਿਆਮ ਛੱਡ ਦੇ ਨਾਨਕ ਉਦਰਸ ਨਾ ਏ। ਪੌੜੀ ਨਾ ਤੂੰ ਆਵੇ ਬਸ ਬਹੁਤ ਸੁਣਾਵਣੇ, ਨਾ ਤੂੰ ਆਵੇ ਬਸ ਵੇਦ ਪੜ੍ਹਾਵਣੇ, ਨਾ ਤੂੰ ਆਵੇ ਬਸ ਤੀਰ ਨਹਾਈਏ, ਨਾ ਤੂੰ ਆਵੇ ਬਸ ਧਾਸੀ ਧਾਈਏ, ਨਾ ਤੂੰ ਆਵੇ ਬਸ ਕਿਤੇ ਸਿਆਣ ਪੈ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਬਸ ਅਗਮ ਗੁਜਰਾ, ਤੂੰ ਭਗਤਾਂ ਕੇ ਪਸ ਭਗਤਾਂ ਤਾਨ ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪਣੇ ਰਹਿਣੇ, ਇਹ ਵੈਦ ਜੀਆਂ ਕਾ ਦੁੱਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੇ ਤਿਸ ਕੇ ਸਭ ਦੁੱਖ ਮਿਟਾਇਣ। ਮਹੱਲਾ ਪੰਜਵਾਂ। ਹੁਕਮ ਉਛਲੇ ਹੁਕਮੇ ਰਹੇ, ਹੁਕਮੇ ਦੁੱਖ ਸੁੱਖ ਸਮ ਕਰ ਸਹੇ, ਹੁਕਮੇ ਨਾਮ ਜਪੇ ਦਿਨ ਰਾਤ, ਨਾਨਕ ਜਿਸਨੋ ਹੋਵੇ ਦਾਤ, ਹੁਕਮ ਮਰੇ ਹੁਕਮੇ ਹੀ ਜੀਵੇ, ਹੁਕਮੇ ਨਾਨਾ ਵੱਡਾ ਥੀਵੇ, ਹੁਕਮੇ ਸੋਗ ਹਰ ਕਾ ਆਨੰਦ, ਹੁਕਮੇ ਜਪੇ ਨਿਰੋਧਰ ਗੁਰਮੰਤ, ਹੁਕਮੇ ਆਵਨ ਜਾ ਰਹਾਏ, ਨਾਨਕ ਜਾਗੋ ਭਗਤੀ ਲਾਏ। ਪੌੜੀ ਹੋ ਤਿਸ ਢਾਡੀ ਕਰਵਾਨ ਜੇ ਤੇਰਾ ਸੇਵਾਦਾਰ, ਹੋ ਤਿਸ ਢਾਡੀ ਭਲਿਆਰ ਜੇ ਗਾਵੇ ਗੁਣ ਅਪਾਰ, ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਦੁਆਰ, ਉਹ ਢਾਡੀ ਤੋਂ ਧਿਆਏ ਕਲਾਣੇ ਦਿਨ ਰਹਿਣਾਰ, ਮੰਗੇ ਮਤਨਾਵ ਨਾ ਆਵੇ ਕਦੇ ਹਾਰ, ਕੱਪੜ ਭੋਜਨ ਸੱਚ ਰਹਿੰਦਾ ਅਲੀ ਵਿਧਾਰ, ਸੋ ਢਾਡੀ ਗੁਣਵੰਤ ਜਿਸਨੋਂ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਅੰਮਿਓ ਰਸ ਅੰਮ੍ਰਿਤ ਹਰ ਕਾ ਨਾਓ, ਮਨ ਤਨ ਹਿਰਦੇ ਸਿਮਰ ਹਰ ਆਠ ਪੈ ਗੁਣ ਗਾਓ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਏ ਸਵਾਉ, ਜਨਮ ਪਦਾਰਥ ਸਬਲ ਹੋਏ ਮਨ ਮੈਂ ਲਾਇਓ ਭਾਓ, ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆ ਦੁੱਖ ਜਾਏ, ਨਾਨਕ ਨਾਮ ਜਪ ਸੁਖ ਉਪਜੇ ਦਰਗਹਿ ਪਾਈਏ ਥਾਓ। ਮਹੱਲਾ ਪੰਜਵਾਂ। ਨਾਨਕ ਨਾਮ ਧਿਆਈਏ ਗੁਰ ਪੂਰਾ ਮਤ ਦੇ, ਭਾਣੇ ਜਪ ਤਪ ਸੰਜੋ ਭਾਣੇ ਕੱਢ ਲਏ, ਭਾਣੇ ਜੁਣ ਪਵਾਈਏ ਭਾਣੇ ਵਕਤ ਕਰੇ, ਭਾਣੇ ਦੁੱਖ ਸੁਖ ਉਗੀਏ ਭਾਣੇ ਕਰਮ ਕਰੇ, ਭਾਣੇ ਮਿੱਟੀ ਸਾਜ ਕੇ ਭਾਣੇ ਜੋਤ ਧਰੇ, ਭਾਣੇ ਭੋਗ ਭੋਗਾਏ ਦਾ ਭਾਣੇ ਮਨੇ ਕਰੇ, ਭਾਣੇ ਨਰਕ ਸੁਖ ਅਵਤਾਰ ਭਾਣੇ ਧਨ ਭਰੇ, ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵੇਲੇ ਹੇ। ਪੌੜੀ ਵਡਿਆਈ ਸੱਚੇ ਨਾਮ ਕੀ ਉਹ ਜੀਵਾਂ ਸੁਣ ਸੁਣੇ, ਪਸ਼ੂ ਪ੍ਰੇਤ ਵਿਗਿਆਨ ਉਦਾਰੇ ਇੱਕ ਖਣੇ, ਦਿਨ ਸਰੈਣ ਤੇਰਾ ਨਾਉ ਸਦਾ ਸਾ ਜਾਪੀਏ, ਤਿਸ ਨਾ ਭੁੱਖ ਵਿਕਰਾਲ ਨਾਏ ਤੇ ਤਰਾਪੀਏ, ਰੋ ਸੋਗ ਦੁੱਖ ਵੰਝੇ ਜਿਸ ਨਾਉ ਮਨ ਵਸੇ, ਤਿਸੇ ਪ੍ਰਾਪਤ ਲਾਲ ਜੋ ਗੁਰ ਸਭ ਦੀ ਰਸੇ, ਖੰਡ ਬ੍ਰਹਿਮੰਡ ਬੇਅੰਤ ਉਧਾਰ ਨਿਹਾਰਿਆ, ਤੇਰੀ ਸੋਭਾ ਤੂੰ ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ, ਸੰਭੇ ਭੁੱਲੀ ਤੋ ਸੱਜਣ ਕੀ ਮੈਂ ਨਾ ਕੀ ਨਾ ਪਾਉਂਦੀ ਹੋ ਤੁਦ ਬਿਨ ਅੱਡ ਨਾ ਲੈਂਦੀ। ਮਹੱਲਾ ਪੰਜਵਾਂ। ਸਾਸ ਬਰਾਇਣ ਨਾਨਕ ਜੀਓ ਸਸਰਾ ਵਾਦੀ ਜੇਠੋ, ਪਾਉ ਪਾਉ ਲੂਹੇ ਅੱਬੇ ਵਾਸੁਣੇਂਦੇ ਵਤਨ ਜਾ ਮੈਂ ਸੱਜਣ ਤੂੰ ਹੈ। ਪੌੜੀ ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰ ਨੂੰ, ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਿਹਾਰ ਨੂੰ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਕਰਤਾਰ ਨੂੰ, ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲ ਨੂੰ, ਜਿਸ ਆਇਆ ਹੱਥ ਨਿਧਾਨ ਸੋ ਰਹਿ ਭਾਲ ਨੂੰ, ਜਿਸਨੂੰ ਇੱਕ ਰੰਗ ਭਗ ਸੋ ਜਾਣੋ, ਸਭਨਾ ਕੀ ਰੇਣ ਵਿਰੀਚਾਰ ਨੂੰ, ਸਭ ਤੇਰੇ ਜੋਜ ਬਿਡਾਣ ਸਭ ਤੇਰਾ ਕਾਰ ਨੂੰ। ਸਲੋਕ ਮਹੱਲਾ ਪੰਜਵਾਂ। ਉਸੇ ਨੰਦਾ ਨਾਨਕ ਜੀ ਮੈਂ ਹੰਭ ਵਜਾਈ ਛੋੜਿਆ, ਹੰਭ ਤੂੰ ਤਿਆਗੀ ਅਬੇ ਸਾਹ ਕੁੜਾਵੇ ਡਿੱਠੇ, ਕਪੱਲੇ ਤੈਂਡੇ ਲਾਗੀ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀ ਉਹ ਫਾਵੀ ਸੀ, ਬਹੁਤ ਦਸਾਵਰ ਪੰਦਾ ਤਾਂ ਉਹ ਸੁਖ ਸਵਾਲੀ ਸੁੱਤੀ ਜਾ ਗੁਰ ਗੁਰ ਮਿਲ ਸੱਜਣ ਮੈਂ ਲੱਦਾ। ਪੌੜੀ ਸਭੇ ਦੁੱਖ ਸੰਤਾਪ ਜਾਂ ਤੁਧ ਭੁੱਲੀਏ, ਜੇ ਕੀਚਨ ਲਾਖ ਪਾਵ ਤਾਂ ਕਹੀ ਨਾ ਖੁੱਲੀਏ, ਜਿਸਨੋ ਵਿਸਰੇ ਨਾ ਹੋ ਸੋ ਨੈਤਾ ਨ ਕਾਂਡੀਏ, ਜਿਸਨੋ ਵਿਸਰੇ ਨਾ ਹੋ ਸੋ ਜੋ ਨਿਹਾਣੀਏ, ਜਿਸ ਕਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ, ਜਿਸ ਕਸਮ ਨਾ ਆਵੇ ਚਿੱਤ ਰੋਗੀ ਸੇ ਗਣੇ, ਜਿਸ ਕਸਮ ਨਾ ਆਵੇ ਚਿੱਤ ਸੋ ਕਰੇ ਅੰਸਾਰੀਆ, ਸੋਈ ਦਹੇਲਾ ਜਗ ਜਿਨ ਨਾ ਉਬਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਤ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੇ ਮਿਲ ਕੰਤ ਪਛਾਣਾ। ਮਹੱਲਾ ਪੰਜਵਾਂ। ਭਾਵ ਸੁਹਾਵੇ ਜਾਂ ਤੋ ਤੇਰੇ ਜੁਲਦੇ ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਜਾਂ ਤੋ ਜਸ ਗਾਵੇ ਜੀਓ ਪਿਆ ਤੋ ਸਾਥਨੀ। ਪੌੜੀ
ਮਿਲਨਾਰੀ ਸਤਸੰਗ ਮੰਗਲ ਗਾਵੀਏ।

ਜਾ ਘਰ ਕਾ ਹੁਆ ਵੰਦਾਨ ਬਹੁ ਨਾ ਧਾਵੀਆ ਬੇਨਤੀ ਦੁਰਤ ਦੁਰ ਦਸੋਏ ਕੂੜਾਵੀਆ ਸੀਲਵੰਦ ਪ੍ਰਧਾਨ ਦੇ ਸਚਾਵੀਆ ਅੰਤਰ ਵਾਰ ਇੱਕ ਇੱਕ ਰਿਤਾਵੀਆ ਮਨ ਦਸੰਗੀ ਪਿਆਸ ਚਾ ਨਜ਼ਰਾਵੀਆ ਸੋਭਾ ਬਣ ਸਿੰਗਾਰ ਖਸਮ ਜਾਰਾਵੀਆ ਮਿਲਿਆ ਆਏ ਸੰਜੋਜਾਂ ਤਿਸ ਭਾਵੀਆ ਸਲੋਕ ਮਹੱਲਾ ਪੰਜਵਾਂ ਹਾਵ ਗੁਣ ਟੈਂਡੇ ਨਾਨਕ ਜੀਓ ਮੈਂ ਖੂਹ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤੋ ਜੀਵਤ ਤਾਰ ਨਾ ਕੋਈ ਜਾਜ ਸਦਾ ਜ ਚੋਵੇ ਮਹੱਲਾ ਪੰਜਵਾਂ ਦੇਸ ਜੰਦੜੀ ਊਣ ਮਝੂਣਾ ਅੰਗੁਰ ਸੱਜਣ ਜੀ ਉਤਰਾ ਆਇਆ ਹਵੇ ਸੁਖ ਸੇ ਲੜਾ ਸੁੱਤਾ ਜਿੱਤਾ ਜਗ ਸਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸਿਰ ਸਾਹ ਪਾਸਾ ਨੈਚਰ ਚੌੜ ਛੱਤ ਜੋ ਭਾਵੇ ਪਾ ਬ੍ਰਹਮ ਸੋਈ ਸੱਚ ਨਿਆ ਹੋ ਜੇ ਭਾਵੇ ਪਾ ਬ੍ਰਹਮ ਨੇ ਸਾਵੇ ਮੇਰੇ ਥਾਓ ਜੋ ਕਿ ਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਦੇ ਦਰਗਹਿ ਮਲ ਸਹੀ ਤੇਰਾ ਫਰਮਾਨ ਕਿਵੇਂ ਨਾ ਫੇਰੀਏ ਕਾਰਨ ਕਰਨ ਕਰੀਮ ਕੁਦਰਤ ਤੇਰੀਏ ਸਲੋਕ ਮਹੱਲਾ ਪੰਜਵਾਂ ਸੋਏ ਸੁਲੰਦੜੀ ਮੇਰਾ ਤਨ ਮਨ ਮੋਲਾ ਨਾਚ ਪੰਜਲੀ ਲਾਲੀ ਪੰਜ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਾਸਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮਚਾਓ ਮੈਂ ਮਾਂਗ ਲੱਦਾ ਮੁੱਲ ਨਾ ਕਿੱਦਾਂ ਮੈਂ ਕੂ ਸਤਗੁਰ ਦਿੱਤਾ ਢੂੰਡ ਬਜਾਏ ਸੀਆ ਦਿੱਤਾ ਜਨ ਪਦਾਰਥ ਨਾਨਕ ਦਿੱਤਾ ਪੌੜੀ ਜਿਸਕੇ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਆਨ ਦਿਨ ਜਾਗਾ ਲੱਗਾ ਰੰਗ ਚਰਨਾਰਵਿੰਦ ਦੇ ਸਭ ਭਰਮ ਪੋ ਭਾਗਾ ਆਤਮ ਦਿੱਤਾ ਗੁਰਮਤੀ ਆਕ ਅਜੰਤ ਪਾਗਾ ਜਿਸੇ ਵਧਿਆਇਆ ਪਾਗਾ ਸੋ ਕਾਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅਰਥਾਤ ਮਜਨਾਗਾ ਜਿਸ ਦਾ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਸਲਿਹਾਰ ਨੇ ਜਿਸ ਜੀਵਨ ਭਾਗਾ ਸਲੋਕ ਮਹੱਲਾ ਪੰਜਵਾਂ ਜਾਂ ਫਿਰ ਅੰਦਰ ਤਾਂ ਧਨ ਬਾਹਰ ਜਾਂ ਫਿਰ ਬਾਹਰ ਤਾਂ ਧਨ ਮਾਹਰ ਬਿਨ ਆਵੇ ਵੋ ਫਿਰ ਬਰਾਰ ਸਤਿਗੁਰ ਸੰਗ ਦਿਖਾਏ ਯਾਰ ਜਾਂ ਨਾਨਕ ਸੱਚੇ ਸੱਚ ਤੁਮਾਰ ਮਹੱਲਾ ਪੰਜਵਾਂ ਆਹਾਰ ਸਭ ਕਰਦਾ ਫਿਰ ਆਹਾਰ ਇੱਕ ਨਾ ਹੋਏ ਨਾਨਕ ਜਿਸ ਆਹ ਚਾ ਕੁਦਰੇ ਬਿੱਲਾ ਬੂਜੇ ਕੋਏ ਪੌੜੀ ਵੱਡੀ ਹੂ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਵਾ ਜੀਆਂ ਅੰਦਰ ਜੀਓ ਸਭ ਤੇਰੇ ਜਾਣ ਲਾ ਸਾ ਕੋਈ ਤੇਰੇ ਵੱਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹਿਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿੱਤੇ ਜਾਤਕ ਦਾ ਨਾਨਕ ਦਾਸਨ ਦਾਸ ਤੁਧ ਅੱਗੇ ਬਨਵਤਾ ਸਲੋਕ ਮਹੱਲਾ ਪੰਜਵਾਂ ਸਤੜੇ ਬਜਾਰ ਸੋਹਣ ਵਿੱਚ ਵਪਾਰੀਏ ਵੱਖਰ ਹੀ ਕਪਾਰ ਨਾਨਕ ਅੱਡੇ ਸੋ ਧਣੀ ਮਹੱਲਾ ਪੰਜਵਾਂ ਕਵੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀਂ ਜਿੰਨੇ ਰਚਨਾ ਰਚਾਇਆ ਤਿਸੀ ਮਾਇ ਸਮਾਏ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੇ ਉਨ ਮਿਲਨ ਕੋ ਕਿਉਂ ਵੰਜੇ ਕੀਤਾ ਵਰਨਾ ਚੇਨਾ ਬਾਰਾ ਉਹ ਅਗਮ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿੱਤਾ ਸੇਵਾ ਕਰਿਤ ਗਾੜੀਆ ਮੈਂ ਦਿੱਤੋ ਮਿੱਤਾ ਕਰਵਾਣੀ ਮੰਜਾ ਵਾਰਨੇ ਵੱਲੇ ਵੱਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿੰਨ ਨਾ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਗੀ ਤਸਕਰ ਵੈਸੇ ਕਾਏ ਧਰਤੀ ਭਾਰ ਨ ਵਿਆਪੀ ਉਨ ਕੋ ਲਾਹੂ ਲਾਏ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਦੁੱਖ ਕੋ ਮੋਹਲੀ ਹਾਏ ਸੰਗ ਸੰਗੀ ਵੈਸੇ ਤਾਂ ਕੁਛ ਧਰਮ ਰਾਏ ਪੌੜੀ ਆਪੇ ਹੀ ਵੱਡਾ ਪਰਿਵਾਰ ਆਪ ਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕੁਛ ਆਪੇ ਆਪ ਪੰਨਿਆ ਆਪਣਾ ਕੀਤਾ ਆਪ ਬ੍ਰਹਮਿਆ ਧੰਨ ਸੋ ਤੇਰਾ ਥਾਂ ਜਿੱਥੇ ਤੂੰ ਬੁਠਾ ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ ਜਿਸ ਤੋਂ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਭੇਟੇ ਨਾਨਕ ਨਾਨਕ ਨਿਰਮਲ ਸੋਈ ਤੁਧ ਸਲੋਕ ਮਹੱਲਾ ਪੰਜਵਾਂ ਖਰੀਦਾ ਪੂਮਰ ਗਾਵਲੀ ਮੰਝ ਬਸੂਲਾ ਬਾਗ ਜੋ ਨਾਲ ਪੀਰ ਨਿਵਾਜਿਆ ਤੇ ਨਾ ਅੰਚਨਾ ਰਾਗ ਮਹੱਲਾ ਪੰਜਵਾਂ ਖਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ ਵਿਲੇ ਕੇ ਪਾਏ ਨੇ ਜਿਨ੍ਹਾਂ ਪਿਆਰੇ ਨੇ ਪੌੜੀ ਜਪ ਤਪ ਸੰਜਨ ਦਇਆ ਧਰਮ ਜਿਸ ਦੇ ਸੋ ਪਾਏ ਜਿਸ ਬਜਾਏ ਅਗਨ ਆਪ ਸੋ ਨਾਮ ਧਿਆਏ ਅੰਤਰ ਜਾਮੀ ਅਗਮਪੁਰ ਸੇਕ ਦ੍ਰਿਸ਼ ਦਿਖਾਏ ਸਾਧ ਸੰਗਤ ਕੇ ਆਸਰੇ ਪ੍ਰਾਪਤ ਰੰਗ ਲਾਏ ਔਗੁਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿਓ ਨਾ ਫਿਰ ਜੋੜ ਨ ਪਾਏ ਅੰਧ ਕੂਪ ਤੇ ਕਾਢੀਆਂ ਲਾੜੇ ਆਪ ਫੜਾਏ ਨਾਨਕ ਬਖਸ ਮਲਾਏ ਨ ਰੱਖੇ ਗਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਫਤਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਲੇ ਪਾਈਏ ਤਿਸ ਜਨ ਕੀ ਨ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸੱਚ ਜੋਮ ਨਾਨਕ ਰਵਿਆ ਹਬ ਸਾਏ ਬਾਂਤਰਿੰਦ ਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਆਪੇ ਹੀ ਰਤਿਆ ਆਪੇ ਹੋਏ ਨ ਇੱਕ ਆਪ ਬਹੁ ਪਤਿਆ ਆਪੇ ਸਵਰਾ ਮਾਂਝੇ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾ ਰਾਏ ਆਪੇ ਹੋਵੇ ਗੁਪਤ ਆਪੇ ਪ੍ਰਗਟੀਏ ਕਿਵੇਂ ਕਿਸੇ ਨ ਪਾਏ ਤੇਰੀ ਖੱਟੀਏ ਗੈਰ ਗੰਭੀਰ ਥਾ ਅਪਾਰ ਗੰਤ ਤੂੰ ਨਾਨਕ ਵਾਸੇ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਰੀ ਕੀ ਵਾਰ ਰਾਏ ਬਲਵੰਡ ਤਥਾ ਸਤੇ ਡੂਮੇ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਸਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੇ ਗੁਣਾ ਸਤ ਭੈਣ ਭਰਾ ਹੈ ਪ੍ਰਾਂਗਤ ਦਾਨ ਭੜੀਵ ਦੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ ਲੈਣੇ ਧਾਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵ ਦੇ ਸਹਿ ਟਿਕਾ ਦਿੱਤੋ ਉਸ ਜੀਵ ਦੇ ਲੈਣੇ ਦੀ ਫਿਰ ਆਈਏ ਨਾਨਕ ਦੋਹੀ ਖੱਟੀਏ
ਜੋਤ ਉਹ ਜੋਤ ਸਾਹਿ ਸਹਿ ਕਾਇਆ ਫਿਰ ਪਲਟੀਏ ਝੁੱਲੇ ਸੋ ਛਤ ਨੰਜਨੀ ਮਲ ਤਖਤ ਬੈਠਾ ਗੁਰ ਹਟੀਏ ਕਰੇ ਜੇ ਗੁਰ ਫਰਮਾਇਆ ਫਿਰ ਜੋਗ ਲੂਣੀ ਚੱਟੀਏ ਲੰਗਰ ਚੱਲੇ ਗੁਰ ਸ਼ਾਰਦਾਰ ਤੋੜ ਨੇ ਆਵੀ ਖੱਟੀਏ ਖਰਚੇ ਜਿੱਤ ਖਤਮ ਰਹੀ ਆਪ ਕਹਿੰਦੀ ਕਹਿ ਦਵੱਟੀਏ ਹੋਵੇ ਸਿਰ ਸਮਦੀ ਨੂੰ ਅਰਸੋਂ ਗੁਰਸੋਂ ਚੱਟੀਏ ਤੂੰ ਦਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਏ ਸੱਚੇ ਗੁਰ ਫਰਮਾਇਆ ਕਿ ਉਹ ਇਦੂ ਬੋਲੋ ਹਟੀਏ ਪੱਤਰੀ ਕੌਲ ਨਾ ਪਾ ਲਿਓ ਕਰ ਵੀਰੇ ਕਰ ਧਨ ਮਰੱਟੀਏ ਦਿਲ ਖੋਟੇ ਆਖੀ ਫਿਰਨ ਮਨ ਭਾਰ ਚਾਇਨ ਛੱਟੀਏ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨੇ ਥੱਟੀਏ ਕੌਣ ਹਾਰੇ ਕਿਨ ਵਟੀਏ ਜਿਨ ਕੀਤੀ ਇਸੋ ਮੰਨਣਾ ਕੋ ਸਾਲ ਜਵਾਏ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤੁਰ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰਲਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਵਰਤੇ ਬੰਦ ਬਹਾਲੀ ਨਾਨਕ ਆਇਆ ਪਲਟ ਕਰਨ ਵਾਲਾ ਤਖ਼ਤ ਬੈਠਾ ਸਹਿ ਡਾਲੀ ਡਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰਦਰ ਵੇਸ਼ਕ ਸਮਰੇ ਨਾਲ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਾਨ ਜਿਸ ਬਹੁਤੀ ਚਾਉ ਬਰਕਰਾਲੀ ਲੰਗਰ ਦੌਲਤ ਵੰਡੀਏ ਰਾ ਸਮਤ ਕੀਰ ਭਿਆਲੀ ਗੁਰਸਿੱਖਾਂ ਕੇ ਉਜਲੇ ਮਨਮੁਖ ਤੀਏ ਪਰਾਲੀ ਪੈ ਕੂਲ ਕਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਕੀ ਵੀ ਸੌ ਸੋਏ ਜਿਨ ਗੋਏ ਉਠਾ ਲਈ ਹੋਰਿਓ ਗੰਗ ਬਿਹਾਈਏ ਦਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਾਥ ਉਚਹ ਦੀ ਵੈਨ ਬ੍ਰਿਕਿਉਨ ਮਧਾਣਾ ਪਰਬਤ ਕਰ ਨੇਤਰ ਵਾਸਕ ਸਭ ਦਰਿੜ ਕਿਉਂ ਚੌਦਾਂ ਰਤਨ ਨਿਕਾਲੀਅਨ ਘਰ ਆਵਾ ਗੌਣ ਜਿਲ ਕਿਉਂ ਕੁਦਰਤ ਆਇ ਵਿਖਾਲੀਅਨ ਜਿਨ ਐਵੜ ਪਿੰਡ ਪਿੰਡ ਠਿਣ ਕਿਉਂ ਲੈਣੇ ਤਰੇ ਆਉਣ ਛੱਤਰ ਸਿਰ ਅਸਮਾਨ ਕਿਆੜਾ ਛਿਕਿਉਣ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਉਣ ਸਿੱਖਾਂ ਪੁੱਤਰਾਂ ਘੋਕੇ ਸਭ ਅੰਮ੍ਰਿਤ ਵੇਖੋ ਜੇ ਕਿਉਂ ਜਾਂ ਸਦੋਸ ਤਾਂ ਲੈਣਾ ਟਿਕਿਉਣ ਫੇਰ ਵਸਾਇਆ ਫੇਰਿਉਣ ਸਤਿਗੁਰ ਖਡੂਰ ਜਪ ਤਪ ਸੰਜਮ ਨਾਲ ਤੁਦ ਹੋਰ ਮੱਚ ਗਰੂਰ ਲੱਭ ਬਣਾਏ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਿਆ ਗੁਰੂ ਕੀ ਕੁਦਰਤ ਨੂਰ ਜਿਸੋ ਹਾਥ ਨ ਲੱਭੀ ਤੂੰ ਉਹ ਹੋਠ ਰੂਰ ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋਕਰੇ ਸੋ ਵੰਝੇ ਚੂਰ ਨੇੜੇ ਦਿੱਤੇ ਮਾਤ ਲੋਕ ਤੂੰ ਤੁਝੇ ਦੂਰ ਫੇਰ ਵਸਾਇਆ ਫੇਰਿਆਨ ਸਤੂ ਖਟੂਰ ਸੋ ਟਿੱਕਾ ਸੋ ਵਹਿਣ ਸੋਈ ਦੀਵਾਨ ਪਿਓ ਦਾਦੇ ਜੀਵਾ ਪੋਤਾ ਪਰਵਾਨ ਜਿਨ ਬਾਸਕ ਨੇਤਰੇ ਘੱਤਿਆ ਕਰ ਨੇਹੀ ਤਾਨ ਜਿਨ ਸੰਬੰਧ ਵਰੋਲਿਆ ਕਾਰ ਮੇਰ ਮਧਾਨ ਚੌਦਾਂ ਰਤਨ ਕਾਲੀਅਨ ਕੇ ਤੂੰ ਚਨਾਨ ਘੋੜਾ ਵੀ ਸੋ ਸਹਿਜਾ ਜਤ ਵੀ ਉਹ ਪਲਾਨ ਧਰਖ ਚੜਾਇਓ ਸਾਦਾ ਜਾਂ ਸੁੰਦਾ ਬਾਣ ਕਲ ਵਿੱਚ ਤੂੰ ਅੰਧਾਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਸ਼ਵਾਨ ਨੇਤਰ ਸੋਈ ਤੇਰੀਏ ਪਿਓ ਮੈਂ ਦਖਾਨ ਚਾਰੇ ਕੁੰਡਾ ਸੋਈਅਸ ਮਨ ਮੈਂ ਸ਼ਬਦ ਪਰਵਾਨ ਆਵਾ ਗੁਣ ਵਾਰਿਓ ਕਰ ਨਦਰ ਨਿਸ਼ਾਨ ਉਤਰਿਆ ਉਸਾਰ ਲੈ ਸੋ ਪੁਰਖ ਰੁਝਾਨ ਚੱਕੜ ਵਾਵਣ ਡੋਲੀ ਪਰਬੰਧ ਮਹਿਰਾਨ ਜਾਣੇ ਵੇਖਾ ਜੀ ਕੀ ਜਾਣੀ ਹੂ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਰਝਾਨ ਦਾਨ ਜੇ ਸਤੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਰਹਿਰਾਨ ਸੋ ਟਿੱਕਾ ਸੋ ਵਹਿਣਾ ਸੋਈ ਦੇਵਾਨ ਪਿਓ ਦਾਦੇ ਜੀ ਕਾ ਪੋਤਰਾ ਪਰਵਾਨ ਧੰਨ ਧੰਨ ਰਾਮਦਾਸ ਗੁਰੂ ਜੀ ਨੇ ਸਿਰਿਆ ਤੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾ ਭ੍ਰਮ ਕਰਨ ਉਸਕਾਰਿਆ ਟਲ ਅਥਾ ਤੋਲ ਤੂੰ ਤੇ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਵ ਕਰ ਤੇ ਤੁਧ ਪਾਰ ਉਤਾਰਿਆ ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੂੰ ਸਤਰ ਵਾਰਿਆ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪ੍ਰਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰੂ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸੁਧਾਰਿਆ ਚਾਰੇ ਜਗ ਚੌ ਜੁਗੀ ਪੰਚਾਇਣ ਆਪੇ ਹੋਆ ਆਪੇ ਨਹੀਂ ਆਪ ਸਾਜੀ ਹੋਣ ਆਪੇ ਹੀ ਥਾਂ ਮਕਲੋਆ ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ ਸਭ ਉਮ੍ਰਿਤਾਵਨ ਜਾਵਣੀ ਆਪੇ ਹੀ ਨਮਾਨ ਰੋਆ ਤਾਕਤ ਬੈਠਾ ਅਰਜਨ ਗੁਰੂ ਸਤਰੂ ਕਾ ਫਿਰੇ ਚੰਦੋਆ ਉਗਵਣੋ ਤੈ ਅਥਣਵੋ ਚੋ ਚੱਕੀ ਕੀਨ ਲੋਆ ਜਿਨੀ ਗੁਰੂ ਨ ਸੇਵਿਓ ਮਾਨੂ ਕਾ ਪੇ ਅਮੋਆ ਦੂਣੀ ਚੋਣੀ ਕਰਾਮਾ ਸੱਚੀ ਕਾ ਸੱਚਾ ਢੋਆ ਸਾਰੇ ਜਾਗੇ ਚੋ ਜੁਗੀ ਮਨਚੈਨ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਇੱਕ ਵੀਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਿਨ ਮੇਲੋ ਗੁਰ ਕਾ ਸ਼ਬਦ ਗੁੜ ਕੀਨ ਰੇ ਤਿਸਨਾ ਕਾਮ ਕ੍ਰੋਧ ਮਾਦ ਮਾਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿ ਸੁਖ ਅੰਤਰ ਜਾਖੋ ਜਪ ਤਪ ਦਿਓ ਦਲਾਲੀ ਰੇ ਏਕ ਬੂੰਦ ਭਾਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ ਭਵਨ ਚਤੁਰ ਦਸ ਭਾਠੀ ਕੀਨੀ ਬ੍ਰਹਮ ਅਗਨ ਧਨ ਜਾਰੀ ਰੇ ਮੁਦਰਾ ਮਦਕ ਸਹਿ ਚੁਣ ਲਾਗੀ ਸੁਖਮ ਪੁੱਛਣ ਹਾਰੀ ਰੇ ਤੀਰਥ ਬਾਤ ਨੇ ਸੁਸਨ ਚੰਗਰਾ ਸਸ ਰਹਿਣੇ ਦੇਓ ਰੇ ਸੁਰਤ ਪਿਆਲਾ ਪਿਆਲ ਸੁਧ ਸੁਧਾ ਰਸ ਮ੍ਰਤੀ ਹੋ ਮਹਾਰਸ ਪਿਓ ਰੇ ਨਿਚਾਰ ਧਾ ਝੂਰੇ ਅਤਨੇ ਵੇਲੇ ਰਸ ਮਾਨੂਆ ਰਾਤੋ ਰੇ ਕਹਿ ਤੁਰੀ ਸਗਲੇ ਮਾ ਚੂਸੀ ਹੇ ਮਹਾਰਸ ਸਾ ਚੋਰੇ ਗੁੜ ਕਰ ਗਿਆਨ ਧਿਆਨ ਕਰ ਮਰੂਆ ਪੋ ਭਾਟੀ ਮਨ ਧਾਰਾ ਸੁਖਮਨ ਨਾਰੀ ਸਹਿ ਸੁਮਾਣੀ ਪੀਵੇ ਪੀਵਨ ਹਾਰਾ ਔਧ ਮੇਰਾ ਮਨ ਮਤਵਾਰਾ ਉਹਨੂੰ ਦਾ ਜੱਡਾ ਮਦਨ ਰਸ ਚਾਖਿਆ ਤੇਰੀ ਭਵਨ ਭਇਆ ਉਜਿਆਰਾ ਰਹਾਓ
ਦੋਏ ਪਰ ਜੋਰ ਸਾਈ ਭਾਠੀ ਪੀਓ ਮਾਰਸ ਭਾਰੀ ਕਾਮ ਕ੍ਰੋਧ ਦੋਏ ਕੀਏ ਜਰੇਤਾ ਛੂਟ ਗਏ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਰਮਨਤ ਸਤੂ ਸੇ ਸੁਦਭਾਈ ਦਾਸ ਕਬੀਰ ਦਾਸ ਮਦਮਾਤਾ ਉਚਕ ਨਾ ਕਬੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰਾਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਹਮ ਤੋਂ ਪ੍ਰਸਾਦ ਸੁਖੀ ਸਾਧ ਹੀ ਰਹਾਓ ਤੋਰੇ ਭਰੋਸੇ ਮਗਰ ਵਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਸਰ ਮਗਹਰ ਪਾਇਓ ਫੁਨ ਕਾਸੀ ਵਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕੇ ਕਰ ਜਾਨੀ ਹਮ ਨਿਰਤਨ ਜਿਉ ਤਨ ਪਾਇਆ ਮਰਤੇ ਫੂਟ ਗਵਾਨੀ ਕਰੇ ਗੁਆਣ ਚੁਬੇ ਤਿਸ ਸੂਲਾ ਕੋ ਕਾਢਣ ਕੋ ਨਾਹੀ ਅਜੇ ਸੁਚੋਗ ਕੋ ਬਿਲਲ ਬਿਲਾਤੇ ਨਾ ਕੇ ਕੋਲ ਪਚਾਹੀ ਕਵਨ ਨਰ ਕਿਆ ਸੁਰਗ ਵਿਚਾਰਾ ਸੰਤਨ ਦੋਰਾ ਦੇ ਹਮ ਕਾਹੂ ਕੀ ਕਾਨ ਕਰਤੇ ਆਪਣੇ ਗੁਰ ਪ੍ਰਸਾਦੇ ਅਬ ਤੋਂ ਜਾਏ ਜੜੇ ਸਿੰਘਾਸਨ ਮਿਲੇ ਐਸਾ ਰੰਗ ਪਾਣੀ ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ ਸੰਤਾ ਮਾਨੋ ਦੂਤਾ ਡਾਨੋ ਏ ਕੁਟਵਾਰੀ ਮੇਰੀ ਦਿਸ ਰਹਿਣ ਤੇਰੇ ਪਾਓ ਪਲੋਸੋ ਕੇਸ ਚਵਲ ਕੱਟ ਖੇਰੀ ਹਮ ਕੂਕਰ ਤੇਰੇ ਦਰਬਾਰ ਭੋਕੇ ਆਗੇ ਬੰਧਨ ਵਿਚਾਰ ਰਹਾਓ ਪੂਰਵ ਜਨਮ ਹੋ ਤੁਮਰੇ ਸੇਵਕ ਤਾਂ ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜਗੀ ਮਾਸੇ ਮੇਰੇ ਦਗਾਈ ਦਾਗੇ ਹੋਏ ਸੋ ਰਨ ਮੈਂ ਜੂਜੇ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਬਜਾਨੇ ਹਾਲ ਲੈ ਖਜਾਨੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸ ਕਬੀਰ ਕੌਲੇ ਉਹ ਬਸ ਸਮਾਰ ਕਬੀਰ ਦੀ ਸੰਸਾਰ ਕੌਲੀ ਨੇ ਜਿਸ ਮਸਤਕ ਭਾਗ ਅੰਮ੍ਰਿਤ ਰਸ ਚਿੰਨ ਪਾਇਆ ਸਿਰਤਾ ਕਾ ਸੁਹਾਗ ਜੇ ਮੁਖ ਵੇਦ ਗਾਇਤਰੀ ਨਿਸ ਕਿਉਂ ਬ੍ਰਹਮਣ ਬਿਸਰ ਕਰੇ ਜਾ ਕੇ ਪਾਏ ਜਗਤ ਸਭ ਲਾਗੇ ਸੁਖ ਪੰਡਿਤ ਹਾਰ ਨਾ ਕਹੇ ਕਾਹੇ ਮੇਰੇ ਬਾਹਮਣ ਹਾਰ ਨਾ ਕਹੇ ਰਾਵਣ ਬੋਲੇ ਭਾਂਡੇ ਦੋ ਜਗ ਭਰੇ ਰਹਾ ਉਹ ਆਪਣ ਊਜ ਨਿਜ ਘਰ ਭੋਜਨ ਅੱਠੇ ਕਰਮ ਘਰ ਉਧਰ ਭਰੇ ਚੌਦਸ ਮਾਵਸ ਰਚ ਰਚ ਮੰਗੇ ਘਰ ਦੀਪਕ ਲੈ ਕੂਪ ਭਰੇ ਤੂੰ ਬ੍ਰਾਹਮਣ ਮੈਂ ਕਾਸੀ ਗਜੁਲਾ ਮੋਏ ਤੋਏ ਬਰਾਬਰੀ ਕੈਸੇ ਕਹਿ ਬਣੇ ਹਮਰੇ ਰਾਮ ਨਾਮ ਕਹਿ ਉਭਰੇ ਵੇਦ ਭਰੋਸੇ ਭਾਂਡੇ ਡੂਬ ਮਰੇ ਤਰਵ ਰੇਖ ਅਨੰਤ ਡਾ ਸਾਖਾ ਪੋਹ ਪੱਤਰ ਰਸ ਭਰੀਆ ਇਹ ਅੰਮ੍ਰਿਤ ਦੀ ਵਾੜੀ ਹੈ ਰੇ ਤਿੰਨ ਹਾਰ ਪੂਰੇ ਕਰੀਆ ਜਾਨੀ ਜਾਨੀ ਦੇ ਰਾਜਾ ਰਾਮ ਦੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਗੁਰੂ ਕਬੀਲੇ ਜਾਨੀ ਰਹਾਓ ਭਵਰ ਏਕ ਪੋ ਪਰਸ ਵੀਦਾ ਬਾਰਾਂ ਲੇ ਉਰ ਧਰਿਆ ਸੋਹਰ ਮਦੇ ਪਹੁੰਚ ਘੋਰਿਆ ਆਕਾਸੇ ਫਰ ਫਰਿਆ ਸਹਿ ਸੁਨ ਇੱਕ ਬਿਰਵਾ ਉਪਜਿਆ ਧਾਤੀ ਜਲ ਸੋਖਿਆ ਕਹਿ ਕਬੀਰ ਹੋ ਤਾਕਾ ਸੇਵਕ ਜਿੰਨੇ ਬਿਰਵਾ ਦੇਖਿਆ ਮੁੰਦਰਾ ਮੋਹਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰੇ ਕਿੰਤਾ ਏ ਤਨ ਸੀਓ ਆਪਣਾ ਨਾਮ ਕਰੋ ਆਧਾਰੇ ਐਸਾ ਚੋਕ ਮਾਵੋ ਜੋਗੀ ਜਬ ਤਬ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਬਹੂਤ ਚੜਾਵੋ ਆਪਣੀ ਸਿੰਘੀ ਸੁੱਤ ਮਲਾਈ ਕਾਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ ਵਜਾਈ ਪੰਜ ਤਾਤਰਾ ਹਿਰਦੇ ਰਾਖੋ ਰਹਿਣ ਰਲਮ ਤਾੜੀ ਕਹਿ ਤਕਵੀਰ ਸੁਣੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਵਨ ਕਾਲ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਤ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਪਰਾਧੀ ਜਿਨ ਪ੍ਰਭ ਜੀਓ ਪਿੰਡ ਸਾਧੀ ਆ ਤਿਸਕੀ ਵਾਹ ਭਗਤ ਨੇ ਸਾਧੀ ਰਹਾਉ ਪਾਰਸਨ ਪਾਰਸਨ ਪਾਰਤੀ ਨਿੰਦਾ ਪਰ ਪੁਆ ਛੂਟੇ ਆਵਾ ਗਵਨ ਹੋ ਤੈ ਪੁੰਨ ਪੁੰਨ ਏ ਪ੍ਰਸੰਗ ਨ ਤੂਟੇ ਜੇਕਰ ਕਥਾ ਹੋ ਤਾ ਸੰਤਰੇ ਨਿਮਕ ਨ ਕੀਨੋ ਮੈਂ ਫੇਰਾ ਲੰਬਟ ਚੋਰ ਤੂਤ ਮਤਵਾਰੇ ਤਿੰਨ ਸੰਗ ਸਦਾ ਵਸੇਰਾ ਕਾਮ ਕੋਰ ਮਾਇਆ ਮਨ ਮਸਤਰੇ ਸੰਪੇ ਮੋਹ ਮਾਹੀ ਦਇਆ ਧਰਮ ਗੁਰ ਕੀ ਸੇਵਾ ਏ ਸੁਨ ਅੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਵਸਲ ਭੈ ਹਾਰੀ ਕਹਿ ਤਕਵੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਜੈ ਸਿਮਰਨ ਹੋਏ ਮੁਕਤ ਦੁਆਰ ਜੈ ਬੈਕੁੰਠ ਨਹੀਂ ਸੰਸਾਰ ਨਿਰਭਉ ਕਹਿ ਕਰ ਬਜਾਵੇ ਤੂਰ ਅਨੰਦ ਵਾਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਉ ਜੈ ਸਿਮਰਨ ਨਾਹੇ ਨਨਕਾਰ ਮੁਕਤ ਕਰੇ ਉਤਰੇ ਪੋਹ ਭਾਰ ਨਮਸਕਾਰ ਕਰ ਹਿਰਦੇ ਮਾਏ ਫਿਰ ਤੇਰਾ ਆਵਨ ਨਾਏ ਜੈ ਸਿਮਰਨ ਕਰੇ ਤੂੰ ਕੇਲ ਦੀਪਕ ਵਾਨ ਧਰਿਓ ਬਿਨ ਤੇਲ ਸੋ ਦੀਪਕ ਅਮਰਗ ਸੰਸਾਰ ਕਾਮ ਕ੍ਰੋਧ ਵਿਕਾਰ ਢੀਲੇ ਮਾਰ ਜੈ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰੱਖ ਤਾਰ ਗੁਰਪ੍ਰਸਾਦ ਹੀ ਉਤਰੇ ਪਾਰ ਜੇ ਸਿਮਰਨ ਨਾਹੀ ਤੋਏ ਕਾਨ ਮੰਦਰ ਸੋਵੇ ਪਡੰਬਰ ਤਾਨ ਸੇ ਸਕਾਲੇ ਵਿਉਤੇ ਜੀਓ ਸੋ ਸਿਮਰਨ ਤੂੰ ਆਂਦਨ ਪੀਓ ਜੇ ਸਿਮਰਨ ਤੇਰੀ ਜਾਏ ਬੁਲਾਏ ਜੇ ਸਿਮਰਨ ਤੁਝ ਪੋਹੇ ਨਾ ਮਾਏ ਸਿਮਰ ਸਿਮਰ ਹਾਰ ਹਾਰ ਮਨ ਗਾਈਏ ਸਿਮਰਨ ਸਤਿਗੁਰ ਸੇ ਪਾਈਏ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਆਸ ਜਾਲ ਸੋਏ ਸਿਮਰ ਰਸ ਭੋਗ ਹਰ ਸਿਮਰਨ ਪਾਈਏ ਸੰਜੋਗ ਜੇ ਸਿਮਰਨ ਨਾਹੀ ਤੁਝ ਭਾਰ ਸੋ ਸਿਮਰ ਰਾਮ ਨਾਮ ਆਧਾਰ ਕਹਿ ਤੁਰੀ ਜਾਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਮੰਤ ਰਾਮ ਕਲੀ ਕਾ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੰਦਿਤ ਵੰਦਨ ਪਾਇਆ ਮੁਕਤੇ ਗੁਰ ਅਡਲ ਬਜਾਇਆ ਜਬ ਨਾਸ ਸਿੱਖ ਏ ਮਨ ਕੀਨਾ ਤਬ ਅੰਤ ਮਜਨ ਕੀਨਾ ਪਵਨ ਪਤ ਉਨਵਨ ਰਹਿਣ ਖਰਾ ਨਹੀਂ ਮਿਤ ਨਾ ਜਨਮ ਜਰਾ ਰਹਾਓ
ਉਲਟੀਲੇ ਛਗ ਸੁਹਾਰ ਰੰਗ ਪੈਸੀਲੇ ਗਗਨ ਮਝਾਰ ਰੰਗ ਵੇਦੀਲਾ ਚੱਕਰ ਭੰਗਾ ਭੇਟੀਲਾ ਰਾਇਨ ਸੰਗਾ ਚੁੱਕੀਲੇ ਮੋਮੇ ਆਸਾ ਸਾਸ ਤਿੰਨੋ ਸੂਰ ਗਿਆਸਾ ਜਬ ਕੁੰਭਕ ਪਰਪਰ ਲੂਣਾ ਲੀਣਾ ਤੈ ਬਾਜੇ ਅੰਦਵੀਣਾ ਬਗਤੇ ਬਗ ਸਭ ਸੁਣਾਇਆ ਸੁਣਤੇ ਸੁਨ ਮਨ ਵਸਾਇਆ ਕਰਤਾ ਉਤਰਤ ਪਾਰੰਗ ਕਹਿ ਕਬੀਰਾ ਸਾਰੰਗ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪ੍ਰਸਾਰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ ਕਹਿ ਕਬੀਰ ਨੰਜਨ ਲੇਖ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਬਤ ਹੋਰ ਭਾਈ ਨਿਗਮ ਹੁਸ਼ਿਆਰ ਪੇਰਾ ਦੇਖਤ ਜਮ ਲਜਾਈ ਰਹਾਓ ਨੀਂਬ ਭਿਓ ਆਂਬ ਆਂਬ ਭਿਓ ਨੀਂਬਾ ਕੇਲਾ ਪਾਕਾ ਝਾਰ ਨਾਲੀਏ ਫਲ ਸੇਵਰ ਪਾਕਾ ਮੂਰਖ ਮਗਦ ਗੁਆਰ ਹਰ ਭਿਓ ਖਾਂਡ ਰੇਤ ਮੈਂ ਵਿਖਰਿਓ ਅਸਤੀ ਚੁਨਿਓ ਨਾ ਜਾਈ ਕਹਿ ਕਬੀਰ ਕੁਲ ਜਾਤ ਪਾਂਤ ਤਾਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦਿਓ ਜੀ ਕੀ ਰਾਮਗੜੀ ਕਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਅਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ ਮਦੇ ਪਰਮੀਰ ਲੇ ਪੰਜ ਜਨਾ ਸਿਉ ਪਾਤ ਬਤਊਆ ਚੀਜ਼ ਤੋਂ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਰਨ ਕਲਾ ਚਿਤ ਮਾਂਡੀ ਅਲੇ ਰਹਾਓ ਅਨੀਲੇ ਕੁੰਭ ਪੜਾਈ ਲੇ ਉਦਕ ਰਾਜ ਕੁਆਰ ਪਰੰਦਰੀਏ ਹਾਸ ਵਿਨੋਦ ਵਿਚਾਰ ਕਰਤੀ ਹੈ ਚੀਜ਼ ਤੋਂ ਗਾਗਰ ਰੱਖੀ ਅਲੇ ਮੰਦਰ ਏਕ ਦੁਆਰਦਾਰ ਜਾ ਕੇ ਗਊ ਚਰਾਵਣ ਛਾਡੀ ਅਲੇ ਪਾਂਚ ਕੋਸ ਵਾਰ ਗਊ ਚਰਾਵਤ ਚੀਜ਼ ਤੋਂ ਵਸਤਾ ਰਾਖੀ ਅਲੇ ਕਹਿਤ ਨਾਮ ਦਿਓ ਸੁਨੂੰ ਤਲੋਚਨ ਬਾਲਕ ਪਾਲਨ ਪੌੜੀਲੇ ਅੰਤਰ ਬਾਰ ਕਾਜ ਵਿਰੁੱਧੀ ਚੀਜ਼ ਤੋਂ ਬਾਰ ਖਾਖੀ ਅਲੇ ਵੇਦ ਪੁਰਾਣ ਸ਼ਾਸਤਰ ਨੰਤਾ ਗੀਤ ਕਵਿਤ ਨ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮੈਂ ਆਨੰਦ ਪੀਣ ਭਜਾਵੋ ਗੋ ਬੈਰਾਗੀ ਰਾਮੇ ਗਾਵੋ ਗੋ ਸ਼ਬਦ ਅਤੀਤ ਅਨਾਦ ਰਾਤਾ ਆਖਰ ਦੇ ਘਰ ਜਾਓ ਗੋ ਰਹਾਓ ਇੜਾ ਪਿੰਗਲਾ ਔਰ ਸੁਖਮਨਾ ਪੌਣ ਬੰਦੇ ਰਹਾਓ ਗੋ ਚੰਦ ਸੂਰਜ ਦੋਏ ਸਮ ਕਰ ਰਾਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖ ਨਾ ਜਲ ਮੈਂ ਪੈਸੋ ਜੀ ਚੰਤ ਨਾ ਸਤਾਵੋ ਗੋ ਆਸਾ ਤੀਰਥ ਗੁਰੂ ਦਗਾਏ ਘਾਟੀ ਭੀਤਰ ਨਾਓ ਗੋ ਪੰਚ ਸਹਾਇ ਜਾਨਕੀ ਸੋਭਾ ਭਲੋ ਭਲੋ ਨਾ ਕਹਾਵੋ ਗੋ ਨਾਮਾ ਕਹਿ ਚਿਤ ਹਾਰ ਸਿਉ ਰਾਤਾ ਸੁਨ ਸਮਾਜ ਸਮਾਓ ਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮਨੇ ਹੋਤੇ ਤੁਮ ਨਹੀਂ ਹੋਤੇ ਕਵਨ ਕਹਾਂ ਤੇ ਆਇਆ ਰਾਮ ਕੋਈ ਨਾ ਕਿਸੀ ਕੇਰਾ ਜੈਸੇ ਤੁਰ ਪੰਖ ਵਸੇਰਾ ਰਹਾਓ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਲਾਇਆ ਸਾਸ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਭੂਚਰ ਤੁਲਸੀ ਮਾਲਾ ਗੁਰਪ੍ਰਸਾਦ ਦੀ ਪਾਇਆ ਨਾਮਾ ਪਰਮੇ ਪਰਮ ਸਤ ਹੈ ਸਤਿਗੁਰ ਹੋਏ ਲਿਖਾਇਆ ਰਾਮ ਕਲੀ ਕਰ ਦੂਜਾ ਅਵਨਾਸੀ ਤਪ ਕਰੇ ਊਟ ਤੀਰਥ ਮਰੇ ਅਗਨ ਦੇਹ ਕਾਇਆ ਕਲਪ ਕੀਜੇ ਅਸਮੇਰ ਜਾ ਕੀਜੇ ਸੋਨਾ ਗਰਭਦਾਨ ਦੀਜੇ ਰਾਮ ਨਾਮ ਸਰ ਤਉ ਨ ਪੂਜੇ ਛੋੜ ਛੋੜ ਰੇ ਪਖੰਡੀ ਮਨ ਕਪਟ ਨ ਕੀਜੇ ਹਰ ਕਾ ਨਾਮ ਨਿਤ ਲੀਜੇ ਰਹਾਓ ਗੰਗਾ ਜੋ ਪਦਾਵਰ ਜਾਈਏ ਕੁੰਭ ਜੋ ਕਰਦਾਰ ਨਾਈਏ ਗੋਮਤੀ ਸਹਿਤ ਗਉ ਦਾਨ ਕੀਜੇ ਕੋਟ ਜੋ ਤੀਰਥ ਕਰੇ ਤਨ ਜੋ ਵਾਲੇ ਗਾਰੇ ਰਾਮ ਨਾਮ ਸਰ ਤੋ ਨ ਪੂਜੇ ਆਸ ਦਾਨ ਗਾਜ ਦਾਨ ਸਹਿਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤ ਕੀਜੇ ਆਤਮ ਜੋ ਨਿਰਵਾਇਰ ਕੀਜੇ ਆਪ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤੋ ਨ ਪੂਜੇ ਮਨੇ ਨਾ ਕੀਜੇ ਰੋਸ ਜਮੇ ਨਾ ਦੀਜੇ ਦੋਸਤ ਨਿਰਬਲ ਨਿਰਵਾਨ ਪਰਚੀ ਲੀਜੇ ਜਥ ਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਵੇ ਨਾਮਾ ਤਾ ਤਰਾ ਸਮਤ ਬੀਜੇ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੜੀਏ ਗੁਣੀਏ ਨਾਮ ਸਭ ਸੁਣੀਏ ਨ ਪੋ ਭਾਓ ਨ ਦੱਸੇ ਲੋਹਾ ਕੰਚਨ ਵਿਨ ਹੋਏ ਕੈਸੇ ਜੋ ਪਰਸੈ ਨਾ ਪਰਸੈ ਦੇਵ ਸੰਸੇ ਗਾਂਠ ਨਾ ਛੂਟੇ ਕਾਮ ਮਾਇਆ ਕਾਮ ਕ੍ਰੋਧ ਮਾਇਆ ਮਦ ਮਾਸਰ ਇਨ ਪੰਚੋ ਮਿਲ ਲੂਟੇ ਰਹਾਓ ਹਮ ਬਡ ਕਾਬੂ ਕਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮਦਾਤੇ ਇਹ ਬੁੱਧ ਕਵਿਨ ਨਾਸੀ ਕਹੋ ਰਵਿਦਾਸ ਸਭੇ ਨੀ ਸੰਚਸ ਭੂਲ ਪੁਰੇ ਜੈਸੇ ਬੋਰੇ ਮੋਰੇ ਧਾਰ ਨਾਮ ਨਰਾਇਣ ਜੀਵਨ ਪ੍ਰਾਣ ਧਨ ਮੋਰੇ ਰਾਮ ਕਲੀ ਬਾਣੀ ਦੇਣੀ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੜਾ ਪਿੰਗਲਾ ਔਰ ਸਖਮਨਾ ਤੀਨ ਵਸੇ ਇੱਕ ਠਾਈ ਵੇਣੀ ਸੰਗਮ ਤਹਿ ਪਰਾਗ ਮਨ ਮੰਜਨ ਕਰੇ ਤਥਾਈ ਸੰਤੋ ਤਾਂ ਨਿਰੰਜਨ ਰਾਮ ਹੈ ਗੁਰ ਗਮ ਜੀ ਨੇ ਵੇਲਾ ਕੋਏ ਤਾਂ ਨਿਰੰਜਨ ਰਵੈਯਾ ਹੋਏ ਰਹਾਓ ਦੇਵ ਸਥਾਨੇ ਗਿਆਨ ਸਾਣੀ ਤੈ ਬਾਜੇ ਸਭ ਦਬਾਣੀ ਤੈ ਚੰਦਨ ਸੂਰਜ ਪੌਰ ਨ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੇ ਗਿਆਨ ਤੁਰਮਤ ਚੀਜੇ ਅਮਰਤ ਰਸ ਗਗਨ ਅੰਤਰ ਭੀਜੇ ਈਰਤ ਕਲਾ ਜੋ ਜਾਣੇ ਭੇਓ ਭੇਟੇ ਤਾਪ ਤਾਸ ਪਰਮ ਗੁਰਦੇਓ ਦਸੋਂ ਦੁਆਰਾ ਅਪਾਰਾ ਪੁਰਖ ਪਰਮ ਪੁਰਖੀ ਘਾਟੀ ਉਪਰ ਹਾੜ ਹਾੜ ਪਰਿਆਲਾ ਆਲੇ ਪੀਤਰ ਥਾਤੀ ਜਾਗਤ ਰਹੇ ਸੋ ਕਬੂ ਨ ਸੋਵੇ ਤੀਨ ਸਲੋਕ ਸਮਾਧ ਪਲੋਵੇ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉੜ ਸੁਣ ਮੈਂ ਗਹੇ ਜਾਗਤ ਰਹੇ ਨਾ ਅਲੀਆ ਭਾਖੇ ਪੰਚੋ ਇੰਦਰੀ ਬਸ ਕਰ ਰਾਖੇ ਗੁਰ ਕੀ ਸਾਖੀ ਰਾਖੇ ਚੀਤ ਮੰਤਨ ਅਰਥੇ ਕ੍ਰਿਸ਼ਨ ਪ੍ਰੀਤ
कार पलव साखा बेचारे अपना जन्म जुए हारे असर नदी का बंदे मूल पश्चिम फिर चढ़ावे सूर अजर जरे सो नचर चरे जगनाथ से गोष्ट करे चौमुख दीवा ज्योत द्वार पलू अंत मूल बिचकार सारो कला ले आपे रहे मान मानक रत्ना मैं गोहे मस्तक पदम दुआले मणि माय निरंजन त्रिभुवन धनी पांच साधन रिवाल वाचे ढुलके चवर संघ कन गाजे दालमल दैतो गुरमुख ज्ञान वेणी जाचे तेरा नाम राग नाट नारायण महला चौथा एक ओंकार सतनाम करता पुरख निरपो निर्वैर काल मोहत जूनी सभंग गुर प्रसाद मेरे मन जा पै नाम हरे कोट कोट दुख बोगिने सब वर पास धरे रहाओ हर हर नाम जपे राधे से ओ पाए खरे किलविख दुख गए सब निकर जो पानी मैल हरे खिन खिन नर नारायण गावे मुख बोले नर नर हरे पांच दोख सा नगर में एक खिन पल दूर करे बड़भागी हर नाम से आवे हर के भगत हरे तिनकी संगत देव देह प्राप जाचो मैं मूड़ मूड़ निस्तरे कृपा कृपा धार जग जीवन रख लेवो सन परे नानक जन तुम निसर नाई हर राखो लाज हरे नट महला चौथा राम जप जन रामे नाम रले राम नाम जप्यो गुर बचनी हर धारी हर कृपले राहो हर हर अगम गोचर स्वामी जन जप मिल सलल सले हर के संत मिल राम रस पाया हम जन के बल बलले प्रखोतम हर नाम जन गायो सब दालत दुख दलले विच देही दुख साध पंच धातु हर किए किन परले हर के संत मन प्रीत लगाई जो देखे सास कमले उनमें कौन घन घन हर गर्जे मन बिसे मोर मूले हमरे स्वामी लोच हम लाए हम जीवे देख हर मिले जन नानक हर अमल हर लाए हर मिलो अंध भले नाट महला चौथा मेरे मन जप हर नाम सखे गुर प्रसादी हर नाम ध्यायो हम सतगु चन पखे रहाओ उत्तम जगनाथ जगदीश कर हम पापी तारन रखे तुम बड पुरख दीन दुख भंजन हर दियो ना मुखे हार गुण ऊच नीच हम गाए गुर सतगुर संग सखी ज्यो चंदन संग वसे निम पिरखा गुण चंदन के वसे हमरे अवगुण विखिया विखे के बहु बार बार निमके अवगे हरे पाथर भारे हर तारे संग जनखे जिनको तुम हर राखो स्वामी सब तिनके पाप करिखे जन नानक के दया प्रभु स्वामी तुम दोष तारे हनखे नाट महला चौथा मेरे मन जप हर हर राम रंगे हर हर कृपा करी जगदीशर हर त्यायो जन पग लगे रहाओ जन्म जन्म के भू चूक हम अब आए प्राव सरन गे तुम शरणागत प्रतिपालक स्वामी हम राखो बाढ़ पाप गे तुमरी संगत हर खो को न उदरियो प्रभ किए पतत पाप गे गुण गावत सीपा दुस्तारियो प्रभ राखी पै जन गे जो तुमरे गुण गावे स्वामी हो बल बल बल तिन गे भवन भवन पवित्र सब किए जय धूर परी जन पगे तुमरे गुण प्रभ काहे न साके हम तुम बड बड पुरख वडगे जन नानक को दया प्रभ धारो हम सेवे तुम जन पगे नट महला चौथा मेरे मन जप हर हर नाम ने जगनाथ कृपा प्रभ धारी मत गुरमत नाम बने रहाओ हर जन हर जस हर हर गायो उपदेश गुरु गुर सुने किलब पाव नाम हर काटे जि खेत के स्थान लुने तुमरी उपमा तुम ही पर जानो हम काहे न साके हर गुणे जैसे तुम तैसे प्रभ तुम ही गुण जानो प्रभ अपने माया फास बंद बहु बंदे हर जप्यो खुल खुलने जो जल कुंचल तदुए बांध्यो हर चेत्यो मुख मुखने स्वामी पावना परमेश्वर तुमको जो जग जुगने तुमरी था पाई नहीं वावे जन नानक ए प्रभ बढ़ने नाट महला चौथा मेरे मन कर कीरत हर पर बने हर हर दयाल दया प्रभ धारी लग सतगुर हर जपने रहाओ हर तुम बड अगम गोचर स्वामी सब त्यावे हर उड़ने जिनको तुमरे बड कटा कह ते गुरमुख हर सिमरने ए पर पांच किया प्रभ स्वामी सब जगजीवन जुगने जो सरले सलल उठे बोलहरी मिल सलले सलल समने जो प्रभ किया सो तुम्हें जानो हम न जानी हा गहने हम बारग कौर दोस्त धारो हम करे प्रभु सिमरने तुम जाल निध हार मान सरोवर जो सेवे सा फलने जा नानक हार हार हर हर बाचे हर देवो कर किरपने नाट नारायण महला चौथा पड़ताल एक ओंकार सतगुरु प्रसाद मेरे मन सेव सफल हर काल ले गुरु पग रेन रवाल सब दल भांज दुख दाल हर हो नर निहाल रहाओ हर कर कृह हर आप सवार हर रंग रंग मैल बेअंत लाल लाल हर लाल
हर अपनी कृपा करी आप ग्रह आयो हम हर की गुर की ही अब सीठी हम हर देखे तई निहाल निहाल निहाल निहाल हर आवते की खबर गुर पाई मन तन आनंदो आनंद पै हर आवते सुने मेरे लाल हर लाल जन नानक हर हर मिले पै गुरतान हाल निहाल निहाल नट महला चौथा मान मिलता संगत सुभवंती हुन कथ कथा सुखवंती सब किल पाप लहंती हार हो लिखत गंती रहाओ हार कीरत कल युग विच उत्तम मत गुरमत कथा भजंती जिन जन सुनी मनी है जिन जन तिस जन के हो कुरबानंती हर अर्थ कथा का जिन रस आख्या तिस जन सब भूगल हंती नानक जन हर कथा सुन तृप्ते जप हर हर हर सुवंती नाट महला चौथा कोई आस नावे हर की हर गाल तिस को हो बल बल बाल सो हर जन है पल पाल हर हो मेल निहाल रहाओ हर का मार्ग गुर संत बतायो गुर चाल दिखाई हर चाल अंतर कपट छिकाओ मेरे गुर सिखो नह कपट कुमावो हर की हर काल निहाल निहाल निहाल ते गुर के सिख मेरे हर प्रभु पाए जिन हर प्रभु जानियो मेरा नाल जन नानक को मत हर प्रभु दीनी हर देख निकट दूर निहाल निहाल निहाल निहाल राग नट नारायण महला पंजवा एक ओंकार सतगुर प्रसाद राम हो क्या जाना क्या पावे मन प्यास बहुत दर्शावे रहा हो सोई ज्ञानी सोई जन तेरा जिस पर रचि आवे कृपा करो जिस पुरख बधाते सो सत त्यावे कवन जो कवन ज्ञान ध्याना कवन गुणी रिझावे सोई जन सोई निज भगता जिस ऊपर रंग लावे साई मत साई बुद सियान व जिस निमक न प्रभु बिसरावे संत संग लागी हो सुख पायो हर गुण साधि गावे देखियो चर्च मां मंगल रूप की च्यान नहीं दिसावे कहो नानक मूर्चा गुर लायो तै गर्व जोन कह आवे नाट नारायण महला पंजवा दुपदे एक ओंकार सतगुर प्रसाद अलाणो मैं काहू न दियो मन मीर तुहारो कियो रहाओ आग्या मान जान सुख पाया सुन सुन नाम तुहारो जियो इया हुआ हा तुम ही एक गुरते मंत्र दड़ियो जब ते जान पाइये वाता तब कुशल खेम सब थियो सास संग नानक प्रगास्यो आन नहीं रे बियो नाट महला पंजवा जागो पई तुम्हारी तीर जमगी त्रास मिटी सुख पाया निकती हूं मैं पीर रहाओ तब तो बजानी मृतवाणी तिवते ज्यो पर खीर मात पिता साजन संत मेरे संत सुहाई वीर खुले परम पीत मिले गोपाला हीरे वेदे पीर बिसम भय नानक जस गावत ठाकर गुणी गीर नट महला पंजवा अपना जन आपे आप उधार्यो आठ पैर जन के संग वस्यो मानते नहीं विसार्यो रहाओ वन चै नाही किच पेख्यो दासा सागर दास का कोल ना बचार्यो कर कृपा ना हर दियो सह सुभाए सुभार्यो मां बिकम अगन का सागर तिसे पार उतार्यो पेख पेख नानक बिरसानो पुनः पुनः बलिहार्यो नाट महला पंजवा हार हार मन में नाम कहो कोट अपराध मिटे किन भीतर ताका दुख न रहो राहो खोजत पहो बिरागी साधु संग लेहो सगल त्याग एक लिवलागी हारा चरण गेहो कहत मुगत सुनते निस्तारे जो जो सन पयो सिमर सिमर स्वामी प्रभ अपना को नानक आनंद पेयो नाट महला पंजवा चरण कंवर संग लागी डोरी सुख सागर सा परम गत मोरी रहाओ अंचला गायो जन अपने को मन बीदो प्रेम की कोरी जस गावत भगत रस उपजो माया की जाली तोरी पूरन पूर है कृपा निदान पेखो होरी नानक मेल लियो दास अपना प्रीता कबू थोरी नाट महला पंजवा मेरे मन जप हर नारायण कहु न विसरो मन मेरे ते आठ पैर गुण गायन रहाओ साधु धूर करो नित मंजन सब किर पाप गवायन पूरन पूर रह कृपा निधे घट घट दे समायन जाप ताप कोट लख पूजा हर सिमरन तुल न लायन दोए का जोड़ नानक दान मन मांगे ते दासन दल सायन नट महला पंजवा मेरे सर्वस नाम निधान कर कृपा साधु संग मिलियो सतगुर दीनो दान रहाओ सुखदाता दुख भंजना रह गाओ कीर्तन पूर्ण ज्ञान काम प्रो लो कांड कंड कीने विंस मूढ़ मोहान क्या गुण तेरे आख बखाना प्रभ अंतर जामी जान चरण कमल सरण सुख सागर नानक सद करवान नाट महला पंजवा हो बार बार जाओ गुरु गोपाल रहाओ मोहे निर्गुण तुम पूरन दाते दीना नाह दयाल उठत बैठ सो जागत जी प्राण तन माल दसन प्यास बहुत मन मेरे नानक दस निहाल नट पड़ताल महला पंजवा एक ओंकार सतगुर प्रसाद वह है मेरो साजन मीत हर ना सुनावे नीत विंस दुख विपरीत सब आपो मन तनचीत रहाओ कोई वेला अपन गीत संग सरन कमल मन सीत कर कृपा हर जस दीत हर भजन पदास जीत को
ਕੋਟ ਪਤਿਤ ਹੋਏ ਪਨੀਤ, ਨਾਨਕ ਦਾਸ ਬਲ ਬਲ ਕੀਤ। ਨਾਟ ਰਾਸ਼ਟਰਪਤੀਆਂ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਮੇਰੇ ਮਨ ਤਨ ਨਾ ਵਧਾਰੇ, ਕਿਨ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤਿ ਨਾ ਸੁਮਾਰੇ। ਰਹਾਓ ਹਰ ਹਰ ਹਰ ਹਰ ਹਰ ਮਨ ਧਿਆਵੋ, ਮੈਂ ਹਰ ਹਰ ਨਾਮ ਪਿਆਰੇ। ਦੀਨ ਦਿਆ ਭੈ ਪ੍ਰਭ ਠਾਕਰ ਗੁਰ ਕੇ ਚਾਹ ਸੁਵਾਰੇ, ਮਾਸੂਦਨ ਜਗ ਜੀਵਨ ਮਾਤੋ, ਮੇਰੇ ਠਾਕੁਰ ਅਗਮ ਪਾਰੇ। ਇੱਕ ਬਿਨੋ ਬੇਨਤੀ ਕਰੋ ਗੁਰ ਆਗੇ, ਮੈਂ ਸਾਧੂ ਚਰਨ ਵਖਾਰੇ। ਸਹਿਸ ਨੇਤਰ ਨੇਤਰ ਹੈ ਪ੍ਰਭ ਕੋ, ਪ੍ਰਭ ਏਕੋ ਪੁਰਖ ਨਿਰਾਰੇ। ਸਹਿਸ ਮੂਰਤ ਏਕੋ ਪ੍ਰਭ ਠਾਕੁਰ, ਪ੍ਰਭ ਏਕੋ ਗੁਰਮਤਿ ਤਾਰੇ। ਗੁਰਮਤਿ ਨਾਮ ਪਦਮੋਦਰ ਪਾਇਆ, ਹਰ ਹਰ ਨਾਮ ਉਰਤਾਰੇ। ਹਰ ਹਰ ਕਥਾ ਬਣੀ ਅਤ ਮਿੱਠੀ, ਜੋ ਗੂੰਗਾ ਗਟਕ ਸੁਮਾਰੇ। ਰਸਨਾ ਸਾਧ ਚਖੇ ਪਾਏ ਦੂਜੇ, ਅਤ ਫੀਕੇ ਲੋਭ ਬਿਕਾਰੇ। ਜੋ ਗੁਰਮੁਖ ਸਾਧ ਚਖੇ ਰਾਮ ਨਾਮਾ, ਸਵਾਨ ਰਾ ਸਾਧ ਵਿਸਾਰੇ। ਗੁਰਮਤਿ ਰਾਮ ਨਾਮ ਧਨ ਪਾਇਆ, ਸੁਣ ਕਹਿਤਿਆਂ ਪਾਪ ਨਿਵਾਰੇ। ਧਰਮ ਰਾਏ ਜਮ ਨੇੜ ਨਾ ਆਵੇ, ਮੇਰੇ ਠਾਕੁਰ ਕੇ ਜਨ ਪਿਆਰੇ। ਸਾਸ ਸਾਸ ਸਾਸ ਜੇਤੇ, ਮੈਂ ਗੁਰਮਤਿ ਨਾਮ ਸਮਾਰੇ। ਸਾਸ ਸਾਸ ਜਾਏ ਨਾਮੇ, ਬਿਨ ਸੋ ਵਿਥਾ ਸਾਸ ਵਿਸਾਰੇ। ਕਿਰਪਾ ਕਿਰਪਾ ਕਰ ਦੀਨ ਪ੍ਰਾਪਤ ਕਰਨੀ, ਮੋਕਿਓ ਹਰ ਜਨ ਮੇਲ ਪਿਆਰੇ। ਨਾਨਕ ਦਾਸਨ ਦਾਸ ਕਹਿਤੈ, ਹਮ ਦਾਸਨ ਕੇ ਪਨਿਆਰੇ। ਨਾਟ ਮਹੱਲਾ ਚੌਥਾ, ਰਾਮ ਹਮ ਪਾਤਨ ਸੁਣਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਣ ਸਾਵਤ ਗੁਰੂ ਤਾਰੇ। ਰਹਾਓ ਸਾਤੂ ਨਾਮ ਦੇ ਡਾਹੇ, ਅਤ ਮਿੱਠਾ ਮੈਲਾ ਗਰਮ ਲਗਾਰੇ। ਨਾਮੇ ਸੋਤ ਵਜੀ ਹੈ ਦਇਆ ਦਿਸੇ, ਹਰ ਮੁਸਕੀ ਮਸਤ ਨੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ, ਗੁਣ ਨੇਕੇ ਬਚਨ ਸੁਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਾਰੇ। ਵਿਵੇਕ ਗੁਰੂ ਗੁਰੂ ਸਮਦਾਰ, ਸੀਰਤ ਮਿਲੀਏ ਸੰਕ ਉਤਾਰ। ਸਤਿਗੁਰ ਮਿਲੇ ਪਰਮ ਪਦ ਪਾਇਆ, ਹੋ ਸਤਿਗੁਰ ਤੇ ਬਲਿਹਾਰੇ। ਪਖੰਡ ਪਖੰਡ ਕਰ ਕਰ ਭਰਮੇ, ਲੋਭ ਪਖੰਡ ਜਗ ਬੁਰਿਆਰੇ। ਹਾਲਤ ਪਾਲਤ ਦੁਖਦਾਈ ਹੋਵੇ, ਜਮਕਾਰ ਖੜਾ ਸਿਰ ਮਾਰੇ। ਉਗਵੇ ਦਿਨ ਸਾਲ ਜੰਜਾ ਸਮਾਲੇ, ਬਿਖ ਮਾਇਆ ਕੇ ਵਿਸਥਾਰੇ। ਆਈ ਰਹਿਣ ਪਿਆ ਸਮਰੰਤਰ, ਵਿਖ ਸੁਪਨੇ ਵੀ ਦੁਖ ਸਾਰੇ। ਕਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ। ਸਾਗਤ ਨਾਲ ਸਭ ਭੂਪ ਖਾਨੇ, ਦਾ ਠਾਂਡੇ ਜਮ ਜੰਦਾਰੇ। ਮਨ ਮੁ ਕਰ ਚੜਿਆ ਬਿਖ ਭਾਰੀ, ਉਤਰੇ ਸਭ ਦੁਚਾਰੇ। ਜਿਤਨੇ ਕਾਰਜ ਕਰਜ ਕੇ ਮੰਗੀਏ, ਕਾ ਸੇਵਕ ਪਾਗ ਲਾਗ ਵਾਰੇ। ਜਗਨਾਥ ਸਭ ਜੰਤਰ ਉਪਾਏ, ਨਕ ਕੀਮੀ ਸਭ ਨਥਹਾਰੇ। ਨਾਨਕ ਪ੍ਰਭ ਕਿੰਚੇ ਤਿਵ ਚੱਲੀਏ, ਜੋ ਭਾਵੇ ਰਾਮ ਪਿਆਰੇ। ਨਟ ਮਹੱਲਾ ਚੌਥਾ, ਰਾਮ ਹਰ ਅੰਮ੍ਰਿਤਸਰ ਗੁਣ ਬਹੁਤ ਦਿਖਾਈ, ਪੜ ਸੂਹਾ ਕਣਕ ਉਧਾਰੇ। ਰਾਮ ਹਰ ਅੰਮ੍ਰਿਤਸਰ ਨਵਾਰੇ, ਸਤੁ ਗਿਆਨ ਮੰਜਨੈ ਨੀਕੋ। ਮਿਲ ਕਲਮਲ ਪਾਪ ਉਤਾਰੇ। ਰਹਾਓ ਸੰਗਤ ਕਾ ਗੁਣ ਬਹੁਤ ਦਿਖਾਈ, ਪੜ ਸੂਹਾ ਗਣਕ ਉਧਾਰੇ। ਪਾਸਨ ਪਾਸ ਸਹਿ ਕੋ ਵਿਜਾ ਕੋ, ਲੈ ਬੈਕੁੰਠ ਸੁਧਾਰੇ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰਨ ਰਹਿਣ ਬੋਲਾਰੇ। ਮੇਰੇ ਠਾਕੁਰ ਕੇ ਮਨ ਭਾਏ ਭਾਵਨੀ, ਜਮ ਕਾਂਕਰ ਮਾਰ ਬਿਦਾਰੇ। ਮਾਨਵ ਕਥੇ ਕਥ ਲੋਕ ਸੁਣਾਵੇ, ਜੋ ਬੋਲੇ ਸੋਹਣਾ ਵਿਚਾਰੇ। ਸਾ ਸੰਗਤ ਮਿਲੇ ਤਾਂ ਦਿੜਤਾ ਆਵੇ, ਹਰ ਨਾਮ ਨਾਮ ਨਿਸਤਾਰੇ। ਜਬ ਲਗ ਜੀਓ ਪਿੰਡ ਹੈ ਸਾਬਤ, ਸਭ ਲਾ ਕਿਸ਼ੂ ਨਸ ਮਾਰੇ। ਜਬ ਕਰ ਮੰਦਰ ਆਗ ਲਗਾਨੀ, ਘੱਟ ਖੂਬ ਕੜੇ ਪਨਿਆਰੇ। ਸਾਗਤ ਸਿਉ ਮਨ ਮੇਲ ਨ ਕਰੀਓ, ਜਿਨ ਹਾਰ ਹਾਰ ਨਾਮ ਵਿਸਾਰੇ। ਸਾਗਤ ਵਚਨ ਵਿਸ਼ੂਆ ਜੋ ਦਸੀਏ, ਤਾਂ ਸਾਗਤ ਪਰੇ ਪਰਾਰੇ। ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੇ। ਗੁਰ ਕੇ ਬਚਨ ਸਤ ਸਤ ਕਰ ਮੇਰ ਮਨ ਨੇ, ਮੇਰੇ ਠਾਕੁਰ ਬਹੁਤ ਪਿਆਰੇ। ਪੂਰਵ ਜਨਮ ਪਰ ਚੂਨ ਕੁਮਾਏ, ਹਰ ਹਰ ਹਰ ਨਾਮ ਪਿਆਰੇ। ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੇ ਰਸ ਵਿਚਾਰੇ। ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ। ਜੈਸਾ ਰੰਗ ਦੇ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ। ਨਾਟ ਮਹੱਲਾ ਚੌਥਾ, ਰਾਮ ਗੁਰ ਸਨ ਪ੍ਰਭੂ ਰਖਵਾਰੇ। ਜੋ ਕੰਚਨ ਤਦੂਏ ਫਕਰ ਚਲਾਇਓ, ਕਰ ਉੱਪਰ ਕਰ ਨਿਸਾਰੇ। ਰਹਾਓ ਪ੍ਰਭ ਕੇ ਸੇਵਕ ਬਹੁਤ ਅਨੇਕੇ, ਮਨ ਸਰਧਾ ਹਰ ਕਰ ਹਰ ਧਾਰੇ। ਮੇਰੇ ਪ੍ਰਭ ਸਰਧਾ ਭਗਤ ਮਨ ਭਾਵੇ, ਜਾਨਕੀ ਪੈ ਸਵਾਰੇ। ਹਰ ਹਰ ਸੇਵਕ ਸੇਵਾ ਲਾਗੇ, ਸਭ ਦੇਖੇ ਬ੍ਰਹਮ ਵਿਚਾਰੇ। ਏਕ ਪੁਰਖ ਇੱਕ ਨਦਰੀਆ ਆਵੇ, ਸਭ ਏਕ ਨਦਰ ਨਿਹਾਰੇ। ਹਰ ਪ੍ਰਭ ਠਾਕੁਰ ਰਵੇ ਅਸਭ ਠਾਏ, ਸਭ ਸੇਵੀ ਜਗਤ ਸੁਮਾਰੇ। ਆਪ ਦਿਆਲ ਦਇਆ ਦਾਨ ਦੇਵੇ, ਵਿੱਚ ਪਾਤਰ ਕੀ ਰੇ ਕਾਰੇ। ਅੰਤਰਵਾਸ ਬਹੁਤ ਮੁਸਕਾਈ, ਭਰਮ ਭੁੱਲਾ ਮਿਰਗ ਸੰਘਿਆਰੇ। ਬੰਨ ਬੰਨ ਢੂੜ ਢੂੜ ਫਿਰ ਸਾਕੀ, ਗੁਰਪੂਰੇ ਘਰ ਨਿਸਤਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਬਰਸਖ ਗੁਰੂ ਨਿਸਤਾਰੇ। ਸਾਬੈ ਬ੍ਰਹਮ ਬ੍ਰਹਮ ਹੈ ਪਸਰਿਆ, ਮਾਨ ਮਨ ਬੀਜਿਆ ਖਵਾਰੇ। ਜਿਉ ਜਨ ਚੰਦਰ ਹਾਸ ਦੁਖਿਆ, ਧ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾਰੇ। ਪ੍ਰਭ ਕੋ ਜਨ ਅੰਤਰ ਲੋਚੇ, ਪ੍ਰਭ ਆਪ ਜਨ ਕੇ ਸਾਥ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਡਾਏ, ਜਨ ਪਿੱਛੇ ਜਗ ਨਿਸਤਾਰੇ। ਆਪਣ ਆਪ ਆਪ ਪ੍ਰਭ ਠਾਕੁਰੂ, ਪ੍ਰਭ ਆਪ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੇ, ਕਰ ਕਿਰਪਾ ਆਪ ਨਿਸਤਾਰੇ। ਨਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲਿਓ ਉਭਾਰੇ। ਜਿਉ ਪੁਕਾਰ ਦ੍ਰੋਪਦੀ ਦੁਸ਼ਟਾਂ, ਆਨੀ ਹਰ ਹਰ ਇਲਾਜ ਨਿਵਾਰੇ। ਰਹਾਓ ਕਰ ਕਿਰਪਾ ਜਾਚ ਕੇ ਜਾਣ ਤੇਰੇ, ਇੱਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸਰ ਤਰਲਾ ਕੀ, ਮੁਕਤੋ ਹਾਰ ਗੁਰ ਮੇਲ ਸਵਾਰੇ।
ਸਾਖ ਦਾ ਕਰਮ ਪਾਣੀ ਜੀ ਮਥੀਏ ਨਿਤ ਪਾਣੀ ਝੂਹ ਚਲਾਰੇ ਮਿਲ ਸਤ ਸੰਗਤ ਪਰਮ ਪਰ ਪਾਇਆ ਕਰ ਮਾਖਨ ਖੇ ਕਟਕਾਰੇ ਨਿਤ ਨਿਤ ਕਾਇਆ ਮਜਨ ਕੀਆ ਨਿਤ ਮਾਲ ਮਾਲ ਦੇ ਸਵਾਰੇ ਮੇਰੇ ਸਤੁਰ ਕੇ ਮਨ ਵਚਨ ਨ ਪਾਏ ਸਪ ਉਕਰ ਚਾ ਸ਼ਿੰਗਾਰੇ ਮਟਕ ਮਟਕ ਚੜ ਸਕੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪਰ ਭਾਈ ਮੈਂ ਸਦੂ ਗਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨਕੀ ਰਹਿਣ ਮਨ ਭਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਪਾਏ ਮਿਲਾਏ ਮੁਕਿਓ ਹਰ ਗੁਰੂ ਗੁਰ ਨਿਸਤਾਰੇ ਪਵਨ ਸੂ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅਮਰ ਰਸਮੀਆ ਬਿਨ ਨੈਨਾ ਜਗਤ ਨਿਹਾਰੇ ਤੋ ਗੁਣ ਈਸ ਵਰਨ ਨਹੀਂ ਸਾਕੋ ਤੂੰ ਮੰਦਰ ਹਮ ਨਿਕੀਰੇ ਨਾਨਕ ਕਿਰਪਾ ਕਰੋ ਗੁਰਮੀਲੋ ਮੈਂ ਰਾਮ ਜੋਤ ਮਨ ਧੀਰੇ ਨਾਟ ਮਹੱਲਾ ਚੌਥਾ ਮੇਰੇ ਮਨ ਪਰ ਠਾਕੁਰ ਹਕਮ ਪਾਰੇ ਹਮ ਪਾਪੀ ਮੋਹ ਨਿਰਗਿਣਾਰੇ ਕਰ ਕਿਰਪਾ ਗੁਰੂ ਨਿਸਤਾਰੇ ਰਹਾਓ ਸਾਧੂ ਪੁਰਖ ਸਾਹ ਜਨ ਪਾਏ ਇੱਕ ਬਿਨ ਕਰੋ ਗੁਰ ਪਿਆਰੇ ਰਾਮ ਨਾਮ ਧਨ ਪੂੰਜੀ ਦੇਵੋ ਸਭ ਤਿਸਾਂ ਭੂਖ ਨਿਵਾਰੇ ਪਚੇ ਪਤੰਗ ਮ੍ਰਿਗ ਭਰਿੰਗ ਗੁੰਚਰ ਮੀਨ ਏ ਕਿੰਦਰੀ ਪਕੜ ਸੰਘਾਰੇ ਪੰਜ ਭੂਤ ਸਵਲ ਦੇਹੀ ਗੁਰ ਸਤੁ ਪਾਪ ਨਿਵਾਰੇ ਸਾਸਤਰ ਬੇ ਸੋ ਸੋ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਾ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਹ ਵੋ ਨਾਚੇ ਜਬ ਉਨਵੇ ਕਨਕ ਨਿਹਾਰੇ ਸਾਖਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਰ ਫੂਲ ਵਿਸਕਾਰੇ ਜਿਉ ਜਿਉ ਨਿਵੇ ਸਾਖਤ ਨਰਸੇਤੀ ਛੇੜ ਛੇੜ ਕੜੇ ਵਿਖਾਰੇ ਸੰਤਨ ਸੰਤ ਸਾਧ ਮਿਲ ਰਹੀਏ ਗੁਣ ਬੋਲੇ ਪਰ ਪੁਕਾਰੇ ਸੰਤੇ ਸੰਤ ਮਿਲੇ ਤਮਨ ਦਿਸੇ ਜਿਉ ਠਾਕੁਰ ਕੇ ਦੀਵਾਨ ਲੋਭ ਲਹਿਰ ਸਭ ਸਵਾਨ ਹਲਕੈ ਹਲਕਿਓ ਸਭੇ ਬਿਗਾਰੇ ਮੇਰੇ ਠਾਕੁਰ ਕੇ ਦੀਵਾਨ ਖਬਰ ਹੋਈ ਗੁਰ ਗਿਆਨ ਖੜਕ ਲੈ ਮਾਰੇ ਰਾਖ ਰਾਖ ਰਹਿਖ ਪੁਰ ਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਧਰਵਰ ਨਕਾਈ ਮੈਂ ਸਤੁਰ ਗੁਰ ਨਿਸਤਾਰੇ ਸਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਭੰਗ ਪ੍ਰਸਾਦ ਅਨੇਕ ਯਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਅਗਾਧ ਬੋਧ ਦੇ ਸਰ ਪ੍ਰਵਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਜਗਤੇ ਚਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਨ ਹਰ ਪ੍ਰਵਾਇਆ ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਵਸਲ ਨਾਇਆ ਪਹਿਲਾਦ ਜਨ ਹਰ ਨਾਗ ਪਕੜਿਆ ਹਰ ਰਾਖ ਲਈ ਉਤਰਾਇਆ ਹਰ ਚੇਤਰੇ ਮਨ ਮਹਿਲ ਪਾਵਨ ਸਾ ਦੂਖ ਭੰਜਨ ਰਾਇਆ ਪੋ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਿਤ ਪਾਵਨ ਨਾਮ ਸੁਆਮੀ ਭੋ ਭਗਤ ਭੰਜਨ ਗਾਇਆ ਹਰ ਹਰ ਹਰ ਉਰ ਧਾਰਿਓ ਜਾਂ ਨਾਨਕ ਨਾਮ ਸੁਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖਦਾਤਾ ਸਾ ਸੰਗਤ ਮੇਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਬੜਭਾਗੀ ਗੁਰਦਾਸਨ ਪਾਇਆ ਗੁਰ ਮਿਲੀਏ ਭਾ ਪ੍ਰਭ ਜਾਤਾ ਦੁਰਮਤ ਮਹਿਲ ਗਈ ਸਭ ਨੀਕਰ ਹਰ ਅਮਰਤ ਹਰ ਸਰਨਾਤਾ ਧਨ ਧਨ ਸਾ ਜਿਨੀ ਹਰ ਪ੍ਰਪਾਇਆ ਤਿਨ ਪੁੱਛੋ ਹਰ ਕੀ ਬਾਤਾ ਪਾਏ ਲਾਗੋ ਨਿਤ ਕਰੋ ਜੁਦਰੀਆਂ ਹਰ ਮੇਲੋ ਕਰਮ ਵਧਾਤਾ ਲਲਾਟ ਲਿਖੇ ਪਾਇਆ ਗੁਰ ਸਾਹਿਬ ਗੁਰਬਚਨੀ ਮਾਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਰਿ ਪਾਪ ਗਵਾਤਾ ਰਾਮ ਸਹਿਣ ਜਿਨ ਗੁਰਮਤ ਪਾਇਆ ਤਿਨ ਕੀ ਉੱਤਮ ਬਾਤਾ ਤਿੰਨ ਕੀ ਪੰਖ ਪਾਈ ਬੜ ਭਾਕੀ ਜਾਂ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਾਸਰੀ ਸਾਧਕ ਮੁੰਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਰਾ ਬ੍ਰਹਮ ਸੁਆਮੀ ਹਰ ਅਗਲਖ ਗੁਰੂ ਲਿਖਾਇਓ ਰਹਾਉ ਹਮ ਨੀਚ ਮਧਮ ਕਰਮ ਕੀਏ ਨੇ ਚੇਤਿਓ ਹਰ ਰਾਇਓ ਹਰ ਆਣ ਮੇਲਿਓ ਸਤਿਗੁਰੂ ਕੇ ਨਿਬੰਧ ਮੁਕਤ ਕਰਾਇਓ ਪ੍ਰਭ ਮਸਕੇ ਤੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਵਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰਮਤ ਭਾਗੀਆਂ ਨੇ ਭਾਇਓ ਤੇ ਗਰਭ ਚੋਨੀ ਗਾ ਲੀਏ ਜੋ ਲੂਣ ਜਲੇ ਪਿਲਾਇਓ ਮਾਤ ਦੇਹ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਨੇ ਲਾਇਓ ਹਰ ਰਾਮ ਨਾਮੇ ਰਹਿਓ ਲਾਗੋ ਜਾਂ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭਰਮ ਪੋ ਭਾਗਾ ਰਹਾਓ ਭੈ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤਿ ਜਾਗਾ ਕਿਲਵੇ ਸੀਨ ਪਏ ਸ਼ਾਂਤ ਆਈ ਹਰ ਓਰ ਧਾਰਿਓ ਬੜ ਭਾਗਾ ਮਨਮੁਖ ਰੰਗ ਸੰਭੈ ਕਚੂਆ ਜੋ ਕਸਮ ਚਾਰ ਦਿਨ ਜਾਗਾ ਕਿਨਵੇਂ ਬਿਨਸ ਜਾਏ ਪ੍ਰਤਾਪੇ ਡੰਡ ਧਰਨਾ ਏਕਾ ਲਾਗਾ ਸਾ ਸੰਗਤ ਪ੍ਰੀਤ ਸਾ ਤਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ ਕਾਇਆ ਕੱਪ ਚੀਰ ਬਹੁ ਫਾਰੇ ਹਰ ਰੰਗ ਨ ਲਏ ਸੁਹਾਗਾ ਹਰ ਚੜ੍ਹਿਓ ਰੰਗ ਮਿਲੇ ਗੁਰਸੋਭਾ ਹਰ ਰੰਗ ਚਰੂਲੇ ਰੰਗਾ ਜਾਂ ਨਾਨਕ ਤਿੰਨ ਕੇ ਚੰਨ ਪਖਾਰੇ ਜੋ ਹਰ ਚਾਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਾਰ ਹਾਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੇ ਮਤ ਗੁਰਮਤ ਰਾਮ ਸਾਲਾ ਰਹਾਉ ਗੁਰਮਤ ਨਾਮ ਧਿਆਈਏ ਹਾਰ ਹਰ ਮਨ ਜਪੀਏ ਹਰ ਜਪਮਾਲਾ ਜਿਨ ਕੇ ਮਸਤਕ ਲਿਖਿਆ ਹਰ ਮਿਲਿਆ ਹਰ ਬਨਵਾਲਾ
ਜਿਨ ਹਰ ਨਾਮ ਤੇ ਆਇਆ ਤਿਨ ਚੁੱਕੇ ਸਭ ਜੰਜਾਲਾ, ਤਿਨ ਜਮ ਨੇੜੇ ਆਵੀ ਗੁਰ ਰਾਖੇ ਹਰ ਰਖਵਾਲਾ। ਹਮ ਬਾਰਕ ਕਿਸ਼ਨ ਜਾਣੂ ਹਰ ਮਾਤ ਪਿਤਾ ਗੁਰਤ ਪਾਲਾ, ਕਰ ਮਾਇਆ ਅਗਨ ਨੇਤ ਮੇਲ ਤੇ ਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ। ਬਹੁ ਮੈਲੇ ਨਿਰਮਲ ਹੋਇਆ ਸਭ ਕਿਰਤ ਸਾਰ ਜਸ ਜਾਲਾ, ਮਨ ਆਨੰਦ ਭਇਆ ਗੁਰੂ ਪਾਇਆ ਜਨ ਨਾਨਕ ਸਬਦ ਨਿਹਾਲਾ। ਮਾਲੀ ਗੌੜਾ ਮਹੱਲਾ ਚੌਥਾ, ਮੇਰੇ ਮਨ ਹਰ ਪਰ ਸਭ ਕਿਲ ਵਿਕਾਟ, ਹਰ ਹਰ ਉਤਾਰਿਓ ਗੁਰ ਪੂਰੇ ਮੇਰਾ ਸੀਸ ਕੀਤੇ ਗੁਰ ਵਾਟ ਰਹਾਓ। ਮੇਰੇ ਹਰ ਪ੍ਰਭ ਕੀ ਮੈਂ ਬਾਸ ਸੁਣਾਵੇ, ਤਿਸ ਮਨ ਦੇਵੋ ਘੱਟ ਕਾਟ, ਹਰ ਸਾਜਨ ਮਿਲਿਓ ਗੁਰ ਪੂਰੇ, ਗੁਰ ਬਚਨ ਬਿਕਾਨੋ ਹਟ ਹਾਟ। ਮਗਰ ਪਰਾਗ ਦਾਨ ਬੋਗਿਆ ਸਰੀਰ ਦਿਓ ਅੱਧ ਕਾਟ, ਬਿਨ ਹਰ ਨਾਮ ਨਕੁ ਮੁਕਤ ਨਾ ਪਾਵੇ, ਵੋ ਕੰਚਨ ਦੀਜੇ ਕਟ ਕਾਟ। ਹਾਰ ਕੀਰਤ ਗੁਰਮਤ ਜਸ ਗਾਇਓ, ਮਨ ਉਗਰੇ ਕਪਟ ਕਪਾਟ, ਤੇਰੇ ਕੁੱਟੀ ਫੋਰ ਭਰਮ ਭੋ ਭਾਗਾ, ਲਾਜ ਭਾਨੀ ਮਟੁਕੀ ਮਾਟ। ਕਾਜ ਗੁਰ ਪੂਰਾ ਤਿਨ ਪਾਇਆ, ਜਿਨ ਧੁਰ ਮਸਤਕ ਲਿਖੇ ਲਲਾਟ, ਜਾ ਨਾਨਕ ਰਾਸ ਅੰਮ੍ਰਿਤ ਪੀਆ ਸਭ ਲਾਸੀ ਭੂਗਤ ਕਾਟ। ਸਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੇਵਨ ਡਹਿਲ ਹਰ ਸੁਖਸਾਰ, ਵਰ ਡਹਿਲਾ ਝੂਠੀਆਂ ਨਿਤ ਕਰੇ ਜਮ ਸਿਰ ਪਾਰ। ਰਹਾਓ ਜਿਨ੍ਹਾਂ ਮਸਤਕ ਲਿਖਿਆ ਤੇ ਮੇਰੇ ਸ਼ੰਗਾਰ, ਸੰਸਾਰ ਭੋਜੋ ਤਾਰਿਆ ਸੰਤ ਪੁਰਖ ਅਪਾਰ। ਨਿਤ ਚਾਨਸ ਹੋ ਸਾਧ ਕੇ ਤਾਜ ਲੋ ਬੋ ਬੇਕਾਰ, ਸਭ ਸਜੋ ਦੂਜੀ ਆਕੜੀ ਆਕਾਸ ਇੱਕ ਨਿਰੰਕਾਰ। ਇੱਕ ਭਾਰਮ ਭੁੱਲੇ ਸਾਖਤਾ ਬਿਨ ਗੁਰ ਆਨੰਦ ਅੰਧਾਰ, ਧੁਰ ਹੋਵਣਾ ਸੋ ਹੋਇਆ ਕੋਨ ਮੇਟਣ ਹਾਰ। ਅਗਮ ਰੂਪ ਗੋਬਿੰਦ ਕਾ ਅਨਿਕ ਰਾਮ ਨਾਮ ਅਪਾਰ, ਧਨ ਧਨ ਤੇ ਜਨ ਨਾਨਕਾ ਜਿਨ ਹਾਰ ਨਾਮ ਉਰਤਾਰ। ਮਾਲੀ ਗੌੜਾ ਮਹੱਲਾ ਪੰਜਵਾਂ, ਰਾਮ ਨਾਮ ਕੋ ਨਮਸਕਾਰ, ਜਾਸ ਜਵਤ ਹੋਤ ਉਧਾਰ। ਰਹਾਓ ਜਾ ਕੇ ਸਿਮਰਨ ਮਿਟੇ ਧੰਦ, ਜਾ ਕੇ ਸਿਮਰਨ ਝੂਟੇ ਬੰਧ। ਜਾ ਕੇ ਸਿਮਰਨ ਮੂਰਖ ਚਤਰ, ਜਾ ਕੇ ਸਿਮਰਨ ਕੁਲ ਹੈ ਉਦਰ, ਜਾ ਕੇ ਸਿਮਰਨ ਭਉ ਦੁਖ ਹਰੇ, ਜਾ ਕੇ ਸਿਮਰਨ ਆਪਦਾ ਟਰੇ। ਜਾ ਕੇ ਸਿਮਰਨ ਮਚੰਤ ਪਾਪ, ਜਾ ਕੇ ਸਿਮਰਨ ਨਹੀਂ ਸੰਤਾਪ, ਜਾ ਕੇ ਸਿਮਰਨ ਰਿਤ ਵਿਗਾਸ, ਜਾ ਕੇ ਸਿਮਰਨ ਕਵਲਾ ਦਾਸ। ਜਾ ਕੇ ਸਿਮਰਨ ਨਿ ਨਿਧਾਨ, ਜਾ ਕੇ ਸਿਮਰਨ ਤਰੇ ਨਿਧਾਨ, ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ। ਹਰ ਦਾਸ ਦਾਸਾ ਦੀਨ ਸਰਣ, ਨਾਨਕ ਮਾਤਾ ਸੰਤ ਚਰਨ। ਮਾਲੀ ਗੌੜਾ ਮਹੱਲਾ ਪੰਜਵਾਂ, ਐਸੋ ਸੁਹਾਈ ਹਰ ਕੋ ਨਾਮ, ਸਾਧ ਸੰਗਤ ਪਜ ਪੂਰਨ ਕਾਮ। ਰਹਾਓ ਬੂੜਤ ਕੋ ਜੈਸੇ ਬੇੜੀ ਮਿਰਤ, ਬੂਚਾ ਦੀਵਕ ਮਿਲਤ ਸਿਰਤ। ਜਾਲ ਤਗਨੀ ਮਿਲਤ ਨੀਰ, ਜੈਸੇ ਬਾਰਕ ਮੁਖੇ ਕੀਰ, ਜੈਸੇ ਰਾਣਵੇਂ ਸਕਾ ਭਰਾਤ, ਜੈਸੇ ਭੂਕੇ ਭੋਜਨ ਮਾਤ। ਜੈਸੇ ਕਿਰਕੇ ਬਸ ਮੇਗ, ਜੈਸੇ ਪਾਲਣ ਸਰਨ ਸਿੰਘ, ਗਰੁੜ ਮੁੱਖ ਨਾਈ ਸਰਪ ਤਰਾਸ, ਸੂਆ ਪਿੰਜਨ ਨਹੀਂ ਖਾਏ ਬਲਾਸ। ਜੈਸੋ ਆਂਡੋ ਹਿਰਦੇ ਮਾਏ, ਜੈਸੋ ਦਾਨੋ ਚਕੀ ਦਰਾਏ, ਬਹੁਤ ਉਪਮਾ ਥੋਲ ਕਹੀ, ਹਰ ਅਗਮ ਅਗਮ ਅਗਾਧ ਤੁਹੀ। ਊਚ ਮੂਚੋ ਬਹੁ ਪਾਰ, ਸਿਮਰਤ ਨਾਨਕ ਤਰੇ ਸੰਸਾਰ। ਮਾਲੀ ਗੌੜਾ ਮਹੱਲਾ ਪੰਜਵਾਂ, ਇਹੀ ਮਾਰੇ ਸਫਲ ਕਾਜ, ਆਪਣੇ ਦਾਸ ਕੋਲੇ ਹੋ ਨਿਵਾਜ। ਰਹਾਓ ਚੰਨ ਸੰਤਾਂ ਮਾਠ ਮੋਰ, ਨੈਣ ਦਿਅਸ ਪੇਖੋ ਨਿਤ ਭੋਰ। ਹਾਸ ਹਮਰੇ ਸੰਤ ਟਹਿਲ, ਪ੍ਰਾਣ ਮਨ ਧਨ ਸੰਤ ਬਹਿਲ, ਸੰਤ ਸੰਗ ਮੇਰੇ ਮਨ ਕੀ ਪ੍ਰੀਤ, ਸੰਤ ਗੁਣ ਵਸੇ ਮੇਰੇ ਸੀਤ। ਸੰਤ ਆਗਿਆ ਮਨੇ ਮੀਠ, ਮੇਰਾ ਕਮਲ ਬਿਲਸੇ ਸੰਤ ਡੀਠ, ਸੰਤ ਸੰਗ ਮੇਰਾ ਹੋਏ ਨਿਵਾਸ, ਸੰਤਾਂ ਕੀ ਮੋਏ ਬਹੁਤ ਪਿਆਸ। ਸੰਤ ਵਚਨ ਮੇਰੇ ਮਨੇ ਮੰਤ, ਸੰਤ ਪ੍ਰਸਾਦ ਮੇਰੇ ਵਿਖੇ ਹੰਤ, ਮੁਗਤ ਜੁਗਤ ਇਹ ਅਨਧਾਨ, ਪ੍ਰਭ ਦਿਆਲ ਮੋਹੇ ਦੇਉ ਦਾਨ। ਨਾਨਕ ਪ੍ਰਭ ਦਇਆ ਧਾਰ, ਚਰਨ ਸੰਗਨ ਕੇ ਮੇਰੇ ਹਿਰਦੇ ਮਝਾਰ। ਮਾਲੀ ਗੌੜਾ ਮਹੱਲਾ ਪੰਜਵਾਂ, ਸਾਗੇ ਸੰਗੀ ਨਾਹੀ ਦੂਰ, ਕਨਕ ਰਾਵਣ ਹਾਜਰਾ ਹਜੂਰ। ਰਹਾਓ ਸੁਨਤ ਜੀਓ ਜਾਸ ਨਾਮ, ਦੁੱਖ ਵਿੰਸੇ ਸੁਖੀਓ ਬਿਸਰਾਮ। ਸਗਲ ਨਿਧ ਹਾਰ ਹਰ ਹਰੇ, ਮਨ ਜਨ ਤਾਕੀ ਸੇਵ ਕਰੇ, ਜਾ ਕੇ ਘਰ ਸਗਲੇ ਸਮਾਏ, ਜਿਸੇ ਵਿਰਸਾ ਕੋਈ ਨਾਏ। ਜੀਵ ਜੰਤਰ ਕਰੇ ਪਤਪਾਲ, ਸਸ ਸਿਵੋ ਕਿਰਪਾਲ, ਸਦਾ ਧਰਮ ਜਾ ਕੇ ਦੀਵਾਨ, ਬੇਮਹਤਾਜ ਨੇ ਕਿਸੀ ਕਾਣ। ਸਭ ਕਿਛ ਕਰਨਾ ਆਪਣੇ ਆਪ, ਰੇ ਮਨ ਮੇਰੇ ਤੂੰ ਤਾ ਕੋ ਜਾਪ, ਸਾਧ ਸੰਗਤ ਭਉ ਹੋ ਬਲਿਹਾਰ, ਜਸ ਮਿਲ ਹੋਵੇ ਉਧਾਰ। ਨਾਮ ਸੰਗ ਮਨ ਤਨੇ ਰਾਤ, ਨਾਨਕ ਉਪਰਾ ਕਰੀ ਦਾਤ। ਮਾਲੀ ਗੌੜਾ ਮਹੱਲਾ ਪੰਜਵਾਂ, ਦੁੱਖ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਸਮਰੱਥ ਕੀ ਸਰਨਾ, ਜੀਓ ਪਿੰਡ ਤਨ ਰਾਸ ਮੇਰੀ, ਪ੍ਰਭ ਇਹ ਕਾਰਨ ਕਰਨਾ। ਰਹਾਓ ਸਿਮਰ ਸਿਮਰ ਸੁਖ ਪਾਈਏ, ਜੀਵਨੇ ਕਾ ਮੂਲ, ਰਾਵ ਰਿਆ ਸਵਤ ਠਾਏ ਸੂਗ ਮੋਹ ਸਥੂਲ। ਆ ਜਾਲ ਵਿਕਾਰ ਤਾਰ ਸਭ ਹਰ ਗੁਣਾ ਨਿਤ ਗਾਓ, ਕਰ ਜੋੜ ਨਾਨਕ ਦਾਨ ਮੰਗੇ ਦਿਓ ਆਪਣਾ ਨਾਓ। ਮਾਲੀ ਗੌੜਾ ਮਹੱਲਾ ਪੰਜਵਾਂ, ਪ੍ਰਭ ਸਮਰੱਥ ਦੇਵ ਪਾਰ, ਕੌਣ ਜਾਣੇ ਚਲ ਤੇਰੇ ਕੀ ਚੰਤ ਨਾਹੀਂ ਪਾਰ। ਰਹਾਓ ਇੱਕ ਕਿੰਨ ਥਾਪ, ਸਭ ਦਾ ਘਰ ਭਣਤ ਕਰਨੇ ਹਾਰ, ਚੇਤ ਕੀਨ ਉਪਾਰਜਨਾ ਪ੍ਰਭ ਦਾਨ ਦੇ ਦਤਾਰ। ਹਰ ਸਾਰਨ ਆਇਓ ਦਾਸ ਤੇਰਾ, ਪ੍ਰਭੂ ਚਗੋ ਮਰਾਰ, ਗੜ ਲਿਓ ਭੋਜਲ ਵਿਖਮਦੇ ਜਾਂ ਨਾਨਕ ਸਦ ਬਲਿਹਾਰ।
ਮਾਲੀ ਗੌੜਾ ਮਹੱਲਾ ਪੰਜਵਾਂ ਮਨ ਧਨ ਵਸ ਰਹਿ ਗੋਪਾਲ ਦੀਨ ਬਾਨੋ ਭਗਤ ਵਸਲ ਸਦਾ ਸਦਾ ਕਿਰਪਾਲ ਰਹਾਉ ਆਦਿ ਅੰਤੇ ਮਦ ਤੂੰ ਪ੍ਰਭ ਬਿਨਾ ਨਾਹੀਂ ਕੋਏ ਪੂਰਿਆ ਸਗਲ ਮੰਡਲ ਇਕ ਸਵਾਮੀ ਸੋਏ ਕਾਰਨ ਹਾਰ ਜਸ ਨੇਤਰ ਦਾਸਨ ਰਤਨ ਹਾਰ ਗੁਣ ਗਾਓ ਬਲਿਹਾਰ ਜਾਏ ਸਦਾ ਨਾਨਕ ਦੇਉ ਆਪਣਾ ਨਾਓ ਮਾਲੀ ਗੌੜਾ ਬਾਣੀ ਭਗਤ ਨਾਮ ਦੇ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਧੰਨ ਧੰਨੋ ਰਾਮ ਬੇਨ ਵਾਚੇ ਮਧੁਰ ਮਧੁਰ ਧੁਨ ਅਨੰਦ ਗਾਜੇ ਰਾਓ ਧੰਨ ਧੰਨ ਮੇਘਾ ਰੁਮਾਵਲੀ ਧੰਨ ਧੰਨ ਕ੍ਰਿਸ਼ਨ ਓਡੇ ਕਾਮਲੀ ਧੰਨ ਧੰਨ ਤੂੰ ਮਾਤਾ ਦੇਵ ਕੀ ਜੈ ਗ੍ਰਹਿ ਰਮੈਯਾ ਕਵਲਾਪਤੀ ਧੰਨ ਧੰਨ ਬੰਨ ਖੰਡ ਬਿੰਦਰਾਵਨਾ ਜਿਹੇ ਖੇਲੇ ਸ੍ਰੀ ਨਰੈਣਾ ਬੇਨ ਬਜਾਵੇ ਗੋਤਨ ਚਰੇ ਨਾਮੇ ਕਾ ਸਵਾਮੀ ਅੰਧ ਕਰੇ ਮੇਰੋ ਬਾਪ ਮਾਦੋ ਤੂੰ ਧੰਨ ਕੇਸੋ ਸਾਂਭਲੀਓ ਬਿਠੋ ਲਾਏ ਰਾਓ ਕਾਰ ਤਰੇ ਚੱਕਰ ਵੈਕੁੰਤੇ ਆਏ ਗਜ ਅਸੀ ਕੇ ਪ੍ਰਾਣ ਧਾਰੀ ਅਲੇ ਸੋ ਦਸਾਸਨ ਕੀ ਸਵਾ ਦ੍ਰੋਪਦੀ ਅੰਬਰ ਲੇ ਤਵਾਰੀ ਅਲੇ ਗੌਤਮ ਨਾਲ ਅਹਿਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਅਸਾ ਆਦਮ ਆਜਾਦ ਨਾਮ ਦਿਓ ਤੋਸ ਨਾਗਤ ਆਈ ਅਲੇ ਸਭੇ ਘਾਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਰਾਓ ਏਕਲ ਮਾਟੀ ਕੁੰਜਰ ਚੀਤੀ ਭਾਜਨ ਹੈ ਵੋ ਨਾਨਾ ਰੇ ਅਸਥਾਵਰ ਜੰਗਮ ਕੀਰਤੰਗਮ ਘਟ ਘਟ ਰਾਮ ਸਮਾਨਾ ਰੇ ਏਕ ਚਿੰਤਾ ਰਾਸ ਅਨੰਤਾ ਔਰ ਤਜੋ ਸਭ ਆਸਤਾ ਰੇ ਪਾਨਵੇਂ ਨਾਮਾ ਭੈ ਨੇ ਕਾਮਾ ਕੋ ਠਾਕੁਰ ਕੋ ਦਾਸਾ ਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਤ ਯੁਨੀ ਸਹਿ ਭੰਗ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਾਂ ਸਤੂਰ ਨਾਨਕ ਸਰਨ ਤੁਹਾਰੀਆਂ ਪੇਖੋ ਸਦਾ ਹਜੂਰ ਸ਼ਬਦ ਪਿੱਛੋ ਰਾਤੀ ਸਰੜਾ ਨਾਮ ਕਦਮ ਗੱਲੇ ਕਿਵੇਂ ਛਤਰਸਰਾਏ ਚੇ ਦਿੱਤਨ ਰਾਤ ਪੀੜੇ ਜਿਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸਾਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧ ਭਰਮ ਭੂਲਾ ਮਨ ਮੇਰਾ ਰਹਾਓ ਸਾਧ ਕੀਤੇ ਦੁੱਖ ਪਰ ਬੁੜੇ ਪੂਰਵ ਲਿਖੇ ਮਾਏ ਸੁੱਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਬਿਹਾਏ ਵਿਛੜਿਆ ਕਾ ਕਿਆ ਵਿਛੜੇ ਮਿਲਿਆ ਕਿਆ ਕਿਆ ਮੇਲ ਸਹਿਬ ਸੋ ਸਲਾਹੀਏ ਜਿਨਕਾ ਦੇਖਿਆ ਖੇਲ ਸੰਜੋਗੀ ਮਿਲਾਵੜਾ ਇੰਤਨ ਕੀਤੇ ਭੋਗ ਵਿਜੋਗੀ ਮਿਲ ਵਿਛੜੇ ਨਾਨਕ ਵੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਾਟੇ ਲੇਖ ਲਿਖਾਇਆ ਲਿਖ ਦਾਤ ਜੋਤ ਬੜੇ ਆਏ ਮਿਲ ਮਾਇਆ ਸੁੱਤ ਗਵਾਈ ਮੂਰਖ ਮਨ ਕਾਹੇ ਕਸਤੇ ਮਾਣਾ ਉਠ ਚੱਲਣਾ ਕਸਨੇ ਭਾਣਾ ਰਹਾਓ ਤਾਜ ਸਾਲ ਸਹਿਜ ਸੁੱਖ ਹੋਈ ਘਾ ਚੱਲਣੇ ਰਹੇ ਨਾ ਕੋਈ ਕਿਸ ਖਾ ਜੇ ਕਿਸ ਘਰ ਜਾਈਏ ਜੇ ਬਹੁਤ ਦੁਨੀਆ ਆਈਏ ਸਾਜ ਕਾਇਆ ਪੱਟ ਹਢਾਏ ਪਰਮਾਇਸ਼ ਬੋਸਲਾ ਆਏ ਕਰਕੇ ਸਖਾਲੀ ਸੋਵੇ ਹਾਥੀ ਪੌਦੀ ਕਾਹੇ ਰੋਵੇ ਘਰ ਘੁੰਮਣ ਬਾਣੀ ਭਾਈ ਪਾ ਪੱਥਰ ਤਰਨ ਜਾਈ ਭੋ ਬੇੜਾ ਜੀਓ ਚੜਾਓ ਕੋ ਨਾਨਕ ਦੇਵੇ ਕਾਹੂ ਮਾਰੂ ਮਹਿਲਾ ਪਹਿਲਾ ਘਰ ਪਹਿਲਾ ਕਾਨੀ ਕਾਗਰ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਜਿਉ ਜਿਉ ਕਿਰਤ ਚਲਾਏ ਤੇ ਉਤਰ ਚਲੀਏ ਤੋ ਗੁਣ ਨਾਹੀਂ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਾਰ ਵਿਸਰ ਤੇਰੇ ਗੁਣ ਗੜੇ ਆ ਰਹਾਓ ਜਾਲੀ ਰਹਿਣ ਜਾਲ ਦਿਨ ਹੂਆ ਚੇਤੀ ਘੜੀ ਪਾਈ ਚੇਤੀ ਰਸ ਰਸ ਚੋ ਚੂਹੇ ਚੂਹੇ ਨਿਤ ਪਾਸੇ ਚੂਰਤ ਮੂੜੇ ਕਵਨ ਗੁਣੀ ਕਾਇਆ ਅੜਨ ਮਨ ਵਿੱਚ ਲੋਹਾ ਪਾਨ ਝਗਣ ਤਿਤ ਲਾਗ ਰਹੀ ਕੋਇਲੇ ਪਾਪ ਫੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਸੁਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤਿਸ ਦੇਹਾ ਮਾਰੂ ਮਹੱਲਾ ਪਹਿਲਾ ਵਿਮਲ ਮਝਾਰ ਬਸਿਸ ਨਿਰਮਲ ਜਲ ਪਰਮਨ ਜਾਵਲ ਰੇ ਪਰਮਨ ਜਾਵਲ ਜਲ ਰਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਵੇ ਨ ਜਾਣਸ ਰੇ ਭਾਸ ਵਾਲ ਬਸਿਸ ਨਿਰਮਲ ਜਲ ਅੰਮ੍ਰਿਤ ਨਾ ਲਾ ਕਸਰੇ ਰਾਓ ਜਸ ਬਸ ਜਲ ਨਿਤ ਨ ਵਸ ਅਲੀਅਲ ਮੇਰੇ ਚੱਚਾ ਗੁਣ ਰੇ ਚਾਂਦਕ ਮੁੰਦਨੀ ਦੂਰੋ ਨਿਫਸਸ ਅਨਪੋ ਕਾਰਨ ਰੇ ਅੰਮ੍ਰਿਤ ਖੁੰਡ ਦੂਧ ਮਦ ਸੰਚਸ ਤੂਵਨ ਚਾਤ ਰੇ ਆਪਣਾ ਆਪ ਤੂੰ ਕਪੂ ਨਚੋਰਸ ਪਿਸਨ ਪ੍ਰੀਤ ਜਿਉ ਰੇ ਪੰਡਤ ਸੰਗ ਵਸੇ ਜਨਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਪੂ ਨਚੋੜਸ ਸਵਾਨ ਪੂਛ ਜਿਉ ਰੇ ਇੱਕ ਪਖੰਡੀ ਨਾਮ ਨਰਾਚੇ ਇੱਕ ਹਾਰ ਹਰ ਚਾਰਨੀ ਰੇ ਪੂਰਵ ਲਿਖਿਆ ਪਾਪ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪਨੀਤ ਸੰਖ ਹੋਏ ਹਰ ਚਾਨੀ ਮਨ ਲਾਗ ਆਟਾ ਤੀਰਥ ਨਾਮ ਪ੍ਰਭ ਨਾਨਕ ਜਿਸਮ ਸਿਖ ਭਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਏਕ ਬਾਤ ਸਹੇਲੀ ਜੋ ਮੈਂ ਬੇਦਨ ਸਾਖੀ ਤੇ ਅੱਖਾਂ ਮਾਈ ਹਰ ਬਿਨ ਜੀਉ ਨ ਰਹਿ ਗਿਆ ਤੇਰਾ ਕੰਮ ਆਈ ਰਹਾਓ ਹੋ ਦੁਹਾਗਣ ਖਰੀ ਨਚਾਣੀ ਗਾਇਆ ਸੋ ਜੋਵਨ ਦਨ ਪਛਤਾਣੀ ਤੂੰ ਦਾਨਾ ਸਹਿਬ ਸਿਰ ਮੇਰਾ ਕੀਮਤ ਕਰੀ ਜਨਵੰਦਾ ਤੇਰਾ ਭੰਤ ਨਾਨਕ ਦੇਤਾ ਏਹੀ ਬਿਨ ਦਾਸਨ ਕੈਸੇ ਰਵੋਸ ਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰੂ ਕੀ ਬਚਨੀ ਹਾਰ ਬੇਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਿਤਰਾਈ ਸਾਹਿਬ ਕਾ ਹੁਕਮ ਨਾ ਜਾਈ
ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਭਗਤ ਕਰੋ ਤੇਰਾ ਆਇਆ ਪੀਆ ਹੈ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਾ ਕਰ ਹਤਿਰ ਨਾਓ ਲੂਣ ਹਰਾਮੇ ਨਾਨਕ ਲਾਲਾ ਵਗਦੇ ਤੁਰ ਵਡਿਆਈ ਆਦ ਜਗਾ ਦੈਵਤ ਦਾਤਾ ਤੁਰ ਬਿਨ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਜਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਬੇਚਾਰਾ ਭਇਆ ਦਵਾਨਾ ਸਾਕਾ ਨਾਨਕ ਬੋਰਾਨਾ ਹੋ ਹਾਰ ਵੀ ਨਵਰ ਨਾ ਜਾਣਨਾ ਰਹਾਓ ਤੋ ਦਵਾਨਾ ਜਾਣੀਏ ਜਾ ਪੈ ਦਵਾਨਾ ਹੋਏ ਕੀ ਸਹਿਬ ਵਾਰਾ ਦੂਜਾ ਵਨ ਜਾਣੇ ਕੋਏ ਤੋ ਦਵਾਨਾ ਜਾਣੀਏ ਜਾ ਏਕਾ ਕਾਰ ਕਮਾਏ ਹੁਕਮ ਜਾਣੇ ਖਸਮ ਦੂਜੀ ਅਵਰ ਸਿਆਣ ਬਕਾਏ ਤੋ ਦਵਾਨਾ ਜਾਣੀਏ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਏ ਤਨ ਸਰਬ ਰਹਿ ਭਰਪੂਰ ਮਨੁੱਖ ਤੇਰੇ ਸੇ ਜਾਣੇ ਦੂਰ ਸੋ ਧਨ ਮੁਖ ਨਾਗ ਦੇ ਮਾਰੇ ਜਿਸ ਤੂੰ ਦੇ ਤਿਸੇ ਨਿਸਤਾਰੇ ਰਹਾਓ ਨਾ ਏ ਧਨ ਜਲੇ ਨਾ ਤਸਲੈ ਜਾਏ ਨਾ ਏ ਧਨ ਡੁੱਬੇ ਨਾ ਇਸ ਧਨ ਕੋ ਮਿਲੇ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਆਂਦਿਨ ਜਾਈ ਇਹ ਬਾਤ ਇੱਕ ਬਾਤ ਅਨੂਪ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮਗਤ ਪਾਈ ਭਾਂਤ ਨਾਨਕ ਕੱਥ ਦੀ ਕਥਾ ਸੁਣਾਏ ਸਤਿਗੁਰ ਮਿਲ ਤੇ ਤਨ ਪਾਏ ਮਾਰੂ ਮਹੱਲਾ ਪਹਿਲਾ ਸੂਸਾਰ ਸੋਸ ਲੈ ਸੋਮ ਸਾਰ ਪੋਖ ਲੈ ਜੋਤ ਕਰ ਮਰਤ ਸਤਨੁ ਨਤੀਜੇ ਮਿਨਕੀ ਜਪ ਸਿਓ ਜੋਤ ਮਨ ਰੱਖੀਏ ਉਡੇ ਨਾ ਹੰਸ ਨਾ ਸੰਧ ਛੀਜੇ ਮੂੜੇ ਕਾਚੇ ਭਰਮ ਭੁੱਲਾ ਨਾ ਕੀਨਿਆ ਪਰਮ ਆਨੰਦ ਬੈਰਾਗੀ ਰਹਾਓ ਅਜਰ ਬਹੁ ਜਲ ਲੈ ਅਮਰ ਗੋ ਮਾਰ ਲੈ ਭਰਾਤ ਦਾ ਛੋੜ ਦੋ ਆਪਿਓ ਪੀਜੇ ਮੇਨਕੀ ਚੱਪਲ ਸਿਓ ਜੋਗਤ ਮਨ ਰੱਖੀਏ ਉਡੇ ਨਾ ਹੰਸ ਨਾ ਕੰਧ ਸੀਜੇ ਭਾਂਟ ਨਾਕ ਜਨੋ ਰਵੇ ਜੇ ਹਾਰ ਮਨੋ ਮਨ ਪਵਨ ਸਿਓ ਮਤ ਪੀਜੇ ਮੇਨਕੀ ਚੱਪਲ ਸਿਓ ਜਗਤ ਮਨ ਰੱਖੀਏ ਉਡੇ ਨਾ ਹੰਸ ਨਾ ਕੰਧ ਸੀਜੇ ਮਾਰੂ ਮੱਲਾ ਪਹਿਲਾ ਮਾਇਆ ਮੋਈ ਨਾ ਮਨ ਮੋਆ ਸਾਰ ਲਹਿਰੀ ਮੈਂ ਮਤ ਬੋਝ ਜਲ ਸਿਰ ਤਰ ਟਿਕੇ ਸਾਚਾ ਬੁਕਰ ਜਿੱਤ ਮਾਨਕ ਮਨ ਮਾਹੇ ਮਨ ਮਾਰਸੀ ਸੱਚ ਨ ਲਾਗੇ ਕੱਤ ਰਾਜਾ ਤਖ਼ਤ ਟਿਕੇ ਗੁਈ ਪੈ ਪੰਚਾਇਨ ਰਸ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਭ ਜੋਤ ਜਗਜੀਵਨਾ ਸੇ ਸੇ ਸਾਚਾ ਲੇਖ ਰਹਾਓ ਬ੍ਰਹਮਾ ਬਿਸ਼ਨ ਦੇਖੀ ਮੁਨਿਕ ਸ਼ੰਕਰ ਇੰਦ ਤਪੇ ਭਿਖਾਰੀ ਮਾਨੇ ਹੁਕਮ ਸੋਹੇ ਦਰਸਾ ਸੇ ਆਕੀ ਮਰੇ ਅਪਾਰੀ ਜੰਗਮ ਜੋਤ ਜਤੀ ਸਨਿਆਸੀ ਗੁਰਪੂਰੇ ਬੇਚਾਰੀ ਵਿਨ ਸੇਵਾ ਫਲ ਕਬੂ ਨ ਪਾਵਸ ਸੇਵਾ ਕਰਨੀ ਸਾਰੀ ਨਿਤਾਨਿਆ ਧਨ ਨੇ ਗੁਰਿਆ ਗੁਰ ਨਿਵਾਣਿਆ ਤੂੰ ਮਾਣ ਅੰਦਰਲੇ ਮਾਨ ਗੁਰ ਪਕੜਿਆ ਨਿਤਾਣਿਆ ਤੂੰ ਤਾਣ ਹੋਮ ਜਪਾ ਨੀ ਜਾਣਿਆ ਗੁਰਮਤੀ ਸਾਰ ਪਛਾਣ ਨਾਮ ਬਿਨਾ ਨਿੰਦਾ ਧੋਈ ਝੂਠਾ ਵਣ ਜਾਣ ਸਾਚਾ ਨਾਮ ਸਲਾਹੀਏ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਨਦੀਏ ਪੌਣ ਮੇਲਾ ਹੋਏ ਜਬ ਲਗ ਸਹਿ ਮਨ ਵਸੇ ਤਬ ਲਗ ਵਿਘਨ ਹੋਏ ਨਾਗ ਸਿਰ ਤੇ ਛੁੱਟੀਏ ਮਨ ਧਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾ ਤਾ ਕੇ ਮਹਿਲ ਨ ਰਾਤੀ ਪ੍ਰੀਤਮ ਨਾਥ ਸਦਾ ਸਤਸੰਗੇ ਜਨਮ ਰੰਗਤ ਬੀਤੀ ਗਸਾਏ ਤੇਰਾ ਕਹਾ ਨਾਮ ਕੈਸੇ ਜਾਤੀ ਜਾ ਤੋ ਪਿੱਤਰ ਮੈਂ ਬੁਲਾਵੇ ਪਿੱਛੋਂ ਬਾਦ ਰੰਤੀ ਰਹਾ ਬ੍ਰਹਮਣ ਬ੍ਰਹਮ ਗਿਆਨ ਇਸਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਰੈਣ ਤ੍ਰਿਭਵਨ ਏਕਾ ਜੋਤੀ ਜੇਵਾ ਡੰਡੀ ਇੱਕ ਘੱਟ ਚਾਬਾ ਤੋਲੋ ਨਾ ਵਜਾਚੀ ਏਕੋ ਹਾਟ ਸਾਹ ਸਭਨਾ ਸਿਰ ਬਨਜਾਰੇ ਇੱਕ ਭਾਤੀ ਦੋਵੇਂ ਸਿਰੇ ਸਤਿਗੁਰ ਵੇੜੇ ਤੇ ਬੂਝੇ ਜਿਸ ਏਕ ਲਈ ਬਲਾਗੀ ਜੀਓ ਰਹਿ ਨਿਭਰਾਤੀ ਸਾਧੂ ਸਾਹਿਬ ਭਰਮ ਚੁਗਾਏ ਸਦਾ ਸੇਵਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾਕਾ ਆਗਮ ਗੁਰੂ ਪਨਵਾਸੀ ਗੁਰਬਚਨੀ ਵਾਲ ਘਾਰੇ ਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਨਿ ਜਾਗੇ ਨੀਂਦ ਨਾ ਸੋਵੇ ਸੋ ਜਾਣੇ ਜਿਸ ਵੇਦਨ ਹੋਵੇ ਪ੍ਰੇਮ ਕੇ ਕਾਨ ਲਵੇ ਤਨ ਭੀਤਰ ਵਿਆਹ ਕੇ ਜਾਣੇ ਕਾਰੀ ਜੀਓ ਜਿਸਨੋ ਸਾਚਾ ਸੀਤੀ ਲਾਏ ਗੁਰਮੁਖ ਵਿਲੇ ਕਿਸੇ ਬੁਝਾਏ ਅਮ੍ਰਿਤ ਜੀ ਸਾਰ ਸੋਈ ਜਾਣੇ ਜੀ ਅਮ੍ਰਿਤ ਕਬ ਭਾਰੀ ਜੀਓ ਰਹਾਓ ਫਿਰ ਸੇਤੀ ਧਨ ਪ੍ਰੇਮ ਰਚਾਏ ਗੁਰੂ ਕੇ ਸ਼ਬਦ ਤਥਾ ਚਿੱਤ ਲਾਏ ਸਹਿ ਸੇਤੀ ਧਨ ਕਵੀ ਸੁਹੇਲੀ ਤਿਸ ਨਾ ਤਕੀ ਨਵਾਰੀ ਜੀਓ ਸਹਿਸਾ ਤੋੜੇ ਭਰਮ ਚੁਕਾਏ ਸਹਿਸੇ ਸੇਤੀ ਧਨ ਚੜ੍ਹਾਏ ਗੁਰੂ ਕੇ ਸ਼ਬਦ ਮਰੇ ਮਨ ਮਾਰੇ ਸੁੰਦਰ ਜੋਗਾ ਧਾਰੀ ਜੀਓ ਹੋਮੇ ਜਲਿਆ ਮਨੋ ਵਸਾਰੇ ਜੰਮਪੁਰ ਵਜੇ ਖੜਕਰਾਰੇ ਅੱਗੇ ਕਈ ਨਾਮ ਨਾ ਮਿਲੀ ਤੂੰ ਸਹੁ ਜੀੜ ਭਾਰੀ ਜੀਓ ਮਾਇਆ ਮਮਤਾ ਪਵੇ ਖਿਆਲੀ ਜੰਮਪੁਰ ਸਾਸੇ ਦਾ ਜਮ ਜਾਲੀ ਹਿੱਤ ਕੇ ਬੰਧਨ ਤੋੜ ਨਾ ਸਾਕੇ ਤਾਂ ਜੰਮ ਕਰੇ ਖੁਆਰੀ ਜੀਓ ਨਾ ਹੋ ਕਰਤਾ ਨਾ ਮੈਂ ਕੀਆ ਅਮ੍ਰਿਤ ਨਾ ਸਤਿਗੁਰ ਦੀਆ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਤਨ ਤੁਮਾਰੀ ਜੀਓ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਵਿਸਲਾਏ ਤਾਂ ਵੈਸਾ ਸੁਆਮੀ ਜੈ ਭੇਜੇ ਤੇ ਜਾਵਾਂ ਸਭ ਨਗਰੀ ਮੈਂ ਇੱਕੋ ਰਾਜਾ ਸਭੇ ਪਵਿੱਤ ਹੈ ਥਾਵਾਂ ਬਾਬਾ ਦੇ ਵਸਾ ਸੱਚ ਗਾਵਾਂ ਜਾ ਕੇ ਸਹਿਜੇ ਸਹਿ ਸਮਾਵਾਂ ਰਹਾਓ ਬੁਰਾ ਭਲਾ ਕਿ ਚਾਪ ਤੇ ਜਾਣਿਆ ਇਹੀ ਸਗਲ ਵਿਕਾਰ ਆ ਇਹ ਫਰਮਾਇਆ ਖਤਮ ਕਾ ਹੋਆ ਬਾਤੇ ਇਸ ਸੰਸਾਰਾ ਇੰਦਰੀ ਧਾਤ ਸਬਲ ਕਈਅਤ ਹੈ ਇੰਦਰੀ ਕਿਸੇ ਹੋਈ ਆਪੇ ਖੇਲ ਕਰੇ ਸਭ ਕਰਤਾ ਹੈ ਸਭ ਬੁੱਝੇ ਕੋਈ
ਗੁਰ ਪ੍ਰਸਾਦੀ ਏਕਲੀ ਬਲਾਗੀ ਦੁਬਦਾ ਤਦੇ ਬਿਨਾਸੀ ਜੋਤਿ ਭਾਣਾ ਸੋ ਸਤਿਕਰਮਾ ਨਿਆ ਕਾਟੀ ਚਮਕੀ ਫਾਸੀ ਭਾਂਤ ਨਾਨਕ ਲੇਖਾ ਮੰਗੇ ਕਵਨਾ ਜਾ ਚੁੱਕਾ ਮਨ ਮੁਹਾਨਾ ਤਾਸ ਤਾਸ ਧਰਮ ਰਾਏ ਟਪਤੇ ਪਏ ਸੱਚੇ ਕੀ ਸਰਨਾ ਮਾਰੂ ਮਹਲਾ ਤੀਜਾ ਆਵਣ ਜਣਾ ਸੀਏ ਨਿਜ ਘਰ ਵਾਸਤਾ ਹੋਏ ਸੱਚ ਖਜ਼ਾਨਾ ਬਖਸਿਆ ਆਪੇ ਜਾਣੇ ਸੋਏ ਏ ਮਨ ਹਰ ਜੀਓ ਚੇਤੂ ਮਨੁ ਬਿਤ ਬਕਾਰ ਗੁਰ ਕੇ ਸ਼ਬਦ ਆਏ ਤੂੰ ਸੱਚ ਲਗੇ ਪਿਆਰ ਰਹਾ ਹੋਏ।

ਲਾਗਾ ਜਾਏ ਧੰਦੇ ਕੂੜ ਵਿਆਪਿਆ ਜੰਪਰ ਝੂਟਾ ਖਾਏ ਨਾਨਕ ਸਭ ਫੀਚਾ ਪੇ ਆਪਿਆ ਦੂਜਾ ਨਾਹੀਂ ਕੋਏ ਭਗਤ ਖਜ਼ਾਨਾ ਭਗਤੀ ਉਹਨਾਂ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸਿੱਟੋ ਲਓ ਸੇ ਵਿਲੇ ਸੰਸਾਰ ਤਿੰਨ ਮਿਲਿਆ ਮੁੱਖ ਉਜਲਾ ਜਬ ਨਾਮ ਰਾਰ ਬਾਬਾ ਸਾਚਾ ਸਾਹਿਬ ਦੇ ਸੰਭਾਲ ਸਤੁ ਆਪਣਾ ਪੂਛ ਦੇਖ ਲਿਓ ਵੱਖਰ ਭਾਲ ਰਹਾਓ ਇੱਕ ਸੱਚਾ ਸਭ ਸੇਵਦੀ ਤੂੰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇਨਾ ਵਿਛੜੇ ਪਾਵੇ ਸੱਚ ਸੋਏ ਇੱਕ ਭਗਤੀ ਸਾਰ ਨਾ ਜਾਣਨੀ ਮਨਮੁਖ ਭਰਮ ਭੁਲਾਏ ਉਹਨਾਂ ਵਿੱਚ ਆਪ ਵਰਤਾ ਕਰਨਾ ਕਿਛੂ ਨਾ ਜਾਏ ਜਿਸ ਨਾਲ ਜੋ ਨਾ ਚੱਲੀ ਖੇਲੇ ਕੀਚੇ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸਤਾ ਸੁਣ ਕਰੇ ਸਵਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੁਰੋ ਕੰਚਨ ਹੋਏ ਸੋ ਸਾਚਾ ਸਲਾਈਏ ਤੇ ਜਿਹੜਾ ਵਰ ਨ ਕੋਏ ਮੇਰੇ ਮਨ ਆਨ ਦਿਨ ਤੇ ਆਏ ਹਰ ਨਾਓ ਸਤਿਗੁਰੂ ਦੇ ਵਚਨ ਰਾਹ ਤੂੰ ਆਨ ਦਿਨ ਗੁਣ ਗਾਓ ਰਹਾਓ ਗੁਰਮੇ ਇੱਕੋ ਜਾਣੀਏ ਜਾਂ ਸਤਿਗੁਰੂ ਦੇ ਬੁਝਾਏ ਸੋ ਸਤਿਗੁਰੂ ਸਲਾਈਏ ਜਿੱਦੂ ਇਹ ਸੋਝੀ ਪਾਏ ਸਤਿਗੁਰੂ ਛੋਟ ਦੂਜੇ ਲਗੇ ਕਿਆ ਕਰਨੇ ਕਿਆ ਕਾਰਨ ਅੱਗੇ ਜਾਏ ਜੰਮਪੁਰ ਵੱਡੇ ਮਾਰੀਏ ਬਹੁਤੀ ਮਿਲੇ ਸਜਾਏ ਮੇਰਾ ਪ੍ਰਭ ਬੇਪਰਵਾਹ ਹੈ ਨਾ ਤਿਸ ਤਿਲ ਨਾ ਤਮਾਏ ਨਾਨਕ ਤਿਸ ਨਾਈ ਭਾਜ ਪਾਓ ਆਪੇ ਭਗਤ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨ ਗੁਰਵਤਨੀ ਹਰ ਹਰ ਸਰਨ ਪਰੇ ਦਾਲ ਭੰਜ ਸਦਾਮੇ ਮਿਲਿਓ ਭਗਤੀ ਪਾਏ ਤਰੇ ਭਗਤ ਵਸਲ ਹਰ ਨਾਮ ਕਰਤ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੇ ਧਰੂ ਪਹਿਲਾਦ ਬਿਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਓ ਕਾਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤਲੋਚਨ ਸਭ ਸੋ ਕਹਿ ਚਮਰੇ ਗੁਰਮੁਖ ਨਾਮ ਲੱਗੇ ਸੇ ਉਦਰੇ ਸਭ ਕਿਲਿਓ ਪਾਪ ਟਰੇ ਜੋ ਜੋ ਨਾਮ ਜਪੇ ਪਰਾਧੀ ਸਭ ਤਿੰਨ ਕੇ ਦੁੱਖ ਪਰ ਹਰੇ ਬੇਸੂ ਅਰਵਤਾ ਜਾਮ ਉਦਰੇ ਓ ਮੁਖ ਬੋਲੇ ਨ ਰਹਿਣ ਨਰ ਹਰੇ ਨਾਮ ਜਪਤ ਉਗਰ ਸੈਣ ਭਗਤ ਪਾਇ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨੁਗ੍ਰਹਿ ਕੀਆ ਰੰਗੀਕਾਰ ਕਰੇ ਸੇਵਕ ਪੈਜ ਰੱਖੇ ਮੇਰ ਗੋਬਿੰਦ ਸਨ ਪਰੇ ਉਦਰੇ ਜਾ ਨਾਨਕ ਹਾਰ ਕਿਰਪਾ ਧਾਰੀ ਉਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸੇ ਸਮਾਧ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖਿੰਦਰਾ ਦੇ ਘਰ ਵਿਆ ਸਨ ਪਰੇ ਜਪਿਓ ਤੈ ਪਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲ ਵੀ ਬਟਵਾਰਾ ਗੁਰਮੁਖ ਪਾਰ ਪਿਆ ਰਾਓ ਸੋਰ ਨਾਲ ਗਣ ਗੰਧਰਵ ਜਪਿਓ ਰਿਖ ਬਪਰੇ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਾਰਾ ਨਾਮ ਜਿਨ੍ਹਾਂ ਮਨ ਭੀਨਾ ਤੇ ਗੁਰਮੁਖ ਭਾਰ ਪਿਆ ਕੋਟ ਕੋਟ ਤੇ ਤਿਸ ਧਿਆਇਓ ਹਰ ਜਪ ਤੇ ਅੰਤ ਨ ਪਾਇਆ ਪੇਦ ਭਰਾ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਅਨੁਸਾਰ ਜਿਨ੍ਹਾਂ ਮਨ ਵਸਿਆ ਤੇ ਗੁਰਮੁਖ ਭਾਰ ਪਿਆ ਅਨੰਤ ਤਰੰਗੀ ਨਾਮ ਜਿਨ ਪਜਪਿਆ ਮੈਂ ਗੰਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ ਹਰ ਨਾ ਲੜਿਓ ਜਾਂ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਾਨ ਲੈ ਗੁਰਮਤ ਹਰ ਪਤ ਪਾਏ ਹਾਲਤ ਪਾਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ ਜਿੱਥੇ ਅਵਘਟ ਗਲੀਆਂ ਭੀੜੀਆਂ ਜਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾਂ ਮੈਂ ਹਰ ਹਰ ਨਾਮ ਦਿੜਾਏ ਮੇਰਾ ਮਾਤ ਪਿਤਾ ਸੁਤਬੰਧੋ ਮੈਂ ਹਰ ਬਿਨ ਅਵਨ ਨਮਾਏ ਰਹਾਓ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਏ ਤਿਸ ਆਗੇ ਮੈਂ ਜੋਦੜੀ ਮੇਰੇ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲ ਨ ਪਾਏ ਜਿਨ ਹਰ ਹਰ ਨਾਮ ਨਾ ਚੇਤੀ ਉਸੇ ਭਾਗ ਹੀ ਮਰ ਜਾਏ ਉਹ ਫਿਰ ਫਿਰ ਚੁਣ ਪੁਆਈਏ ਮਰ ਜੰਮੇ ਆਵੇ ਜਾਏ ਉਹ ਜੰਮ ਦਰ ਬਦੇ ਮਾਰੀਏ ਹਰ ਦਰਗਹਿ ਮਿਲੇ ਸਜਾਏ ਤੂੰ ਪ੍ਰਭ ਹਮ ਸਰਨਾਗਤੀ ਮੁਖ ਮੇਲ ਲਹਿ ਹਰ ਰਾਏ ਹਾਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਦੀ ਸਰਨਾਏ ਹਰ ਜੀਉ ਆਪ ਦਿਆਲ ਹੋਏ ਜਾਂ ਨਾਨਕ ਹਾਰ ਮਿਲਾਏ ਮਾਰੂ ਮਹੱਲਾ ਚੌਥਾ ਹੋ ਪੂੰਜੀ ਨਾਮ ਦਸਾਏ ਦਾ ਕੋ ਦੱਸੇ ਹਰ ਧਨ ਰਾਸ ਹੋ ਤਿਸ ਵਿਟੋ ਖਨ ਕਰਨੀਏ ਮੈਂ ਮੇਲੇ ਹਰ ਪ੍ਰਭਾਸ ਮੈਂ ਅੰਤਰ ਪ੍ਰੇਮ ਪ੍ਰੇਮ ਕਾਕ ਸੱਜਣ ਮੇਰੇ ਮਿਲਾਸ ਮਨ ਪਿਆਰੇ ਮਿੱਤਰਾ ਮੈਂ ਹਾਰਾ ਨਾਮ ਧਨਰਾਸ ਕਰ ਪੂਰੇ ਨਾਮ ਦੇੜਾਇਆ ਹਰ ਧੀਰਜ ਹਰ ਸਵਾਸ ਰਹਾਓ ਹਾਰਾ ਹਰ ਆਪ ਮਿਲਾਏ ਗੁਰੂ ਮੈਂ ਦੱਸੇ ਹਰ ਧਨਰਾਸ ਬਿਨ ਗੁਰ ਪ੍ਰੇਮ ਨਾ ਲੱਭੀ ਜਨ ਵੇਖੋ ਮਨ ਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਵਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰਸ ਬਰਗਾਸ ਮਨਮੁਖ ਭਾਗ ਵੀ ਹੋਣਿਆ ਅਤੇ ਇੱਕ ਮੂਈਆਂ ਕੰਧੀ ਪਾਸ ਗੁਰਦਾਤਾ ਦਸਤਾਰ ਹੈ ਹੋ ਮੰਗੋ ਦਾਨ ਗੁਰਪਾਸ ਚਿਰੀ ਬਚੁੰਨਾ ਮੇਲ ਪ੍ਰਭ ਮੈਂ ਮਨ ਤਨ ਰੜੀ ਆਸ ਗੁਰ ਭਾਵੇ ਸੁਣ ਬੇਨਤੀ ਜਾਂ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮੰਦ ਹਰ ਦੇਵ ਸਮਾਣੀ ਜਪ ਹਰ ਹਰ ਕਥਾ ਬਟਭਾਗੀਆਂ ਹਰ ਉੱਤਮ ਪਾਦ ਨਿਰਵਾਣੀ ਗੁਰਮੁਖਾ ਮਨ ਪ੍ਰੀਤ ਹੈ ਗੁਰਪੂਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਸਦਾ ਕਾਲ ਗੁਰਮੁਖ ਅਕਥ ਕਹਾਣੀ ਰਹਾਓ
मैं मानता कोजन दो उल्लिया के पाइए कथ कहानी संत जना मिल पाया सुन कथ कथा मन

0: ਭਾਣੀ ਮੇਰੇ ਮਨ ਤਨ ਨਵ ਆਧਾਰ ਹਰ ਮੈਂ ਮੇਲੇ ਪੁਰਖ ਜਾਣੀ ਗੁਰ ਪੁਰਖੇ ਪੁਰਖ ਮਲਾਏ ਪ੍ਰਭ ਮੇਰੇ ਸੁਰਤ ਸੁਰਤ ਸੁਮਾਣੀ ਬਡਭਾਗੀ ਗੁਰ ਸੇਵਿਆ ਹਰ ਪਾਇਆ ਸੁਰਤ ਜਾਣੀ ਮਨਮੁਖ ਭਾਗ ਬਿਹੂਣੀਆਂ ਤਿੰਨ ਦੁਖੀ ਰਹਿਣ ਬਿਹਾਣੀ ਅਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੂਜੇ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਰਤ ਜਾਣੀ ਜਾ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸੁਮਾਣੀ ਮਾਰੂ ਮਹੱਲਾ ਚੌਥਾ ਹਾਰ ਭੋ ਲਾਗਾ ਬਿਰਾਗੀਆ ਬਡਭਾਗੀ ਹਰ ਮਨ ਰਾਸ ਮਿਲ ਸੰਗਤ ਸਾਦਾ ਉਪਜੇ ਗੁਰੂ ਸ਼ਬਦੀ ਹਰ ਚਾਸ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਸ ਮਨ ਪਿਆਰੇ ਮਿੱਤਰਾ ਹਾਰਾ ਨਾਮ ਰਚਾਸ ਗੁਰ ਪੂਰੇ ਹਰ ਪਾਇਆ ਹਰ ਭਗਤ ਬਤਰਾਸ ਰਹਾਉ ਹਾਰਾ ਨਾਮ ਧਿਆਈਏ ਹਰ ਕੀਰਤ ਗੁਰਮੁਖ ਚਾਸ ਤਨ ਧਰਤੀ ਹਰ ਬੀਜੀਏ ਵਿੱਚ ਸੰਗਤ ਹਰ ਪ੍ਰਵਾਸ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਚਾਸ ਮਨਮੁਖ ਤਿਸ ਨਾ ਭਰ ਰਹੇ ਮਨ ਆਸਾ ਦੇਹ ਦਿਸ ਬਹੁ ਲਾਸ ਬਿਨ ਨਾਵੇ ਤੇ ਜੀਵ ਦੇ ਵਿੱਚ ਵਿਸ਼ਤਾ ਮਨਮੁਖ ਰਾਸ ਉਹ ਆਵੇ ਚਾਹ ਭੁਆਈਏ ਬਹੁ ਜੂਨੀ ਦੁਰਗੰਧ ਭਾਸ ਤਰਾਹ ਤਰਾਹ ਸਰਨਾਗਤੀ ਹਰ ਦਇਆ ਧਾਰ ਪ੍ਰਵਾਸ ਸੰਤ ਸੰਗਤ ਮਿਲਾਪ ਕਰ ਹਰ ਨਾਮ ਮਿਲੇ ਪਤਸਾਸ ਹਾਰਾ ਨਾਮ ਧਨ ਪਾਇਆ ਜਨ ਨਾਨਕ ਗੁਰਮਤ ਭਾਸ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਰਾ ਭਗਤ ਭਰੇ ਭੰਡਾਰਾ ਗੁਰਮੁਖ ਨਾਮ ਕਰੇ ਨਿਸਤਾਰਾ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵਾਂ ਜੀ ਉਹ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੇ ਸਦਾ ਸੋ ਸੰਭਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੇ ਜੀ ਉਹ ਰਹਾਓ ਸੁਖ ਸਾਗਰ ਅੰਮ੍ਰਿਤ ਹਰ ਨਾਓ ਮੰਗਤ ਜਨ ਜਾਚੇ ਹਰ ਤਿਉ ਵਸਾਓ ਹਰ ਸਾ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀ ਉਹ ਨਵੇਂ ਸਿੱਧਰ ਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੁਪਰਸੰਨ ਮੇਰਾ ਸਵਾਮੀ ਹਰ ਸਿਮਰਤ ਮਾਲ ਲੈ ਜਾਵੇ ਜੀ ਉਹ ਮਾਇਆ ਮੋਹ ਬਿਖਮੈ ਭਾਰੀ ਕਰੀਏ ਦੁੱਤ ਸੰਸਾਰੀ ਸਤਿਗੁਰ ਬੋਸ ਦੇ ਪ੍ਰਭ ਸਾਚਾ ਜਪ ਹਰ ਹਰ ਪਾਲ ਲੰਘਾਵੇ ਜੀ ਉਹ ਤੂੰ ਸਰਵੱਤਰ ਤੇਰਾ ਸਭ ਕੋਈ ਜੋ ਤੂੰ ਕਰੇ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਭਾਵੇ ਹਰ ਥਰ ਪਾਵੇ ਜੀ ਉਹ ਮਾਰੂ ਮਹੱਲਾ ਚੌਥਾ ਹਾਰਾ ਨਾਮ ਜਪੋ ਮਨ ਮੇਰੇ ਸਭ ਕਿਲੇ ਕਾਟੇ ਹਰ ਤੇਰੇ ਹਰ ਤਨ ਰਾਖੋ ਹਾਰ ਤਨ ਸੰਚੋ ਹਰ ਚਲਦਿਆਂ ਨਾਲ ਸਿਖਾਈ ਜੀ ਉਹ ਜਿਸਨੂੰ ਕਿਰਪਾ ਕਰੇ ਸੋਤੇ ਆਵੇ ਨਿਤ ਹਾਰ ਜਾਪ ਜਪ ਜਾਪੇ ਜਪ ਹਰ ਸੁਖ ਪਾਵੇ ਗੁਰਪ੍ਰਸਾਦੀ ਹਰ ਰਸ ਪਾਵੇ ਜਪ ਹਾਰ ਹਰ ਪਾਰ ਲੰਘਾਈ ਜੀਓ ਰਹਾਓ ਮੇਰੇ ਪੋ ਨਿਰੰਕਾਰ ਸਤਨਾਮ ਜਗ ਮੈਂ ਸੇਸ ਉੱਤਮ ਕਾਮ ਦੁਸ਼ਮਣ ਦੂਤ ਚਮਕਾਰ ਠੇ ਮਾਰੋ ਹਾਰ ਸੇਵਕ ਨੇੜ ਨਾ ਜਾਈ ਜੀਓ ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਰੋਹ ਜਗ ਚਾਰ ਕੁੰਡ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪ ਸਿਰ ਜਮਕਾਂਕਰ ਖਾਈ ਜੀਓ ਸਭ ਮੈਂ ਇੱਕ ਨਿਰੰਜਨ ਕਰਤਾ ਸਭ ਕਰ ਕਰ ਵੇਖੀ ਆਪਣੇ ਚਲਤਾ ਜਿਸ ਹਾਰ ਰਾਖੇ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਓ ਹੋ ਆਨ ਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਵੇ ਨਿਸਤਾਰੇ ਦਸ ਅੱਠ ਚਾਰ ਬੇਸ ਦਾ ਪੁੱਛੋ ਜਾਂ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡਰਪੇ ਧਰਤ ਕਾਰਨ ਸਤਰਾ ਸਿਰ ਉੱਪਰ ਅਮਰ ਕਰਾਰਾ ਪੌਣ ਪਾਣੀ ਬਸੰਤਰ ਡਰਪੇ ਡਰਪੇ ਇੰਦਰ ਬੇਚਾਰਾ ਏਕਾ ਨਿਰਭਉ ਬਾਸ ਸੁਣੀ ਸੋ ਸੁਖੀਆ ਸੋ ਸਦਾ ਸੁਹੀਲਾ ਜੋ ਗੁਰ ਮਿਲ ਗਾਏ ਗੁਣੀ ਰਹਾਓ ਦੇ ਧਾਰ ਦੇਵਾ ਡਰਪੇ ਸਿਰ ਸਾਧਕ ਡਰ ਮੂਆ ਲੱਖ ਚੌਸੀ ਮਾਰਵਾ ਜਮੇ ਫਿਰ ਫਿਰ ਜੋਨੀ ਜੋਇਆ ਰਾਜਸ ਸਾਧਕ ਤਾਮਸ ਡਰਪੇ ਕੇਪੇ ਰੂਪ ਪਾਇਆ ਚੱਲ ਵਪਰੀਏ ਕੋਲਾ ਡਰਪੇ ਹੱਥ ਡਰਪੇ ਧਰਮ ਰਾਇਆ ਸਗਲ ਸਮੱਗਰੀ ਡਰ ਡਰੇ ਵਿਆਪੇ ਬਿਨ ਡਰ ਕਰਨੇ ਹਾਰਾ ਕਉ ਨਾਨਕ ਭਗਤਨ ਕਾ ਸੰਗੀ ਭਗਤ ਸੋਏ ਦਰਬਾਰਾ ਮਾਰੂ ਮਹੱਲਾ ਪੰਜਵਾਂ ਪਾਂਚ ਬਰਖੋ ਨਾ ਤੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹਿਤ ਨਰਾਇਣ ਕੇ ਹੋ ਜਮਕਾਂਕਰ ਮਾਰ ਬਿਦਾਰੇ ਮੇਰੇ ਠਾਕੁਰ ਕੇਤੇ ਗੰਤ ਉਧਾਰੇ ਮੋਹੇ ਦੀਨ ਲੱਪ ਮਤ ਨਿਰਗੁਣ ਪਰਿਓ ਸਰਨ ਦੁਆਰੇ ਰਹਾਓ ਬਾਲਮੀਕ ਸੁਚਾਰ ਉਤਰਿਓ ਬਧਿਕ ਤਰੇ ਵਿਚਾਰੇ ਏਕ ਨਿਮਕ ਮਨ ਮਾਹਿਰਾ ਦਿਓ ਗਜਪਦ ਪਾਰ ਉਤਾਰੇ ਕਿੰਨੀ ਰੱਖਿਆ ਭਗਤ ਬਹਿਲਾ ਤੇ ਹਨਾਗਤ ਨਕੇ ਬਿਦਾਰੇ ਬਿਦਰ ਦਾਸੀ ਸੁੱਤ ਭਇਓ ਪਨੀਤਾ ਸਗਲੇ ਗੁਜਾਰੇ ਕਵਣ ਪਰਾਧ ਬਤਾਊ ਆਪਣੇ ਮਿੱਥਿਆ ਮੋਮਕ ਨਾਰੇ ਆਇਓ ਸਾਮ ਨਾਨਕ ਕੋਟ ਹਰ ਕੀ ਲੀਜੇ ਭੁਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵਿੱਤ ਨਵਿੱਤ ਭਰਮਿਓ ਬਹੁ ਭਾਤੀ ਅਨੇਕ ਯਤਨ ਕਰਤਾ ਆਏ ਜੋ ਜੋ ਕਰਮ ਕੀਏ ਹੋ ਹਮ ਤੇ ਤੇ ਭੈ ਅਜਾਏ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕਿਓ ਦੀਜੇ ਪ੍ਰਭ ਜੀਓ ਜਾ ਦਿਨ ਅਜਸ ਗਾਏ ਰਹਾਓ ਪੁੱਤਰ ਗਲਤ ਕਿਰਿਆ ਦੇਖ ਵਸਾਰਾ ਇਸੀ ਮੈਂ ਉਰਝਾਏ ਮਾਇਆ ਮਧ ਚਾਕ ਭੈ ਉਦਮਾਤੇ ਹਰ ਹਰ ਕਬੂ ਨੰਗਾਏ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮਦ ਤਾਰ ਵੱਡੇ ਪ੍ਰਭ ਸਮਰਾਥ ਮਾਗਨ ਕੋ ਦਾਨ ਆਏ ਤਿਆਗਿਓ ਸਗਲਾ ਮਾਨ ਮਹਿਤਾ ਦਾਸ ਰੇਣ ਸਰਨਾਏ ਕੋ ਨਾਨਕ ਹਰ ਮਿਲ ਭੈ ਇੱਕੇ ਮਹਾਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾਂ ਕਵਨ ਥਾਨ ਧੀਓ ਹੈ ਨਾਮਾ ਕਵਨ ਵਸਤੰਕਾਰਾ ਕਵਨ ਚੈਨ ਸੁਣ ਉੱਪਰ ਛੋਇਓ ਮੁਕਤੇ ਸੁਨਕਰ ਗਾਰਾ ਸੁਣ ਰੇ ਤੂੰ ਕੌਣ ਕਹਾ ਤੇ ਆਇਓ ਏਤੀ ਨਾ ਜਾਣੋ ਕੇਤੀ ਕ ਮੁਦਤ ਚਾਲਤੇ ਖਬਰ ਨਾ ਪਾਇਓ ਰਹਾਓ ਸਹਿਨ ਸੀਲ ਪਵਨ ਅਰ ਪਾਣੀ ਵਸਤਾ ਕਿਵਨ ਬਰਾਤੇ ਪੰਜ ਤੱਤ ਮਿਲ ਭਇਓ ਸੰਜੋਗਾ ਇਨ ਮੈਂ ਕਵਨ ਧਰਾਤੇ ਜਿਨ ਰਾਤ ਰਚਿਆ ਪੁਰਖ ਵਧਾਤੇ ਨਾਲੇ ਹਉਮੈ ਪਾਈ ਜਨਮ ਮਰਨ ਉਸੀ ਕਿਉਂ ਹੈ ਰੇ ਉਹ ਆਵੇ ਜਾਈ ਬਾਣ ਚੈ ਨਾਹੀਂ ਕਿਛ ਰਚਨਾ ਮਿਥਿਆ ਸਗਲ ਪਸਾਰਾ ਭੰਤ ਨਾਨਕ ਜਬ ਖੇਲ ਉਚਾਰੇ ਤਾਬੇ ਕੇ ਏਕ ਓਂਕਾਰਾ ਮਾਰੂ ਮਹੱਲਾ ਪੰਜਵਾਂ ਮਾਨ ਮੋਹ ਆ ਲੋਭ ਬਿਕਾਰਾ ਬੀਓ ਚੀਤ ਨਾ ਘਾਲ ਲਿਓ ਨਾ ਔਰਤਨ ਗੁਣਾ ਹਰ ਬਣ ਜੇ ਲਾਲ ਬਕਰ ਲੈ ਚਾਲ ਲਿਓ ਸੇਵ ਕੀ ਔਰਤ ਨੀ ਵਿਪਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਾਲ ਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੀਨੀ ਠਾਕਰ ਤਿਸੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਖਰਾ ਭੀਤਰ ਉਠੋ ਆਓ ਕੋ ਦੌਰਿਓ ਆਗਿਆ ਮੈਂ ਭੂਗ ਸੋਈ ਕਰ ਸੁਖਾ ਸੋ ਗਾਇਕ ਨਹੀਂ ਜਾਣਿਓ ਜੋ ਜੋ ਹੁਕਮ ਭਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਭਿਓ ਕਿਰਪਾ ਠਾਕੁਰ ਸੇਵਕ ਕੋ ਸਵਰੇ ਹਰਤ ਪਲਾਤਾ ਧੰਨ ਸੇਵਕ ਸਫਲ ਉਹ ਆਇਆ ਜੇ ਨਾਨਕ ਖਤਮ ਬਚਾਤਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪੇ ਠਾਕੁਰ ਕੀਰਤਨ ਹਰ ਹਰ ਗਾਈ ਕਰਮ ਖਸਾਕਾ ਭਾਏ ਬਿਸਰਾਮਾ ਮਿਟ ਕੇ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਤ ਆਇਓ ਮਨ ਪੁਰਖ ਵਧਾਤਾ ਸੰਤਨ ਕੀ ਸਰਨਾਈ ਰਹਾਓ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ ਸਾਧ ਹਜੂਰ ਹਾਜ਼ਰ ਹੈ ਨਾਜਰ ਕਤੇ ਨਾ ਭਇਓ ਦੁਰਾਈ ਸੁਖ ਸੀਤਲ ਸਰਦਾਸਾ ਪੂਰੀ ਹੋਏ ਸੰਤ ਸਹਾਈ ਪਾਵਨ ਸਤਿ ਦਿਖੀਏ ਕਿਨ ਭੀਤਰ ਮਹਿਮਾ ਕਥਨ ਨ ਜਾਈ ਨਿਰਭਉ ਭੈ ਸਗਲ ਭੈ ਖੋਏ ਗੋਬਿੰਦ ਚਰਨ ਉਠਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਸਲੀ ਬੁਲਾਈ ਮਾਰੂ ਮਹੱਲਾ ਪੰਜਵਾਂ ਜੋ ਸਮਰਾਟ ਸਰਬ ਗੁਣ ਨਾਇਕ ਤਿਸ ਕੋ ਕਬੂ ਨੰਗਾਵਸ ਰੇ ਛੋੜ ਜਾਏ ਕਿਨ ਭੀਤਰ ਤਾ ਕੋ ਉਹਾ ਕੋ ਫਿਰ ਫਿਰ ਧਾਵਸ ਰੇ ਆਪਣੇ ਪ੍ਰਭ ਕੋ ਕਿਉਂ ਨ ਸਮਾਰਸ ਰੇ ਬੈਰੀ ਸੰਗ ਰੰਗ ਰਾਸ ਰਚਿਆ ਤਿਸ ਜੀਓ ਜੀਰਾ ਜਾਰਸ ਰੇ ਰਹਾਓ ਜਾ ਕੇ ਨਾ ਸੁਣਿਆ ਜਮ ਛੋੜੇ ਤਾਂ ਕਿ ਸਰਨ ਪਾਵਸ ਰੇ ਕਾੜ ਦੇ ਸਵਾਲ ਬਾਪਰੇ ਕੋ ਤਾਂ ਕਿ ਓਟੇ ਟਕਾਵਸ ਰੇ ਜਿਸਕਾ ਜਾ ਸੁਨਤ ਭਾਵ ਤਰੀਏ ਤਸ ਰੰਗ ਨਲਾਵਸ ਰੇ ਥੋੜੀ ਬਾਤ ਅਲਪ ਸੁਪਨੇ ਕੀ ਬੋੜ ਬੋੜ ਟਕਾਵਸ ਰੇ ਭਿਓ ਪ੍ਰਸਾਦ ਕਿਰਪਾ ਨੀ ਠਾਕੁਰ ਸੰਤ ਸੰਗ ਪਤ ਪਾਈ ਕੋ ਨਾਨਕ ਤਰੈ ਗੁਣ ਭਰਮ ਛੂਟਾ ਜੋ ਪ੍ਰਭ ਭੈ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰ ਜਾਮੀ ਸਾਹਿਬ ਵਿਦ ਜਾਣੇ ਤਿਸੇ ਕਹਾ ਦੁਲਾਰਿਓ ਹਸ ਭਾਵ ਚੜੇ ਕਿਨ ਭੀਤਰ ਅਗਨ ਸੰਗ ਲਜਾਰਿਓ ਮੂੜੇ ਤੇ ਮਨ ਤੇ ਰਾਮ ਵਿਸਾਰਿਓ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਵਧਾਰਿਓ ਰਹਾਓ ਸਾਧ ਰੋਗ ਉਪਚਿਓ ਤਨ ਭੀਤਰ ਟਾਟ ਨ ਕਾਹੂ ਤਾਰਿਓ ਭਰਾਵ ਵਿਸਰਤ ਮਹਾਂ ਦੁੱਖ ਪਾਇਓ ਏ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਰਾਖੇ ਪੀਤ ਹਰ ਗੁਣ ਗਾਵੇ ਨੀਤਾ ਨੀਤ ਤਿਸ ਬਿਨ ਦੂਜਾ ਅਵਰ ਨ ਕੋ ਆਦਿ ਮਾਧ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਓ ਜਾ ਕੇ ਵਸ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਏ ਸਾਚਾ ਸੋਏ ਸੁਖ ਪਾਇਆ ਫਿਰ ਦੁੱਖ ਨਾ ਹੋਏ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਵਿਸਤਾਰਿਓ ਗਿਆਨਥ ਉੱਚਾ ਮਦ ਚਾਖ ਹੋਏ ਤੁਮ ਬਾਵਰ ਦੁਲਭ ਜਨਕਾਰਥ ਰੇ ਨਾ ਰੈਸੀ ਕਰੇ ਆਨਥ ਤਾਜ ਰੰਗ ਧਾਰ ਭਰਮ ਤੂੰ ਭੂਲਾ ਮੂਹੇ ਲਪਟਿਓ ਦਾਸੀ ਸੰਗ ਸਾਂਥ ਰਹਾਓ ਧਾਰਨੀ ਧਰ ਤਿਆਗ ਨੀਚ ਕੁਲ ਸੇਵੇ ਹੋ ਹੋ ਕਰਤ ਬਿਹਾਵਤ ਪੋਗੜ ਕਰਮ ਕਰੇ ਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨੀਏ ਜੋ ਬਿਨਸਤ ਸੋ ਨਿਚਲ ਜਾਣਥ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਭੂਲ ਭਨਾਰਥ ਖੱਤਰੀ ਬ੍ਰਾਹਮਣ ਸੂਦ ਵੈਸ ਸਾ ਵੇਖੇ ਨਾਮ ਤਰਾਨਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਾਣਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਹਿ ਕਾਵੇ ਮਨਖਾਏ ਵਿਸਾਰ ਹਰ ਜੀਓ ਵਿਖੇ ਭੋਗੇ ਤਪਤ ਥੰਮ ਗਲਾਏ ਨੇ ਨਾਲ ਕਾਇ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਕਰਦਾ ਤੁਮ ਨਹੀਂ ਸੁਣਿਓ ਧਰਮ ਰਾਏ ਰਾਓ ਬਿਕਾਰ ਪਾਸਰ ਗਲੇ ਬਾਦੇ ਨਿੰਦ ਪੋਟ ਸਿਰਾਏ ਮਾਂ ਸਾਗਰ ਸਮੁੰਦਰ ਲੱਗਣਾ ਪਾਰ ਨਾ ਭਰਨਾ ਜਾਏ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨਿਤ ਰਖੇ ਫਿਰਾਏ ਸੀਸ ਉਠਾਵਨ ਕਬੂ ਮਿਲੀ ਮਾਂ ਦੁੱਤਰ ਮਾਏ ਸੂਰ ਮੁਕਤਾ ਸੱਚੀ ਮੁਕਤਾ ਬ੍ਰਹਮਾ ਗਿਆਨੀ ਪਾਏ ਸੋਭਾ ਬੰਦ ਜੈਸੇ ਬਸੰਤ ਲਪਤ ਸਦਾ ਨਿਰਮਲਾ ਆਏ ਜਿਸ ਕਰਮ ਖੁੱਲਿਆ ਤਿਸਲਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਗੁਰ ਮੰਤਰ ਅਵਕਰ ਨਾਮ ਦੀਨਾ ਜਾਂ ਨਾਨਕ ਸੰਕਟ ਜੋ ਨ ਪਾਏ ਰੇ ਨਾਲ ਇਨ ਵਿਦ ਪੀਰ ਪਰਾਏ ਧਿਆਏ ਹਰ ਜੀਓ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਓ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਢੂੰਡ ਤੇ ਛੂਟ ਪਰੇ ਗੁਰ ਘਰ ਹੀ ਮਨ ਦਿਖਾਇਆ ਥਾ ਅਨਪੋ ਚਾਜ ਰੂਪਰਾ ਪੇਖਿਆ ਮੇਰਾ ਮਨ ਚੋਰ ਨ ਕਤੂੰ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਵਾਇਆ ਥਾ ਰਹਾਓ ਅਦਿਸ਼ਟ ਗੋਚਰ ਪਾਪਿਆ ਮਿਲ ਸਾਧੂ ਕਥ ਕਥਾਇਆ ਥਾ ਆਨੰਦ ਸ਼ਬਦ ਦਸਨ ਦੁਵਾਰ ਵਰਜਿਓ ਤੇ ਅੰਮ੍ਰਿਤ ਨਾਮ ਚਵਾਇਆ ਥਾ ਤੋੜ ਨਾਹੀਂ ਮਨ ਦ੍ਰਿਸ਼ਨਾ ਬੂਜੀ ਕਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਸੇ ਵੇ ਕੜ ਘੜਿਓ ਰਸ ਪਾਇਆ ਥਾ ਸਹਿਜੇ ਆਵਾਂ ਸਹਿਜੇ ਜਾਵਾਂ ਸਹਿਜੇ ਮਨ ਖੇਲ ਆਇਆ ਥਾ ਕੋ ਨਾਨਕ ਭਰਮ ਗੁਰ ਹੋਇਆ ਥਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾਂ ਜਿਸੇ ਸਾਜ ਨਵਾਜਿਆ ਤਿਸੇ ਸਿਉ ਰਾਚਨਾਹੀ ਆਨ ਰੁਤੀ ਅਨ ਬੋਈਏ ਫਾਲ ਨ ਫੂਲੇ ਤਾਹੀ ਰੇ ਮਨ ਬੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨੁਆ ਭਲੋ ਸਮਾਓ ਰਹਾਓ ਹੋਏ ਖੇੜਾ ਭਰਮ ਮਨ ਕਾ ਸਤਿਗੁਰ ਸਰਨੀ ਜਾਏ। ਕਰਮ ਜਿਸ ਕੋ ਤੁਰੋ ਲਿਖਿਆ ਸੋਈ ਕਾਲ ਕਮਾਏ, ਭਾਉ ਲਾਗਾ ਗੁੰਦ ਸਿਉ ਘਾਲ ਪਾਈ ਥਾਏ। ਖੇਤ ਮੇਰੇ ਜੰਮਿਆ ਨਿਕਟ ਨ ਕਹੂ ਜਾਏ, ਪਾਇਆ ਮੋਲ ਪਦਾਰਥ ਛੋੜਾ ਕਤੂ ਜਾਏ। ਕੋ ਨਾਨਕ ਸੁਖ ਪਾਇਆ ਤ੍ਰਿਪਤ ਰਹੇਗਾ ਆਏ। ਮਾਰੂ ਮਹੱਲਾ ਪੰਜਵਾਂ, ਖੂਟੋ ਆਂਡਾ ਭਰਮ ਕਾ ਮਨੇ ਭਿਉ ਪ੍ਰਗਾਸ, ਕਾਟੀ ਬੇਰੀ ਪਗੇ ਤੇ ਗੁਰਕੀਨੀ ਵੰਦ ਖਲਾਸ। ਆਵਨ ਜਾਣਦੇ ਹੋ ਤਪਤ ਕੜਾਹ ਬੁਝ ਗਿਆ, ਗੁਰਸੀਤਲ ਨਾਮ ਦੀ ਓ ਰਹਾਓ। ਜਪ ਤੇ ਸਾਧੂ ਸੰਗ ਭਇਆ ਤੋ ਛਾੜ ਛੋੜ ਗਏ ਨਿਗਹਾਰ, ਤਿਸਰੀ ਅਟਕ ਦਿੱਤੇ ਚੁੜੀ ਤੋ ਕਹਾ ਕਰੇ ਕੁਟਵਾਰ। ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮ, ਸਾਗਰ ਤੇ ਕੰਢੇ ਜੜੇ ਗੁਰਕੀ ਨੇ ਧਰਮ। ਸੱਚ ਥਾਨ ਸੱਚ ਬੈਠਕਾ, ਸੱਚ ਸੁਭਾਵ ਬਣਾਇਆ, ਸੱਚ ਪੂੰਜੀ ਸੱਚ ਬੱਖਰ ਨਾਨਕ, ਬਖਰੋ ਨਾਨਕ ਘਰ ਪਾਇਆ। ਮਾਰੂ ਮਹੱਲਾ ਪੰਜਵਾਂ, ਬੇਦ ਪੁਕਾਰੇ ਮੁਕਤੇ ਪੰਡਰ ਕਾਮਨ ਕਾ ਮਾਠਾ, ਮੋਨੀ ਹੋਏ ਬੈਠਾ ਕਾਂਤੀ ਹਿਰਦੇ ਕਲਬੰਦ ਕਾਠਾ। ਹੋਏ ਉਦਾਸੀ ਗ੍ਰਹਿ ਤਾਲ ਚੱਲਿਓ ਛੁਟਕੇ ਨਾਹੀ ਨਾਠਾ, ਜੀ ਕੀ ਗਹਿ ਪੈ ਪਾਤ ਕਹਾਂ, ਆਪ ਮੁਕਤ ਮੋਹ ਕਿਉਪਰਾ ਮਿਲੇ, ਐਸੋ ਕਹਾ ਲਹਾਂ ਰਾਓ। ਤਾਪਸੀ ਕਰਕੇ ਦੇਹੀ ਸਾਧੀ ਮਨੁਮਨ ਲੈ ਤਿਸਾਨਾ, ਬ੍ਰਹਮਚਾਰ ਬ੍ਰਹਮਚਾਰ ਜਕੀਨਾ, ਹਿਰਦੇ ਭੈ ਗੁਮਾਨਾ। ਸੰਨਿਆਸੀ ਹੋਏ ਕੈ ਤੀਰਥ ਭਰਵੇਂ, ਉਸ ਮੈਂ ਕ੍ਰੋਧ ਬਿਗਾਨਾ। ਭੂੰਗਰ ਵਾਰ ਭੈ ਰਾਮਦਾਸਾ, ਰੋਟੀਆਂ ਕੇ ਉਪਾਵਾਂ, ਵਰਤ ਨੇਮ ਕਰ ਕੱਟ ਕੀਨੇ, ਵਾਰ ਭੇਗ ਦਿਖਾਵਾਂ। ਗੀਤ ਨਾਦ ਮੁਖ ਰਾਗ ਲਾਪੇ, ਮਨ ਨਹੀਂ ਹਰ ਹਰ ਰਗਾਵਾਂ। ਹਰ ਇੱਕ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾਂ, ਦਿਨ ਕੀ ਧੂੜ ਪਾਏ ਮਨ ਮੇਰਾ, ਜਾ ਦਇਆ ਕਰੇ ਭਗਵੰਤਾ। ਕਹੋ ਨਾਨਕ ਗੁਰਪੂਰਾ ਮਿਲਿਆ ਤਾਂ, ਉਤਰੀ ਮਨ ਕੀ ਚਿੰਤਾ, ਮੇਰਾ ਅੰਤਰ ਜਾਮੀ ਹਰ ਰਾਇਆ। ਸਭ ਕੁਛ ਜਾਣੇ ਮੇਰੇ ਜੀ ਕੀ ਜੀ ਕਾ ਪ੍ਰੀਤਮ, ਬਿਸਤਰ ਗਏ ਬਕਵਾਇਆ ਰਹਾਓ। ਦੂਜਾ ਮਾਰੂ ਮਹੱਲਾ ਪੰਜਵਾਂ, ਕੋਟ ਲਾਖ ਸਰਬ ਗੁਰ ਰਾਜਾ, ਜਿਸ ਹਿਰਦੇ ਨਾਮ ਤੁਮਾਰਾ। ਜਾ ਕੋ ਨਾਮ ਦੀਆ ਮੇਰੇ ਸਤਿਗੁਰੂ ਸੇ, ਮਾਰ ਜਨਮੇ ਗਵਾਰਾ, ਮੇਰੇ ਸਤਿਗੁਰ ਕੀ ਪਤ ਰਾਖ। ਚੀਤ ਆਵੇ ਤਬ ਇਵਤ ਪੂਰੀ, ਬਿਸਰਤ ਰੜੀਏ ਖਾਕ ਰਾਓ। ਰੂਪ ਰੰਗ ਖੁਸ਼ੀਆਂ ਮਨ ਭੋਗਣ, ਤੇ ਤੇ ਚਿਲ ਬਕਾਰਾ। ਹਰ ਕਾ ਨਾਮ ਨਿਧਾਨ ਕਲਿਆਣਾ, ਸੂਖ ਸਹਿਜੇ ਸਾਰਾ। ਮਾਇਆ ਰੰਗ ਬਿਰੰਗ ਕਿਨੇ ਮੈਂ ਜੀਉ, ਬਾਦਰ ਕੀ ਛਾਇਆ। ਤੇ ਲਾਲ ਭੈ ਗੂੜੇ ਰੰਗ ਰਾਤੇ, ਜਿਨ ਗੁਰ ਮੇਲ ਹਰ ਹਰ ਗਾਇਆ। ਊਚ ਮੂਚ ਅਪਾਰ ਸਵਾਮੀ ਅਗਮ ਦਰਬਾਰਾ, ਨਾਮੋ ਬੜਿਆਈ ਸੋਭਾ ਨਾਨਕ ਸਤਮ ਪਿਆਰਾ। ਮਾਰੂ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਉਤਪਾਤੀ ਗਿਆ ਦਿਨ ਸਭ ਰਾਤੀ, ਬੰਦ ਤ੍ਰਿੰਦ ਤ੍ਰਿਭਵਨ ਪਾਣੀ, ਚਾਰ ਵੇਦ ਚਾਰੇ ਖਾਣੀ। ਖੰਡ ਦੀਪ ਸਭ ਲੋਆ, ਇੱਕ ਕੁਆਵੇ ਤੇ ਸਭ ਹੋਆ। ਕਾਰਨੇ ਹਾਰਾ ਬੁੱਝੋ ਰੇ, ਸਤਿਗੁਰ ਮਿਲੇ ਤਾਂ ਸੂਜੇ ਰੇ। ਰਾਓ ਤ੍ਰੈਗੁਣ ਕੀ ਅਵਤਾਰਾ, ਨਾਗ ਸੁਗ ਅਵਤਾਰਾ। ਹਮੇ ਆਵੇ ਜਾਏ ਮਨ ਟਿਕ ਨਾ ਪਾਵੇ ਰਾਈ, ਬਾਜ ਗੁਰੂ ਗੋਵਾਰਾ। ਮਿਲ ਸਤਿਗੁਰ ਨਿਸਤਾਰਾ, ਹੋ ਕਰਮ ਕਮਾਣੇ ਤੇ ਬੰਦ ਗਲਾਣੇ। ਮੇਰੀ ਮੇਰੀ ਧਾਰੀ ਪੂਹਾ ਪੈਰ ਲੁਹਾਰੀ, ਸੋ ਗੁਰ ਮਿਲ ਇੱਕ ਪਛਾਣਾ, ਜਿਸ ਹੋਵੇ ਭਾਗ ਮਥਾਣੇ। ਸੋ ਮਿਲਿਆ ਜੇ ਹਰ ਮਨ ਭਾਇਆ, ਸੋ ਭੂਲਾ ਜੇ ਪ੍ਰਭੂ ਭੁਲਾਇਆ। ਨਾ ਆਪੋ ਮੂਰਖ ਗਿਆਨੀ, ਜੇ ਕਰਾਵੇ ਸੋ ਨਾਮ ਬਖਾਨੀ। ਤੇਰਾ ਅੰਤ ਨ ਪਾਰਾ ਵਾਰਾ, ਜਾਂ ਨਾਨਕ ਦਸ ਬਲੇ ਹਾਰਾ। ਮਾਰੂ ਮਹੱਲਾ ਪੰਜਵਾਂ, ਮੋਹਣੀ ਮੋਏ ਲੀਏ ਤਰੈ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਮੇਰੀ ਮੇਰੀ ਕਰਕੇ ਸੰਚੀ, ਅੰਤ ਕੀ ਬਾਤ ਸਗਲੇ ਚਲੀਆ। ਨਿਰਭਉ ਨਿਰੰਕਾਰ ਤੇ ਅਲੀਆ, ਜੀ ਜਾਨ ਸਗਲੇ ਪ੍ਰਿਤ ਪਲੀਆ। ਰਹਾਓ ਏਕੇ ਸਾਰਮ ਕਰ ਗਾਡੀ ਗੜ ਹੈ, ਏਕ ਸੁਪਨੇ ਦਾਮ ਨਾ ਚੱਡੇ। ਰਾਜ ਕਮਾਏ ਕਰੀ ਜਿਨ ਸੈਲੀ, ਤਾਗ ਸੰਗ ਨਾ ਚੰਚਲ ਚਲੀਆ। ਏਕੇ ਪ੍ਰਾਣ ਪਿੰਡ ਤੇ ਪਿਆਰੀ, ਏਕ ਸੰਚੀ ਤਾਜ ਬਾਪ ਮਹਿਤਾਰੀ। ਸੁੱਤ ਮੀਤ ਭਰਾ ਤੇ ਗੋਚੀ, ਤਾਗ ਨਿਗਟ ਨਾ ਹੋਏ ਕਲੀਆ। ਹੋਊ ਅਧੂਤ ਬੈਠੇ ਲਾਤਾਰੀ, ਜੋਗੀ ਜਤੀ ਪੰਡਿਤ ਬੇਚਾਰੀ। ਗ੍ਰਹਿ ਮੜੀ ਮਸਾਣੀ ਬਨ ਮੈਂ ਬਸੇ, ਊਠ ਤਿਨਾ ਕਹਿ ਲਾਗੀ ਪਲੀਆ। ਕਾਟੋ ਕੰਦਨ ਠਾਕੁਰ ਜਾ ਕੇ ਹਾਰਾ, ਨਾਮ ਵਸਿਓ ਜੀ ਤਾਕੈ। ਸਾਧ ਸੰਗ ਭੈ ਜਨ ਮੁਗਤੇ ਗਤ ਪਾਈ, ਨਾਨਕ ਨਦਰ ਨਿਹਾਲੀਆ। ਮਾਰੂ ਮਹੱਲਾ ਪੰਜਵਾਂ, ਸਿਮਰੋ ਏ ਨਿਰੰਜਨ ਸੋ, ਜਾਤੇ ਵਿਰਸਾ ਜਾਤ ਨ ਕਹੂ। ਮਾਤ ਗਰਮ ਹੈ ਜਿਨ ਪ੍ਰਤਪਾਰਿਆ, ਜਿਉ ਪਿੰਡ ਦੇ ਸਾਧ ਸਵਾਰਿਆ। ਸੋਏ ਵਧਾਤਾ ਖਿਨ ਖਿਨ ਜਪੀਏ, ਜਿਸ ਸਿਮਰਤ ਅਵਗੁਣ ਸਭ ਢਕੀਏ। ਚੰਨ ਕਮਲੋ ਅੰਤਰ ਧਾਰੋ, ਵਿਖਿਆ ਬੰਤੇ ਜਿਉ ਧਾਰੋ। ਕਰਨ ਪਲਾਹ ਮਿਟੇ ਬਿਲਾਟਾ, ਜਪ ਗੋਬਿੰਦ ਭਰਮ ਪੋ ਫਾਟਾ। ਸਾਧ ਸੰਗ ਵੇਲਾ ਕੋ ਪਾਏ, ਨਾਨਕ ਤਾਕੇ ਬਲ ਬਲ ਜਾਏ। ਰਾਮ ਨਾਮ ਅੰਤਨ ਅਧਾਰਾ, ਜੋ ਸਿਮਰੇ ਤਿਸਕਾ ਨਿਸਤਾਰਾ। ਰਹਾਓ ਮਿਥਿਆ ਵਸਤ ਸਤ ਕਰਮਾਨੀ, ਹਿਤ ਲਾਇਓ ਸੱਠ ਮੂਲ ਗਿਆਨੀ। ਕਾਮ ਹੋਰ ਲੋ ਮਦ ਮਾਤਾ, ਕੌਡੀ ਬਦਲੇ ਜਨਮ ਗੁਆਤਾ। ਆਪਣਾ ਛੋੜ ਪਰਾਇਆ ਰਾਤਾ, ਮਾਇਆ ਮਦ ਮਨ ਤਨ ਸੰਗ ਜਾਤਾ। ਤਿਸ ਨ ਬੂਝੇ ਕਰਤ ਕਲੋਲਾ, ਹੋਣੀ ਆਸ ਮਿਥਿਆ ਸਭ ਬੋਲਾਂ। ਆਪਦ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਪਾਇਠ ਗੌਰੀ ਆਪ ਭਲਾਇਓ, ਨਾਨਕ ਕੀਰਤਨ ਜਾਇ ਮਿਟਾਇਓ। ਪਸ ਪੰਖੀ ਭੂਤ ਔਰ ਪ੍ਰੇਤਾ, ਬਹੁ ਵਿਧ ਜੋਨ ਫਿਰ ਅਨੇਤਾ। ਜੈ ਜਾਨੋ ਤੈ ਰਹਿਣ ਨ ਪਾਵੇ, ਥਾਂ ਵੀ ਹੁਣ ਉੱਠ ਉੱਠ ਫਿਰਿਆ ਧਾਵੇ। ਮਨ ਤਨ ਵਾਸਨਾ ਬਹੁਤ ਬੇਸਾਰਾ, ਮੇਵ ਉਠੋ ਬੇਚਾਰਾ। ਅਨੇਕ ਦੋ ਵਾਰ ਬਹੁਤ ਸਜਾਈ, ਤਾਈ ਕਿਉਂ ਕਹਿ ਨ ਜਾਈ। ਪ੍ਰਭ ਵਿਸਵਤ ਨਰਕ ਮੈਂ ਪਾਇਆ, ਤੈ ਮਾਤ ਨ ਬੰਧ ਨ ਮੀਤ ਨ ਜਾਇਆ। ਜਿਸ ਕੋ ਹੋਤ ਗਏ ਪਾਰ ਸਵਾਮੀ, ਸੋ ਜਨ ਨਾਨਕ ਪਾਲ ਗ੍ਰਾਮੀ। ਭਰਮਤ ਭਰਮਤ ਪ੍ਰਭ ਸਰਨੀ ਆਇਆ, ਦੀਨਾ ਨਾਥ ਜਗਤ ਪਿਤ ਮਾਇਆ। ਪ੍ਰਭ ਦਿਆਲ ਦੁਖ ਦਾਲ ਵਧਾਰਨ, ਤਿਸ ਭਾਗ ਕਿਸੀ ਨੇ ਸਤਾਰਨ। ਅਨੰਦ ਰੂਪ ਦੇ ਘਾਟ ਨਹਾਰਾ, ਪ੍ਰੇਮ ਭਗਤ ਹੋਰ ਨੇ ਸਤਾਰਾ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਗਨ ਤੇ ਆਪ ਉਭਾਰਿਆ, ਜਪ ਤਪ ਸੰਜਮ ਇਸੇ ਕਿਛ ਨਾਹੀ, ਆਦਿ ਅੰਤ ਪ੍ਰਭ ਅਗਮ ਗਾਹੀ, ਨਾਮ ਦੇ ਮੰਗੇ ਦਾਸ ਤੇਰਾ, ਹਰ ਜੀਵਨ ਪਾ ਨਾਨਕ ਪ੍ਰਭ ਮੇਰਾ, ਮਾਰੂ ਮਹੱਲਾ ਪੰਜਵਾਂ, ਕਾਤ ਕੋ ਡੈ ਕਾਬੋ ਲੋਗਾ ਮੂੰਹ ਦੀਨ ਕਿਰਪਾਈ, ਐਸੀ ਜਾਨ ਪਾਈ ਸੰਤ ਸੂਰੋ ਗੁਰਦਾਤਾ ਰਾਖੀਆ, ਬੜਾਈ ਰਹੋ ਭਗਤਾਂ ਕਾ ਆਗਿਆਕਾਰੀ, ਸਦਾਈ ਆਪਣੇ ਕੋ ਕਿਰਪਾ ਕਰਿਓ, ਇੱਕ ਨਾਮ ਤੇ ਆਈ ਨਾਨਕ ਦੀਨ ਨਾਮ ਮੰਗੇ, ਦੁਤੀਆ ਭਰਮ ਚੁਕਾਈ, ਮਾਰੂ ਮਹੱਲਾ ਪੰਜਵਾਂ, ਮੇਰਾ ਠਾਕੁਰ ਅਤ ਭਾਰਾ, ਮੂੰਹ ਸੇਵਕ ਬੇਚਾਰਾ, ਮੂੰਹ ਲਾਲ ਮੇਰਾ, ਪ੍ਰੀਤਮ ਮਨ ਪ੍ਰਾਣਾ, ਮੋਕੋ ਦੇਹ ਦਾਨ ਨਾ ਰਹੋ, ਸਗਲੇ ਮੈਂ ਦੇਖੇ ਜੋਈ ਬੀਜੋ, ਵਰਨ ਕੋਈ ਜੀਵਨ ਪ੍ਰਤਪਾਤ ਮਾਏ, ਹੈ ਹੋਸੀਆ ਹੈ ਦਇਆ, ਮੋਹ ਕੀਜੇ ਦੇਵਾ, ਨਾਨਕ ਲਾਗੋ ਸੇਵਾ, ਮਾਰੂ ਮਹੱਲਾ ਪੰਜਵਾਂ, ਪਤ ਧਾਰਨ ਤਾਰਨ ਬਲ ਬਲ ਬਲੇ ਬਲ ਜਾਈਏ, ਐਸਾ ਕੋਈ ਭੇਟੇ ਸੰਤ ਜਿਤ ਹਾਰ, ਹਰੇ ਹਰ ਧਿਆਈਏ, ਮੁਰਖ ਸੋਇਨ ਜਾਣ ਕੇ ਇਤ ਦਾਸ ਮਹਾਰਾ, ਏਹਾ ਓਟ ਭੇਟੇ ਸੰਤ ਜਿਤ ਹਾਰ, ਹਰੇ ਹਰ ਧਿਆਇਆ, ਮੁਰਖ ਕਿਉਂ ਜਾਣ ਕੇ ਇਹ ਦਾਸ ਮਹਾਰਾ, ਏਹਾ ਓਟ ਉਧਾਰਾ ਰਹੋ, ਸਰਵ ਧਾਰਨ ਪ੍ਰਤਪਾਰਨ ਇੱਕ ਬਿਨੋ ਦੀਨਾ, ਤੁਮਰੀ ਵਿਧ ਤੁਮ ਹੀ ਜਾਣੋ, ਤੁਮ ਜਲ ਹਮੀਨਾ, ਪੂਰਨ ਵਿਸਤਰਨ ਸਵਾਮੀ, ਆਏ ਆਯੋ ਪਾਸੇ ਸਗਰ ਭੂਮੰਡਲ ਖੰਡਲ ਪ੍ਰਭ, ਤੁਮੀ ਆਖੇ ਅਟਲ ਆਖਿਓ, ਦੇਵਾ ਮੋਹਨ ਅਲਖ ਪਾਰਾ, ਦਾਨ ਭਾਵੋ ਸੰਤਾ ਸੰਗ ਨਾਨਕ ਰੈਨ ਦਸਰਾ, ਮਾਰੂ ਮਹੱਲਾ ਪੰਜਵਾਂ, ਤ੍ਰਿਪਤ ਗਾਏ ਸੰਤਾਂ, ਗੁਰ ਜਾਣੇ ਜਿਨ ਮੰਤਾ, ਤਾਂ ਕਿ ਕਿਛ ਕਹਿ ਨਾ ਜਾਈ, ਜਾ ਕੋ ਨਾਮ ਬੜਾਈ, ਲਾਲ ਮੋਲਾ ਲਾਲੋ, ਗਾ ਤੋਲਾ ਨਾਮ ਮੋੜਾਓ, ਅਭਗਤ ਸਿਓ ਮਾਨਿਆ ਮਾਨੋ, ਗੁਰਮੁਖ ਤੱਤ ਗਿਆਨੋ, ਪੇਰਤ ਸਗਲ ਧਿਆਨੋ, ਤਜਿਓ ਮਨ ਤੇ ਭਵਾਨੋ, ਨੈਚਰ ਤਿੰਨ ਕਠਾਣਾ, ਗੁਰ ਤੇ ਮਿਹਰ ਪਛਾਣਾ, ਆਨ ਦਿਨ ਗੁਰ ਮਿਲ ਜਾਗੇ, ਹਰ ਦੀ ਸੇਵਾ ਲਾਗੇ, ਪੂਰਨ ਤ੍ਰਿਪਤ ਗਾਏ ਸਹਿ ਸਮਾਸ ਭਾਏ, ਹਰ ਭੰਡਾਰ ਹਾਥ ਆਇਆ, ਨਾਨਕ ਗੁਰ ਤੇ ਪਾਇਆ, ਮਾਰੂ ਮਹੱਲਾ ਪੰਜਵਾਂ, ਘਰ ਸ਼ਿਵਾਂ ਤੋਂ ਉਪਦੇਖ ਕਿਉਂ ਕਰ ਸਤਿਗੁਰ ਪ੍ਰਸਾਦ, ਛੋੜ ਸਗਲ ਧਿਆਨ ਪਾ ਮੇਰੇ ਸਾਹ ਤਿਆਗ ਮਹਾਨ, ਅਵਰ ਸਭ ਕਿਸ ਮਿੱਥਿਆ ਰਸਨਾ, ਰਾਮ ਰਾਮ ਬਖਾਣ, ਮੇਰੇ ਮਨ ਕਰਨ ਸੁਣ ਹਰ ਨਾਮ ਮਿਟੇ, ਕਾਗ ਤੇਰੇ ਚੰਨ ਚੰਨ ਕੇ ਕੌਣ ਬਫਰੋ ਜਾਮ ਰਾਓ, ਦੁੱਖ ਦੀਨ ਨਾ ਭੋਵੇ ਆਪੇ ਮਿਲੇ ਸੁੱਖ ਵਿਸਰਾਮ, ਗੁਰਪ੍ਰਸਾਦ ਨਾਨਕ ਬਖਾਨੇ ਹਰ ਭਜਨ, ਤੱਤ ਗਿਆਨ ਮਾਰੂ ਮਹੱਲਾ ਪੰਜਵਾਂ, ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖ ਕੇ, ਕਿ ਇਹ ਪੁੱਤਰ ਮਿੱਤਰ ਬਿਲਾਸ ਬਣ ਤੇ ਟੂਰ ਤੇ ਨੇ, ਮੇਰੇ ਮਨ ਨਾਮ ਨਿਤ ਨਿਤ ਲੇ, ਜਾਤ ਨਾਹੀ ਜਗਨ ਸਾਗਰ, ਸੁੱਖ ਮਨ ਤਨ ਦੇ ਰਹਾ, ਉਹ ਖਚਾਇਆ ਜੈਸੇ ਬਿਨ ਸਪਾਵਨ ਝੂਲਤ ਮੇ, ਹਰ ਭਗਤ ਰਿੜ ਮਿਲ ਸਾਧ, ਨਾਨਕ ਤੇਰੇ ਕਾਮ ਆਵਤੇ, ਮਾਰੂ ਮਹੱਲਾ ਪੰਜਵਾਂ, ਪੁਰਖ ਪੂਰਨ ਸੁਖਦਾਤਾ, ਸੰਗ ਬਸੋ ਨੀਤ, ਮਰੇ ਨਾਵੇ ਨਾ ਜਾਏ ਵਿੰਸ, ਵਿਆਪਤ ਉਸ ਨਸੀਤ, ਮੇਰੇ ਮਨ ਨਾਮ ਸਿਉ ਕਰ ਪ੍ਰੀਤ, ਚੇਤ ਮਨ ਮੈਂ ਹਰ ਹਰ ਨਨਾਨਾ, ਏ ਨਿਰਮਲ ਰੀਤ ਰਹਾਓ, ਕਿਰਪਾਲ ਦਿਆ ਗੋਪਾਲ ਗੋਵਿੰਦ, ਜੋ ਜਬੇ ਤਿਸੀਦ, ਨਵਲ ਨਵਤਨ ਚਤੁਰ ਸੁੰਦਰ ਮਨ ਨਾਨਕ ਤਿਸ ਸੰਗ ਬੀਦ, ਮਾਰੂ ਮਹੱਲਾ ਪੰਜਵਾਂ, ਚਾਤ ਵੈਸਤ ਸੁਬਤ ਜਾਗਤ, ਗੁਰਮੰਤਰ ਹਿਰਦੇ ਮਰਾਰ, ਚਾਨ ਸਨ ਭਜ ਸੰਗ ਸਾਧੂ, ਭਾਵ ਸਾਗਰ ਉਤਰੇ ਪਾਰ, ਮੇਰੇ ਮਨ ਨਾਮ ਹਿਰਦੇ ਧਾਰ, ਹਰ ਕਬੀਰ ਮਨ ਤਨ ਲਾਏ ਹਰ, ਸਿਉ ਅਵਰ ਸਰਜਨ ਵਿਚਾਰ ਰਹਾਓ, ਜੀਓ ਮਨ ਤਨ ਪ੍ਰਾਣ ਪ੍ਰਭ ਕੇ, ਤੂੰ ਆਪਣੇ ਆਪ ਨਿਵਾਰ, ਗੋਬਿੰਦ ਭਾਈ ਸਾਹਿਬ ਸਵਾਸ ਪੂਰੇ, ਨਾਨਕ ਕਵੋ ਨਹਾਰ, ਮਾਰੂ ਮਹੱਲਾ ਪੰਜਵਾਂ, ਤਾਜ ਆਪ ਬੇਨਤੀ ਤਾ ਪ੍ਰੇਣ, ਸਾਧੂ ਸੀਓ ਵਿਸੇ ਪ੍ਰਾਪਤ ਨਾਮ ਤੇਰਾ, ਕਰ ਕਿਰਪਾ ਜਿਸ ਜੀ ਦੀਓ, ਮੇਰੇ ਮਨ ਨਾਮ ਅਮਿਤ ਪੀਓ, ਆਣ ਸਾਲ ਵਿਸਾਰ ਉਸੇ ਅਮਰ ਜਗ ਜਗ ਜੀਓ, ਰਹਾਓ ਨਾਮ ਇੱਕ ਰਸ ਰੰਗ, ਨਾਮਾ ਨਾਮ ਲਾਗੀ ਲੀਓ, ਮੀਰ ਸਾਚਨ ਸਗਬੰਧ ਹਰੇਕ ਨਾਨਕੀਓ, ਮਾਰੂ ਮਹੱਲਾ ਪੰਜਵਾਂ, ਪ੍ਰਿਤਪਾਲ ਮਾਤਾ ਉਦਰ ਰਾਖੇ, ਲਗਨ ਦੇਖ ਤਾਂ ਸੇਕ, ਸੋਏ ਸਵਾਮੀ ਆ ਰਾਖੇ, ਬੁਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ, ਤਿਸੇ ਬੁਝ ਨਾਨਕਾ ਤਿਸੇ ਬੁਝ ਜਿਨ ਤੁਕੀਆ, ਸਭ ਕਾਰਨ ਕਾਰਨ ਏਕ, ਰਹਾਉ ਚੇਤ ਮਨ ਮੈਂ ਤਜ ਧਿਆਨ, ਵਿਛੋੜ ਸਗਲੇ ਭੇਖ, ਸਿਮਰ ਹਰ ਹਰ ਸਦਾ ਨਾਨਕ ਤੇਰੇ ਕਈ ਨੇਕ, ਮਾਰੂ ਮਹੱਲਾ ਪੰਜਵਾਂ, ਪਤਿਤ ਪਾਵਨ ਰਾਮ, ਜਾ ਕੋ ਨਾਥ ਕੋ ਹੈ ਨਾਥ, ਮਹਾਂ ਭੋਜਨ ਮਾਏ ਤੋਲੋ, ਜਾ ਕੋ ਲਿਖੋ ਮਾਥ, ਡੂਬੇ ਨਾਮ ਬਿਨ ਘਨ ਸਾਥ, ਕਰਨ ਕਰਨ ਚੀਤਨੇ ਆਵੇ, ਦੇ ਕਰ ਰਾਖੇ ਹਾਥ, ਰਹਾਉ ਸਾਧ ਸੰਗਤ ਗੁਣ ਚਰਨ, ਹਰ ਨਾਮ ਅਮਿਤ ਪਾਤ, ਕਰੋ ਕਿਰਪਾ ਮਰਾਰ ਮਦ, ਸੋ ਨਾਥ ਜੀਰੇ ਗਾਥ, ਮਾਰੂ ਅੰਜਲੀ ਮਹੱਲਾ ਪੰਜਵਾਂ, ਘਰ ਸਤਮਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸੰਜੋਗ ਜੋਗ ਧੁਰੋ ਹੂਈ ਹੁਆ, ਪੰਥ ਧਾਤਕਰ ਪੁਤਲਾ ਕੀਆ, ਸਾਹੇ ਕੇ ਫਰਮਾਇੜੇ ਜੀ, ਦੇਹੀ ਵਿੱਚ ਜੀਉ ਆਏ ਪਿਆ, ਜਿੱਥੇ ਅਗਨ ਭਗੇ ਪੜਹਾਰੇ, ਉਦ ਮੁੱਖ ਮਹਾਂਗਵਾਰੇ, ਸਾਹ ਸਾਹ ਸੰਭਾਲੇ ਸੋਈ, ਉੱਥੇ ਖਸਮ ਛਡਾਏ ਲਿਆ, ਵਿੱਚੋਂ ਗਲਵੇਂ ਨਿਕਲ ਆਇਆ, ਖਸਮ ਸਾਹ ਦੁਨੀ ਚਿੱਤ ਲਾਇਆ, ਆਵੇ ਜਾਏ ਭਵਾਈਏ, ਜੋ ਨੀ ਰਹਿਣ ਨਾ ਕੀਤੀ ਸਾਹ ਪਿਆ, ਮਿਹਰਬਾਨ ਰੱਖ ਲਾਏ ਨਾਪੇ, ਜੀ ਜਨ ਸਾਹਿਬ ਤਿਸਰੇ ਥਾਪੇ, ਜਨਮ ਪਦਾਰਥ ਜੀ ਚੱਲਿਆ, ਨਾਨਕ ਆਇਆ ਸੋ ਪ੍ਰਵਾਨ ਥੀਆ, ਮਾਰੂ ਮਹੱਲਾ ਪੰਜਵਾਂ, ਬੈਦੋ ਨਾ ਬਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ, ਹੇ ਕੀਤਾ ਜਿਸੋ ਹੋਵੇ ਪਾਪਾ, ਮਲੋ ਧੋਵੇ ਸੋ ਸਿਮਰੋ ਪ੍ਰਧਾਨ, ਹੇ ਘਾਟ ਘੜੇ ਵਾਸੀ ਸਰਨ ਵਾਸੀ, ਅਸਥਿਰ ਜਾਗਾ ਥਾਨ, ਹੇ ਆਵੇ ਨਾ ਜਾਵੇ ਸੰਗੇ ਸਮਾਵੇ, ਪੂਰਨ ਜਾਗਾ ਕਾਮ, ਹੇ ਭਾਵ ਚਿੰਨਾ ਕਾ ਰੱਖਣਾਰਾ, ਸੰਤ ਜੀਏ ਜਪ ਪ੍ਰਾਣ ਧਾਰਾ, ਕਰਨ ਕਰਨ ਸਮਰਾਟ ਸਵਾਮੀ, ਨਾਨਕ ਤਿਸ ਕਰਵਾਣੇ, ਏਕੋ ਓਂਕਾਰ ਸਤਿਗੁਰੂ ਪ੍ਰਸਾਦ, ਮਾਰੂ ਮਹੱਲਾ ਨਾ ਵਾਹ, ਹਰ ਕੋ ਨਾਮ ਸਤਿ ਸਦਾਈ, ਜਾਗੋ ਸਿਮਰ ਜਾਵਨ, ਉਦਰਿਓ ਕਨਕਾ ਹੁਗਤ ਪਾਈ ਰਹੋ, पंचाली को रासवा मैं राम ना सुधि आई ताको दुख हरियो करना मैं अपनी पैज बुढ़ाई जे नाथ जस कृपा निधायो ताको पयो सहाई कहो नानक मैं ही भरोसे गई आंसर नाई मारू महला नोवा आप मैं कहा करो सहाय कहो नानक मैं ही भरोसे गई आंसर नाई मारू महला नवा मैं कहा करो री माई सगल जन्म बिकियन से कोया सिमरियो नायक नाई रहा काल फास जब घर में तिमिली तय सुध सब बिसराई राम नाम बिन जा संकट मह को अब होत सहाय जो संपत अपनी कर माने चिन्ह में पई पराई कहो नानक जय सोच रही मन हार जस गऊ न गाई मारू महला नोवा माए मैं मन को मान न त्यागियो माया के मत जन्म सरायो राम भजन नहीं लागियो रहाओ जाम को डांड पड़ियो सिर ऊपर तब सुबह तय जागियो का होत अब कह पछताए छूट नायन भागियो ए चिंता उपजी घट में जब गुर चानन अनुरागियो सफल जन्म नानक तब हुआ जो प्रभ जास में पागियो मारू आश्चर्य महला पहला घर पहला एक ओंकार सतगुर प्रसाद वेद प्राण कथे सुने हारे मुनि अनेक हरता तीर्थ बहु घना भरम थाके भेखा साचो साहब निर्मलो मन माने एका तू जरावर अमर तू सब चल चालन हारी नाम सैन भाए लै पर दुख भारी रहो हार पढ़िए हार बूझिए गुरमति नाम उधारा गुर पूरे पूरी मत है पूरे शब्द विचारा आरसा तीर्थ हार नाम है किलवे सघाटन हारा जल बिलोवे जल मथे तत लोड़े अंध ज्ञाना गुरमति दद मथिए अमृत पाइए ना नाना मानमुख तत न जानी पशु माह समाना होमे मेरा मरी मर मर जमे बारो बार गुर के सावजे मरे फिर मरे न दूजी वार गुरमति जग जीवन मन वसे सब कोल उदाहरण हार सच्चा वखर नाम है सच्चा बपारा लाहा नाम संसार है गुरमति बेचारा दूजे भाए कर मावणी ने छोटा संसारा साची संगतान सा सच्चे घर बारा सच्चा भोजन भाव सा सच नाम उधारा सच्ची बाणी संतोखिया सच्चा शब्द बेचारा रस भोगन पाशाहियाँ दुख सुख संघारा मोटा नाम उतराइए गिल अवगुण भारा मान जाग न होगी तू दाता सारा होशे तू धनी अवगित अपारा गुरसाखी दस जोगिए मुगते भंडारा नानक मेल न चुकी साचे बपारा मारू महला पहला विक बोए तला त्या दिया समुंद मझार कंधी दिसने आवि ना उड़वार न पार बंजी हाथ न सेव तू जग सागर असराल बाबा जग फाथा महाजाल गुर प्रसादी उभरे सच्चा नाम संभाल रहाओ सतगुरु है बोएता सब लगाव अनहार तिथे पवन न भाव को ना जल न कर तिथे सच्चा सच ना भाव जल तारनहार गुरमुख लंके से पार पै सच्चे सुसे जुलाए आवा गुण वाले ज्योति ज्योत मिलाए गुरमति सहज उपजे सच्चे रह समाए साप पिढाई पाइए बिख अंतर मन रोस पूर्व लिखिया पाइए किसे न दीजे दोष गुरमुख गारड जे सुने मने नाव संतोष मागर मछ पाइए कुंडी जाल बताए दुरमत फासा पाइए फिर पछताए जमण मरण न सूझी गित न मेटे जाए हमें बिख पाए जगत पाया शब्द वसे बिख जाए जरा जोय न सकी सच रह लिव लाए जीवन मुक्त हो आखिए जिस विचों में जाए धंधे धावत जागवाद्या न बुझे विचार जमण मन विसार मनमुख मुगत गवार गुर राखे से उपरे सच्चा शब्द विचार सूड पिंजर प्रेम का बोले बोलनहार साच चुगे अमृत पिए उडे ता एक वार गुर मिले खसम पछाणिए को नानक मुख द्वार मारू महला पहला शाद मरे ता मार मार भागो किस पै जाओ तिसके डर पै भागिए मता को नाओ मारे राखे एक तू बीजो ना ही था बाबा मैं कचील काचो मत हीन ना बिना को काश नाही गुर पूरे पूरी मत कीन रहाओ अवगुण सो पर गुण नहीं बिन गुण क्यों कर जाओ सह शाद सुख उपजे बिन भागा तन आए जिनके नाम न मन वसे से बाधे दुख सा आए जिन्हें नाम सारे से किता है संसार आगे पासे सुख नाही गाढ़े लादे चार विछड़िया मेला ने दुखणो जम द्वार अगे क्या जाना नाए मैं भूले तू समझाए भूले मार जो दसे तिसके लागो पाए गुरबिन दाता को ने कीमत कह न जाए साजन देखा ता गाल मिला साच बठायो लेख मुख तमाणे धन खड़ी गुरमुख आखी जाए साजन देखा ता गाल मिला साच बठायो लेख मुख तमाणे धन खड़ी गुरमुख आखी देख तूत भावे तू मन वसे नदरी कर्म सेख भूख प्यासो जे पवे क्या तिस मांगो दे बीजो सूजे को नहीं मान तन पूरन दे जिन्हें किया तिन देखिया आप बढ़ाई दे नगरी नायक नाम तनो बालक लील अनूप नार न पुरख न पंखनु साचो चतस रूप ज्योतिष भावे सो थिए तू दीपक तू धूप गीत सा चाके सुने बाल सा तन रोग सच भावे साचो जवे छूटे सोग बिजोग नानक नाम न विसरे ज्योतिष भावे सो होग मारू महला पहला साची कार कमावनी हो लालचवाद ये मन साचे मोया जेबा सच साध बिन नावे को रास नहीं होर चले बिखलाद ऐसा लाला मेरे लाल को सुन खसम हमारे जियो फरमाया ते उचला सच लाल प्यारे राव आन दिन लाले चाकड़ी गोले सिर मीरा गुरबसी मन वेचिया सावद मन धीरा गुरपुरे सवास है काटे मन पीरा लाला गोला धनी को क्या कहो बड़ियाइए भाणा बख्शे पूरा धनी सच कार कमाइए विछड़िया को मेला गुर को बल जाइए लाले गोले मत करी गुर की मत नीकी साची सुसुहावनी मनुख मत फीकी मन धन तेरा तू प्रभु सच धीरक तुरकी साचे व्यसन उठना सच भोजन भाखिया चित सच्चे विचो सच्चा साचा रस चाखिया साचे घर साचे रखे गुर बचन सुभाखिया मन को अर्थ कणो फाटे उजाड़ी फाठा चुग निचोगड़ी लग बंद बिगाड़ी गुर प्रसादी मुक्त होए साचे निज ताड़ी अनस लाला वेदिया प्राव हेठ प्यारी बिन साचे जियो जल वलो झूठे बेकारी वाल सारा सब चोरियां साची तुर तारी जिनी नाम विसारिया तिना ठो न ठाओ लाले लाच त्यागिया पाया हर नाओ तू बख्शे त मेल लै नानक बल जाओ मारू महला पहला लाले कर छोड़िया गुरु के पै सह सुभाए लाले खसम बछाणिया वड्डी बड़े आई खसम मिले सुख पाया कीमत गए न जाई लाला गोला खसम गा खसम बड़े आई गुरु प्रसाद जी बड़े हर की सर राई राओ लाले नो सिरकार है तू कसम फरमाई लाले हुक्म जाणिया सदा रह रजाई आपे मीरा बाप सह वड्डी बड़े आई आप सच्चा सब साचा गुर शब्द बजाई तेरी सेवा सोक जिसनों लै तू लाई बिन सेवा कहीं न पाया दूजे परों खवाई सोक मनो विसारिया ने तू देवे चले सवाया जियो फिर सब सीधा सा तिने बिच पाया जा कृपा करे तो सेविए सेव सच समाया लाला सो जीत मरे मार बिचों आप गवाए बंधन तुते मुक्त होए सिसना अगन बुझाए सब मैं नाम धान है गुरमुख को पाए लाले बिच गुण किश नाही लाला गुणी हार तुत जीवड़ दाता को ने तू बख्शन हार तेरा हुक्म लाला मने करनी सार गुर सागर अमृतसर जो इच्छे सो फल पाए नाम पदार्थ अमर है अमर है हिरदे मन वसाए गुर सेवा सदा सुख है जिसनों हुक्म मनाए सो इना रूपा सब धात है माटी रल जाई बिन नावे नाल न चली सतगु बूझ बजाई नानक नाम रते से निर्मले साचे रह समाई मारू महला पहला हुक्म भया रहना नहीं तुर फाटे चीरे ए मानव गुण वाद्या सो दे शरीरे पूरे गुरु बख्शाइए सब गुण फकीरे क्यों रहिए उठ चलना वास सब दुचारा जिसु मिले से मिले सो मिले तू हुक्म पारा रहो ज्यो तू राखे त्यो रहा जो दे सो खाओ ज्यो तू चलावे त्यो चला मुकमत नाओ मेरे ठाकर हाथ बढ़ियाइया मिले मन चाओ कीता किया सलाइए कर देखे सोई जिन किया सो मन वसे मैं अवर न कोई सो साचा सलाइए साची पत होई पंडित पढ़ न पहुंची वो आर जंजाला पाप पोंदोए संग में सुधे चमकाला बिछोड़ा भाव विसरे पूरा रखवाला जिनकी लेके पत पवे से पूरे पाई पूरे पूरी मात्या सच्ची बड़ियाई दिन दे तोड़न आवी लै लै थक पाई खास मुंडर नोलिया एक मणिया पावे दोए दिन चार सावण माड़ी दिस खावे गुरु सागर सत सेविए दे तोट न आवे मेरे प्रा भावन से उजले सा मैल भरीजे मैला उजर सा किए पारस संग भीजे बन्नी साचे लाल की किन कीमत बीजे भेखी हाथ न लभी तीर्थ नहीं दाने पुछो संग भीजे बन्नी साचे लाल की किन कीमत बीजे भेखी हाथ न लभी तीर्थ नहीं दाने पुछो बेल प्रंतिया मुठे बिनवाने नाना किवें सो करे पूरा ज्ञान ज्ञाने
1: मारू महला पहला मनमुख लहर कर सज भी गुचै अवरा के कर फेरै ग्रह धर्म गवाए सतगुरना पेटै दुरमत घूमन घेरै दिसंतर पवै पाठ पढ़ थाका तृष्णा हुए वधेरै काची पिंडी शब्द ना चीनै उधर भरै जैसे ढोरै बाबा ऐसी रवत रवै सन्यासी गुर कै सब देख लिव लागी तेरै नाम रते तृप्ता सी रहाओ कोली गेरू रंग चढ़ाया वस्त्र भेख भेखारी कापड़ फार बनाई खिंथा झोली माया धारी घर घर मागै जग पर बोधै मन अंधै पत हारी भरम भुलाना शब्द ना चीनै जुऐ बाजी हारी अंतर अगन न गुरबिन बुझै बाहर पुअर तापै गुर सेवा बिन भगत ना होवी क्यों कर चीन से आपै निंदा कर कर नरक निवासी अंतर आत्म जापै अड़सठ तीरथ परम बिगुचे क्यों मल धोपै पापै छाणी खाक बिभूत चढ़ाई माया कामग जो है अंतर बाहर एक ना जाने, साच कहे ते छो है, पाठ पढ़े मुख झूठो बोले, निगुरे कीमत ओ है, नाम ना जपई क्यों सुख पावे, बिन ना वह क्यों सो है, मूंड मुड़ाए जटा सिख बाधी, मौन रहे अभिमाना, मनुआ डोले दह दिस तावे, बिन रत आत्म ज्ञाना, अमृत छोड़ महाबिख पीवे, माया का देवाना, कीर्तना मिटई हुकम ना बुझे, पशुआ माहे समाना, हाथ कमंडल का पड़िया, मन तृष्णा उपजी पारी, स्त्री ताज कर काम व्याप्या, चित लाया पर नारी, सिख करे कर शब्द ना चीने, लंपट है बाजारी, अंतर बिख बाहर निभराती, ताजम करे खुआरी, सो सन्यासी जो सतगुरु सेवै, विच हो आप गवाए, छादन भोजन की आस ना कर रही, अचिंत मिले सो पाए, बकै नाम बोले खिमा धन, संग्रह तामस नाम जलाए, धन गिरही सन्यासी जोगी, जे हर चरणी चित लाए, आस आस निराश रह सन्यासी, एक स्योले वलाए, हर रस पीवे ता सात आवे, निज कर ताड़ी लाए, मनुआ ना डोले गुरमुख बुझे, तावत वर्ज रहाए, ग्रह शरीर गुरमति खोजे, नाम पदार्थ पाए, ब्रह्मा विष्णु महेश श्रेष्ठ नाम रते विचारी, खाणी बाणी गगन पताली, जनता जोत तुम्हारी, सब सुख मुक्त नाम धुन बाणी, सच नाम उर तारी, नाम बिना नहीं छूटस, नानक साची तर तू तारी, मारू महला पहला, मात पिता संजोग उपाय, रक्त बिंद मिल पिंड करे, अंतर गर्भ उर्ध लिव लागी, सो प्रभ सारे दात करे, संसार पव जल क्यों तरह, गुरमुख नाम निरंजन पाइए, अप्रियो पार अपार टरह, रहाओ ते गुण विसर गए अपराधी, मैं बौरा क्या करो हरे, तू दाता दयाल सभय सिरहिनस दात समार करे, चार पदार्थ लै जग जन्मया, सेव शक्ति कर वास तरे, लागी भूख माया जग जो है, मुक्त पदार्थ मोहे करे, करण पलाव करे नहीं पावे, इत उत ढूढ़त थाक परे, काम क्रोध अहंकार व्यापे, कूड़ कुटंब स्यो प्रीत करे, खोवे भोगे सुन सुन देखे, पहरे दिखावे काल करे, बिन गुर शब्द ना आप पछाणे, बिन हर नाम ना काल टरे, जेता मोह हो मैं कर भूले, मेरी मेरी करते छीन करे, तन तन बिनसे सह सह सहसा, फिर पछुतावे मुख धूर परे, बिरद पया जो बन थन बिरद पया जो बन तन, खिसिया कफ कंठ विरुधो, नैनो नीर टरे, चरण रहे कर कंपन लागे, साकत राम ना हृदय हरे, सुरत गई काली हू तौले, किसे ना पावे रखियो करे, बिसरत नाम ऐसे दोख लागे, जम मार समारे नरक करे, पूरब जन्म को लेख न मिटई, जन्म मरै का को दोष तरे, बिन गुर बाद जीवन होर मरना, बिन गुर शब्द जन्म जरे, खुशी खुआर पय रस भोगन, फोकट कर्म विकार करे, नाम विसार लोभ मूल खोयो, सिर धर्म राय का दंड परे, गुरमुख राम नाम गुण गावे, जाको हर प्रभ नदर करे, ते निर्मल पुरख अपरंपर पूरे, ते जग मह गुर गोविंद हरे, हर सिमरो गुर बचन समार हो, संगत हर जन पाओ करे, हर जन गुर प्रधान द्वारे, नानक तिन जन की रेण हरे, ओंकार सतगुर प्रसाद, मारू काफी महला पहला, कर दूजा आवो वंझो डुमनी, किती मित्र करे, सातन टोई नाल है वाडी क्यों तीरे, मैडा मन रत्ता आप नड़े, पिर नाल हो कोल कुमाई खनी है, किती हिक पोरी नदर निहाल, रहाउ पेयड़ डोहागनी, साहुरड़ क्यों जाए, मैं गले अवगण मुठड़ी, बिन फिर चूर मराओ, पेयड़ फिर संभला, साहुरड़ घर वास सुख संभद सुहागनी, फिर पाया गुणतास लेफ निहाली, पटकी कापड़ अंग बनाए, फिर मुत्ती दोहागनी, तिन दुखी रहन बिहाए, किती चखो साडड़े, किती वेस करो, फिर बिन जो बनबाद गई, हम वाडी ਝੂਰੇ ਦੀ ਝੂਰਿਓ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ ਗੁਰਮੁਖ ਬੂਝੈ ਜਾਣੀਐ ਹਉਮੈ ਗਰਬ ਨਿਵਾਰ ਤਉ ਭਾਵਨ ਤਉ ਜੇਹੀਆ ਮੂੰਹ ਜੇਹੀਆ ਕੀਤੀਆ ਨਾਨਕ ਨਾਹੋ ਨਾ ਵਿਛੁੜੈ ਤਿਨ ਸੱਚੈ ਰਤੜੀਆ ਮਾਰੂ ਮਹੱਲਾ ਪਹਿਲਾ ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆ ਸੱਚਾ ਸਾਥ ਨਾ ਟੁੱਟਈ ਗੁਰ ਮੇਲੇ ਸਹੀਆ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਓ ਗੁਰ ਬਿਨ ਏਤਾ ਭਵ ਥਕੀ ਗੁਰ ਫਿਰ ਮੇਲਮ।

ਸਤਿਗੁਰ ਬਾਝੋ ਸਭ ਧੰਦ ਕਮਾਵੈ ਵੇਖੋ ਮਨ ਵਿਚਾਰੀ ਜੀਉ ਇਕ ਭ੍ਰਮ ਭੂਲੇ ਫਿਰੇ ਅਹੰਕਾਰੀ ਇਕ ਨਾ ਗੁਰਮੁਖ ਹੋਮੈ ਮਾਰੀ ਸੱਚੇ ਸਬਦ ਰਤੇ ਬੈਰਾਗੀ ਹੋਰ ਭਰਮ ਭੁੱਲੇ ਗਾਵਾਰੀ ਜੀਉ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਬਿਨ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰ ਪੂਰੇ ਜੁਗ ਚਾਰੇ ਜਾਤਾ ਜੇਸੂ ਦੇਵੇ ਸੋਈ ਪਾਏ ਨਾਨਕ ਤਤ ਬੀਚਾਰੀ ਜੀਉ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪਦੀਆ ਇਕ ਵੰਕਾਰ ਸਤਿਗੁਰ ਪ੍ਰਸਾਦ ਲਖ ਚੌਰਾਸੀ ਭ੍ਰਮਤੇ ਭ੍ਰੰਤ ਭ੍ਰਮਤੇ ਦੁਰਲਭ ਜਨਮ ਅਬ ਪਾਇਓ ਰੇ ਮੂੜੇ ਹੂ ਰੇ ਮੂੜੇ ਤੂੰ ਹੋ ਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਬਿਖਿਆ ਸਿਉ ਉਰਜਾਇਓ ਰਹਾਓ ਰਤਨ ਜਵੇਹਰ ਬੰਜਨ ਆਇਓ ਕਾਲਰ ਲਾਦ ਚਲਾਇਓ ਜੇਕਰ ਮੈਂ ਤੁਦ ਰਹਿਣਾ ਬਸਨਾ ਸੋ ਕਰ ਚੀਤਨਾ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਖ ਨਹੀਂ ਤੁਝ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸ ਹੀ ਮਹਿ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕ੍ਰਿਪਾਲਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮਹੱਲਾ ਪੰਜਵਾਂ ਕਰ ਅਨੁਗ੍ਰਹ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਬ ਅੰਤਰ ਜਾਮੀ ਜਾਨ ਰਹਾਓ ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ

ਨੀ ਸੰਗਮ 68 ਅੰਕ ਸਮਾਈ ਹੈ ਆਪੇ ਸਿਧ ਸਾਧਿਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਭਰਮ ਭੇਦ ਭਉ ਜਾਈ ਹੈ ਆਪੇ ਕਾਜੀ ਆਪੇ ਮੁੱਲਾ ਆਪ ਅਭੁੱਲ ਨ ਕਭੂ ਭੁੱਲਾ ਆਪੇ ਮਿਹਰ ਦਇਆ ਪਤ ਦਾਤਾ ਨਾ ਕਿਸੈ ਕੋ ਬਹਿਰਾਈ ਹੈ ਜਿਸ ਬਖਸੇ ਤਿਸ ਦੇ ਵਡਿਆਈ ਸਭ ਸੈ ਦਾਤਾ ਤਿਲ ਨ ਤਮਾਈ ਭਰਪੁਰ ਧਾਰ ਰਹਿਆ ਨਹਿ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਾ ਲਾਹੀ ਅਗਮ ਅਪਾਰੈ ਸਾਚੇ ਸਿਰਜਣ ਹਾਰ ਮੁਰਾਰੈ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮਿਲਾਇ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮੇਲਾਈ ਹੈ ਬ੍ਰਹਮਾ ਵਿਸ਼ਨੁ ਮਹੇਸ਼ਵਾਰੈ ਉਭੇ ਸੇਵੇ ਅਲਖ ਅਪਾਰੈ ਹੋਰ ਕੇਤੀ ਦਰ ਦਿਸੈ ਬਿਲ ਲਾਦੀ ਮੈਂ ਗਣਤ ਨਾ ਆਵੈ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨਾ ਦਿਸੈ ਵੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾ ਮੈਂ ਧਰ ਹੋਰ ਨਾ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋ ਸਿੰਘ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇਖੋ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਵਰ ਸਹਿਜ ਨਾ ਜਾਣੈ ਛੋਹਰ ਬਿਨ ਪਿਰ ਨੀਂਦ ਨਾ ਪਾਈ ਹੈ ਅੰਤਰ ਅਗਨ ਜਲੈ ਭੜਕਾਰੇ ਮਨਮੁਖ ਤੱਕੇ ਕੁੰਡਾਚਾਰੇ ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈਏ ਸਾਚੇ ਹਾਥ ਵਡਾਈ ਹੈ।

ਹੈ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਭਰਮ ਭਉ ਭੰਜਨ ਗੁਰਮੁਖ ਸਾਚ ਸਿਖਾਈ ਹੈ ਤ੍ਰੇਤੈ ਧਰਮ ਕਲਾ ਇੱਕ ਚੁਕੀ ਤੀਨ ਚਰਨ ਇੱਕ ਦੁਬਿਧਾ ਸੁਕੀ ਗੁਰਮੁਖ ਹੋਵੇ ਸੋ ਸਾਚ ਵਖਾਣੈ ਮਨਮੁਖ ਪਚੈ ਅਵਾਈ ਹੈ ਮਨਮੁਖ ਕਦੇ ਨਾ ਦਰਗੈ ਸੀਜੈ ਬਿਨ ਸ਼ਬਦ ਹੈ ਕਿਉ ਅੰਤਰ ਰੀਜੈ ਬਾਧੇ ਆਵੇ ਬਾਧੇ ਜਾਵੇ ਸੋ ਜੀ ਬੂਝ ਨਾ ਕਾਈ ਹੈ ਦਇਆ ਦੁਆਪਰ ਅਧੀ ਹੋਈ ਗੁਰਮੁਖ ਵਿਰਲਾ ਚੀਨੈ ਕੋਈ ਦੁਇ ਪਗ ਧਰਮ ਧਰੇ ਧਰਣੀ ਧਰ ਗੁਰਮੁਖ ਸਾਚ ਤਿਥਾਈ ਹੈ ਰਾਜੇ ਧਰਮ ਕਰੇ ਪਰ ਥਾਏ ਆਸਾ ਬੰਧੇ ਦਾਨ ਕਰਾਏ ਰਾਮ ਨਾਮ ਬਿਨ ਮੁਕਤ ਨਾ ਹੋਈ ਠਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦ ਮੁਕਤ ਨਾ ਹੋਈ ਪਰ ਪੰਜ ਕਰ ਭਰਮਾਈ ਹੈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸਚਕਾਰ ਕਮਾਈ ਅਹਿਨਸ ਭਗਤ ਰਤੇ ਵਿਚਾਰੀ ਠਾਕੁਰ ਸਿਓ ਬਣ ਆਈ ਹੈ ਇੱਕ ਜਪ ਤਪ ਕਰ ਕਰ ਤੀਰਥ ਨਾਵੇ ਜਿਉ ਤੁਦ ਭਾਵੈ ਤਿਵੈ ਚਲਾਵੇ ਅਠਤ ਨਿਗ੍ਰਹਿ ਅਪਤੀਜ ਨਾ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਹੈ ਕੱਲੀ ਕਾਲ ਮਹਿ ਇੱਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ ਭਾਖੀ ਮਨਮੁਖ ਕੂੜ ਵਰਤੈ ਵਰਤਾਰਾ ਬਿਨ ਸਤਿਗੁਰ ਭਰਮ ਨਾ ਜਾਈ ਹੈ ਸਤਿਗੁਰ ਵੇ ਪਰਵਾਹ ਸਿਰਹੰਦਾ ਨਾ ਜਮ ਕਾਣ ਨਾ ਛੰਦਾ ਬੰਦਾ ਜੋ ਤਿਸ ਸੇਵੇ ਸੋ ਅਬਿਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰਮਹਿ ਆਪ ਰੱਖਿਆ ਕਰ ਤਾਰੇ ਗੁਰਮੁਖ ਕੋਟ ਅਸੰਖ ਉਧਾਰੇ ਸਰਬ ਜੀਆ ਜਗ ਜੀਵਨ ਦਾਤਾ ਨਿਰਭਉ ਮੈਲ ਨਾ ਕਾਈ ਹੈ ਸਗਲੇ ਜਾਚੇ ਗੁਰ ਭੰਡਾਰੀ ਆਪ ਨਿਰੰਜਨ ਅਲਖ ਅਪਾਰੀ ਨਾਨਕ ਸਾਚ ਕਹਿ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਾਚੈ ਮੇਲੇ ਸ਼ਬਦ ਮਿਲਾਏ ਜਾਤਿ ਸੁਭਾਣਾ ਸਹਿਜ ਸਮਾਏ ਤ੍ਰਿਭਵਨ ਜੋਤ ਧਰੀ ਪਰਮੇਸ਼ਰ ਅਵਰ ਨਾ ਦੂਜਾ ਭਾਈ ਹੈ ਜਿਸਕੇ ਚਾਕਰ ਤਿਸਕੀ ਸੇਵਾ ਸ਼ਬਦ ਭਤੀਜੈ ਅਲਖਿਆ ਭੇਵਾ ਭਗਤ

ਵੜੇ ਆਈ ਹੈ ਵੇਦੇ ਤੋਟ ਨਾ ਆਵੇ ਸਾਚੇ ਲੈ ਲੈ ਮੁਕਰ ਪੌਦੇ ਕਾਚੇ ਮੂਲ ਨਾ ਬੂਝੇ ਸਾਚ ਨਾ ਰੀਝੇ ਦੂਜੇ ਭਰਮ ਚੁਕਾਈ ਭਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀਲੇ ਗੁਰਮਤ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸ਼ਬਦ ਗੁਰਮੁਖ

ਕੂੜ ਮੁੱਠੀ ਠੱਗੀ ਠਗਵਾੜੀ ਜਿਉਵਾੜੀ ਓਜਾੜ ਉਜਾੜੀ ਨਾਮ ਬਿਨਾ ਕਿਛ ਸਾਧਨਾ ਲਾਗੈ ਹਰ ਬਿਸਤਰੀਐ ਦੁੱਖ ਪਾਈ ਹੈ ਭੋਜਨ ਸਾਥ ਮਿਲੈ ਆਘਾਈ ਨਾਮ ਰਤਨ ਸਾਚੀ ਵਡਿਆਈ ਚੀਨੈ ਆਪ ਪਛਾਣੈ ਸੋਈ ਜੋਤੀ ਜੋਤ ਮਿਲਾਈ ਹੈ ਨਾਭੋ ਭੁੱਲੀ ਚੋਟਾ ਖਾਏ ਬਹੁਤ ਸਿਆਣਪ ਭਰਮ ਨਾ ਪਾਏ ਪਚ ਪਚ ਮੂਏ ਅਚੇਤ ਨਾ ਚੇਥੇ ਅਜਗਰ ਭਾਰ ਲਦਾਈ ਹੈ ਬਿਨ ਬਾਦ ਵਿਰੋਧੇ ਕੋਈ ਨਾਹੀ ਮੈਂ ਦੇਖਾ ਲਿਓ ਤਿਸ ਸਾਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਰ ਸਿਓ ਬਣਤ ਬਣਾਈ ਹੈ ਪ੍ਰਭ ਕੀ ਗਤਮਿਤ ਕੋਈ ਨਾ ਪਾਵੈ ਜੇ ਕੋ ਵੱਡਾ ਕਹਾਏ ਵਡਾਈ ਖਾਵੈ ਸਾਚੇ ਸਾਹਿਬ ਤੋਟ ਨਾ ਦਾਤੀ ਸਗਲੀ ਤਿਨੇ ਉਪਾਈ ਹੈ ਵੱਡੀ ਵਡਿਆਈ ਵੇ ਪਰਵਾਹੇ ਆਪ ਉਪਾਏ ਦਾਨ ਸਮਾਹੇ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸਬਦ ਸੁਲਖਾਈ ਹੈ ਇੱਕ ਨਾਗੇ ਭੁੱਖੇ ਨਾ ਭਵੇ ਭਵਾਏ ਇੱਕ ਹੱਠ ਕਰ ਮਰੇ ਨਾ ਕੀਮਤ ਪਾਏ ਗਤ ਅਭਿਗਤ ਕੀ ਸਾਰ ਨਾ ਜਾਣੈ ਬੂਝੈ ਸਬਦ ਕਮਾਈ ਹੈ ਇੱਕ ਤੀਰਥ ਨਾਵੇ ਅੰਨ ਨਾ ਖਾਵੇ ਇੱਕ ਅਗਨ ਜਲਾਵੇ ਦੇਹ ਖਪਾਵੇ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਧ ਪਾਰ ਲੰਘਾਈ ਹੈ ਗੁਰਮਤ ਛੋਡੇ ਉਜੜ ਜਾਈ ਮਨਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਢੇ ਕੂੜ ਕਮਾਵੇ ਕੂੜ ਨਕਾਲ ਬਹਿਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੂਝੇ ਹੁਕਮ ਸੋ ਸਾਥ ਸਮਾਵੇ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨੇ ਆਪੇ ਆਪ ਉਪਾਏ ਪਛਾਤਾ ਆਪੇ ਸਤਿਗੁਰੇ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜੇ ਨਾ ਹੀ ਦੂਰੇ ਬੂਝੇ ਗੁਰਮੁਖ ਸੇ ਜਨ ਪੂਰੇ ਤਿਨਕੀ ਸੰਗਤ ਅਹਿਨ ਸਲਾਹ ਗੁਰ ਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੇ ਰਸਨ ਰਸੇਰੇ ਉਸਤਤ ਕਰੇ ਪਰ ਹਰ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੇ ਓਏ ਜਾਗਤ ਰਹੇ ਨ ਸੂਤੇ ਦੀਸੇ ਸੰਗਤ ਕੁਲ ਤਾਰੇ ਸਾਚ ਪਰੀਸੇ ਕਲਿਮਲ ਮੈਲ ਨਾਹੀ ਤੇ ਨਿਰਮਲ ਓਏ ਰਹੇ ਭਗਤ ਲਿਵ ਲਾਈ ਹੇ ਬੂਝੋ ਹਰ ਜਨ ਸਤਿਗੁਰ ਬਾਣੀ ਇਹੋ ਜੋ ਬਨ ਸਾਸ ਹੈ ਦੇਹ ਪ੍ਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਰਦੈ

ਪੇ ਤਖਤ ਬਹਿ ਸਚਿਆਰਾ ਤਾਕਤ ਕੂੜੇ ਬੰਧ ਭਵਾਈਏ ਮਰ ਜਨਮੇ ਮਨ ਮਰ ਜਨਮੇ ਆਈ ਜਾਈ ਹੈ ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਬੈਸੇ ਤਖਤ ਨਾ ਸਬਦ ਵਿਚਾਰੇ ਤਤ ਲਹੇ ਅੰਤਰਗਤ ਜਾਣੇ ਸਤ ਸੰਗਤ ਸਾਚ ਵਡਾਈ ਹੈ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਕਤ।

ਤੈ ਮਨਮੁਖ ਪਾਥਰ ਸੈਲ ਨਾ ਭੀਜੈ। ਮਨਮੁਖ ਪਾਥਰ ਸੈਲ ਨਾ ਭੀਜੈ। ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ। ਮਾਇਆ ਦਿਖ ਭੁਯੰਗਮ ਨਾਲੇ, ਇਨ ਦੁਬਿਧਾ ਕਰ ਬਹੁਤੇ ਗਾਲੇ। ਸਤਿਗੁਰ ਬਾਝੋ ਪ੍ਰੀਤ ਨਾ ਉਪਜੈ, ਭਗਤ ਰਤੇ ਪਤੀਆਰਾ ਹੈ। ਸਾਕਤ ਮਾਇਆ ਕਉ ਬਹੁ ਧਾਵੇ, ਨਾਮ ਵਿਸਾਰ ਕਹਾ ਸੁਖ ਪਾਵੇ। ਤ੍ਰਿਣ ਗੁਣ ਅੰਤਰ ਖਪੇ, ਖਪਾਵੇ ਨਾਹੀ ਪਾਰ ਉਤਾਰਾ ਹੈ। ਕੂਕਰ ਸੁਕਰ ਕਹੀਐ ਕੂੜਿਆਰਾ, ਭਉ ਕੇ ਮਰੇ ਭਉ ਭਉ ਭਉ ਹਾਰਾ। ਮਨ ਤਨ ਝੂਠੇ ਕੂੜ ਕਮਾਵੇ, ਦੁਰਮਤ ਦਰਗੈ ਹਾਰਾ ਹੈ। ਸਤਿਗੁਰ ਮਿਲੈ ਤਾਂ ਮਨੂ ਆਟੇ ਕੈ, ਰਾਮ ਨਾਮ ਦੇ ਸਰਨ ਪਰੇਕੈ। ਹਰ ਤਨ ਨਾਮ ਅਮੋਲਕ ਦੇਵੈ, ਹਰ ਜਸ ਦਰਗੈ ਪਿਆਰਾ ਹੈ। ਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤ ਮਿਤ ਪਾਈ। ਨਰਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮਿਲਣ ਹਾਰਾ ਹੈ। ਮਾਰੂ ਮਹੱਲਾ ਪਹਿਲਾ ਘਰ ਰਹੋ, ਰੇ ਮਨ ਮੁਗਧ ਇਆਨੇ। ਰਾਮ ਜਪੋ ਅੰਤਰ ਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰ। ਇਓ ਪਾਵੋ ਮੁਕਤ ਦੁਆਰਾ ਹੈ, ਜਿਸ ਬਿਸਰੀਐ ਜਮ ਜੋਹਣ ਲਾਗੈ। ਸਭ ਸੁਖ ਜਾਹੇ ਦੁਖਾ ਪੁਨ ਆਗੈ, ਰਾਮ ਨਾਮ ਜਪ ਗੁਰਮੁਖ ਜੀਅੜੇ। ਇਹੋ ਪਰਮ ਤਤ ਵਿਚਾਰਾ ਹੈ। ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖ ਹਰ ਰਸ ਅੰਤਰ ਡੀਠਾ। ਅਹਿਨਸ ਰਾਮ ਰਹੋ ਰੰਗ ਰਾਤੇ, ਇਹੋ ਜਪ ਤਪ ਸੰਜਮ ਸਾਰਾ ਹੈ। ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮਹਿ ਇਹ ਰਸ ਟੋਲੋ। ਗੁਰਮਤ ਖੋਜ ਲਹੋ ਘਰ ਆਪਣਾ, ਬਹੁੜ

ਦੁਨੀਆ ਭਰ ਵਿੱਚ ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗੇ ਮੌਕੇ 'ਤੇ ਸੁਰਜੀਤ ਬਿੰਦ ਰੱਖਿਆ, ਅਤੁਲ ਸ਼ਰਮਾ ਅਤੇ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਹੈ ਧਾਰਮਿਕ ਗੀਤਾਂ ਦੀ ਇਹ ਕੈਸਟ। ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ, ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਥ ਪਿਆਰੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਸਿੰਘਾਂ ਸਣੇ ਚਮਕੌਰ ਦੀ ਗੜੀ ਚੋਂ ਬਾਹਰ ਨਿਕਲੇ। ਬੂਹਾ ਬੰਦ ਹੋ ਗਿਆ। ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਜ਼ੋਰ ਨਾਲ ਕਿਹਾ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ। ਨਾਲ ਦੇ ਸਿੰਘਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਤੇ ਚਮਕੌਰ ਦੀ ਗੜੀ ਵਿੱਚ ਸਿੰਘਾਂ ਨੇ ਨਗਾਰੇ ਵਜਾਉਣੇ ਸ਼ੁਰੂ

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3872.

भारत दी बनी धार्मिक परंपरा दे मुताबिक माघ दा महीना खास महीना है। धन गुरु अर्जन देव जी महाराज ने माझ राग दे इस महावाक दे विच जो माघ दे महीने दा उपदेश कीता है, सतगुरु फरमान करदे ने माघ मजन संग साधुआ ढोड़ी कर इसना। इस महीने विच इशनान दी अत महत्ता मनी गई है। प्रयाग इशनान, माघ इशनान, प्रयागराज दे जाके माघ दा माघी दा इशनान बहुत वड्डा पुन मनदे ने। बाकी तीर्थां ते भी माघ दा इशनान, इस दे नाल अनेकां पुन फल जोड़े ने, अनेकां संसारिक उपलब्धियां ते अनेकां ही रूहानी उपलब्धियां जोड़ियां हुई ने। इशनान करन नूं ते गुरमत भी प्रेरदी है, और माघ दे महीने कैसा इशनान करना है, इतनी गल स्पष्ट है कि तन ते मन इस साडे कुल दो रूप ने। तन अस्थूल है, मन सूक्ष्म है, तन दिखाई दे रहा है, मन अदृश्य है। तो पानी दिखाई दे रहा है, जो तन दिखाई दे रहा है, ये पानी इस दिखते हुए तन दी मैल नूं दूर कर सकता है, साफ कर सकता है, पर मन अदृश्य है, मन तक पानी दी पहुंच ही नहीं है। पानी दृश्यमान है, मन अदृश्य है। दृश्य ते अदृश्य दा संगम नहीं है, जोड़ नहीं है। तो वो जो अदृश्य मन है, वो ते किसी होर ढंग नाल पावन होवेगा, पवित्र होवेगा। तो इशनान कैसा करना है इस महीने विच, महाराज कहिंदे ने माघ मजन संग साधुआं धूड़ी कर इशनान। प्रथम ते साधुआं दी संगत कर, उन्हां दी संगत विच बैठ। संग दा विलाव है, एक जुड़ी हुई आत्मा कोल बैठते हैं मन जुड़दा है। एक साधना करन वाले कोल बैठिए मन साधना दी तरफ चल पैंदा है। एक रब्बी प्यार दे गीत अलापन वाले कोल बैठिए तो बैठन वाले दी भी रचना चल पैंदी है, और ओ भी प्रभु दे गीत गाण लग पैंदी है। तो साहब कहते हैं प्रथम ते इस महीने दे तू साधुआं दी संगत कर, ते फिर साधुआं दी ही धूड़ी दा इशनान कर, अपने मस्तक ते ला, अपने बदन ते ला। क्यों? साधक पुरुष जिसकी साधना सफल हो गई, साधु हो गया है, वो जिथे चरण रखेगा जमीन पावन होवेगी, धूड़ पवित्र होवेगी, और वो धूड़ अक्सीर बनेगी। ईरान दा सूफी संत शेख सादी कहता है, सुरमा कुन तो खाक औलिया, ताबा बीनी इब्तिदाता इंतहा। जे तू आद तो लेके अंत तक सारी सच्चाई देखना चाहना है, ता जो औलिया ने, जो अल्लाह नाल जुड़े हुए ने, उन्हां दे कदमां दी खाक नूं अपने मस्तक ते ला, और इस तरीके नाल तो पावन होवेगा। अगर देखिया जाए तो जितने तीर्थ ने वड्डे वड्डे, वो भी महापुरुषां दे कदमां तो ही पैदा हुए ने। उन्हां ने कदम रखे किसे न किसे रूप च, जन्म दे रूप च, जीवन दे रूप च, या ज्योति ज्योत समान दे रूप च, जिथे भी उन्हां दे कदम किसे भी रूप च टिके ने, तीर्थां दा जन्म होया है, तो तीर्थ ते कदमां दे विचों पैदा होंदे ने, तीर्थ ते चरण धूड़ दे विचों ही पैदा होंदे ने। ते जिसनूं चरण धूड़ी नसीब हो गई, उसनूं ते मानो सारे तीर्थ नसीब हो गए। इस वास्ते साहिब कहिंदे ने माघ मजन संग साधुआ धूड़ी कर इसना। चरण धूड़ दी गुरु ग्रंथ साहिब जी महाराज बड़ी महिमा दसते ने। धन गुरु नानक देव जी महाराज दा पावन वाक, नानक बगोय दे जन तुरा, तेरे चा करा पा खाक। ए खुदा, ए परिपूर्ण परमात्मा, सतगुरु दा वाक
جو تیرے چاکر نے، جو تیری سیوا دے جٹے ہوئے نے، جو تیرے نال جڑے ہوئے نے، انہاں دے قدماں دی خاک مینوں بنا تاکہ انہاں دے قدم چھوندیاں میں پاون ہوواں۔ اس واسطے آد کال تو ایسے پرش جنہاں دا سر پرماتما نال جڑیا ہوا ہے، انہاں دے پیر پاون سمجھ کے لوکی اپنے گھراں دے، اپنے استھاناں دے چرن پواندے رہنے۔ چرن پوان تو مطلب انہاں ہی ہے کہ انہاں دا مستک تے پرماتما نال جڑیا ہوا ہے، تے چرناں دے راہیں سڈا گھر پاون ہوے گا، سڈے گھر دی خاک پاون ہوے گی۔ اے آد کال تو اے خیال بنیا رہا ہے۔ اور صاحب ایسا بھی کہنے نے، جن کے چرن تیرتھ کوٹ گنگا، ایسے پرشاں دے جڑے قدم نے اوتے مانو کروڑا گنگا دا اشنان ہے، اتنے پابن نے۔ کیوں؟ اے چل دے پھر دے تیرتھ نے، انہاں دے قدماں دے چوں تیرتھ جنم لیندے نے۔ بھگت کبیر جی مہاراج دا بڑا سندر واک، کہت کبیر ہوں بھیا اداس، تیرتھ بڑا کہ ہر کا داس۔ تیرتھ وڈا ہے کہ ہری دا داس وڈا ہے۔ دراصل کبیر یہ کہہ رہے نے ہری دا داس وڈا ہے، کیونکہ اس دے قدماں دے چوں، اس دے چرناں دی خاک دے چوں تیرتھاں دا جنم ہوندا ہے، انمت تیرتھ پیدا ہوندے نے۔ تو صاحب کہندے نے اس مہینے دے تو پاون ہو سکدا ہے، پوتر ہو سکدا ہے، پرتھم تے سادھواں دی سنگت کر تے پھر انہاں دے چرناں دی خاک نوں اپنے مستک تے لا۔ بھائی صاحب بھائی نند لال دا ایک قیمتی شعر آپ کہندے نے، دلے گویا ہمیں بس آرزو کر، اے گرو ایک آرزو رہ گئی ہے میرے دل دے، ایک تمنا ایک اچھا کیڑی، شبد قربان خاک راہ سنگت، دلے گویا ہمیں بس آرزو کر۔ اے میرے پاس کا اے جو سنگت تیرے در تک پہنچ دی ہے، انہاں دے قدماں دی خاک مینو کر دے تاکہ انہاں دے قدم چھوندیاں میں بھی پاون ہوواں، میں بھی پوتر ہوواں۔ صاحب شری گرو ارجن دیو جی مہاراج دا واک، انتر جامی پرکھ بدھاتے سردھا من کی پورے، نانک داس اہے سکھ مانگے، مکھ کر سنتن کی لورے۔ میری شردا پورن کرو ہے پری پورن پرماتما، سنت جنا دے چرنا دی خاک بنا دو۔ تو صاحب کہندے تو پنیت ہو سکتا ہے ماگ دے مہینے چ پانی دے اشنان نال نہیں، سادھواں دی سنگت نال اور انہاں دے چرنا دی خاک نو مستک تے لگان نال۔ پانی نال تیرا پن تن پاون ہوئے گا، پوتر ہوئے گا، تے تن دی پوترتا تن دے سواست لئی لازمی ہے، تن دی تندرستی لئی لازمی ہے۔ ماگ مجن سنگ سادھواں توڑی کر اسنان، ہر کا نام دھیائے سن سب نانو کر دان۔ انہاں دی سنگت دے چکی کر، ہری دے نام نو سن اپنے کنا نال، او دی صفت و سلا، نام دی مہما، نام دا جپن کیویں کریے، اے ساریاں وچاراں کیرتن راہی کتھا راہی تو انہاں پاسوں سن، تے سنن تو بعد سبنا نو کر دان، جو تو سنے ہے، جو تو جانے ہے، جو تینو پتا چلے ہے جپدے ہویا سندے ہویا، اے ساریاں نو دان بھی کر، اے گل ساریاں نو دس، جو تینو پتا چل گیا اینو دس بھی سہی، دوجے بھی اس مارگ تے چلن۔ اس واسطے گرمت اپدیش دین دیئے، آپ جپے اورا نام جپاوے، خود بھی جپ دوجیاں نو بھی جپن دی پریرنا دے۔ اس طریقے نال کی ہوئے گا، جنم کرم مل اترے من تے جائے گمان، من دے اتے انیکا جنم دے جو کیتے نے کرم، انہ کرما دے سنسکار روپی جو محل جمی ہوئی ہے، سادھو دی سنگت وچ بیٹھ کے پربھو دا نام سن کے اور پربھو دے گیت گا کے، انہ دے چرنا دی خاک نو مستک تے لا کے، ای جو سنسکاراں دی میل کیتے ہوئے کرما کر کے من دے تے جمی ہوئی ہے، ساری بھی ساری لے جائے گی اور گمان مٹ جائے گا، اہنکار ولین ہو جائے گا۔ کام کرود نام مہیے بن سے لوگ سوان، پھر
ਇਹ ਵਾਸਨਾ ਤੇ ਕ੍ਰੋਧ, ਕਿਉਂਕਿ ਜਿੱਥੇ ਜਿੱਥੇ ਵੀ ਵਾਸਨਾ ਦੀ ਕਾਮਨਾ ਦੀ ਅਪੂਰਤੀ ਹੋ ਜਾਂਦੀ ਹੈ ਉੱਥੇ ਕ੍ਰੋਧ ਪੈਦਾ ਹੋ ਜਾਂਦਾ ਹੈ। ਕਾਮਨਾ ਦੀ ਪੂਰਤੀ ਹੋ ਜਾਏ ਤਾਂ ਵਕਤੀ ਤੌਰ ਤੇ ਆਰਜ਼ੀ ਤੌਰ ਤੇ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ, ਕਾਮਨਾ ਫਿਰ ਉਜਾਗਰ ਆਉਂਦੀ ਹੈ, ਫਿਰ ਰਿਪੀਟ ਆਉਂਦੀ ਹੈ, ਫਿਰ ਪੁਨਰੁਕਤ ਆਉਂਦੀ ਹੈ, ਔਰ ਇਸ ਤਰ੍ਹਾਂ ਫਿਰ ਉਹ ਪੂਰਨ ਹੋਣਾ ਚਾਹੁੰਦੀ ਹੈ। ਤੋ ਜਿੱਥੇ ਜਿੱਥੇ ਵੀ ਕਾਮਨਾ ਅਪੂਰਨ ਰਹਿ ਜਾਂਦੀ ਹੈ, ਕਾਮ ਦੀ ਅਪੂਰਤੀ ਹੋ ਜਾਂਦੀ ਹੈ, ਕ੍ਰੋਧ ਦਾ ਜਨਮ ਹੋ ਜਾਂਦਾ ਹੈ। ਤੋ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਸੰਗਤ ਕਰਦੇ ਹਾਂ ਸੀਮਾ ਤੋਂ ਵਧਿਆ ਹੋਇਆ ਕਾਮ ਜੋ ਕ੍ਰੋਧ ਨੂੰ ਜਨਮ ਦਿੰਦਾ ਹੈ ਇਹ ਨਾਸ਼ ਹੋ ਜਾਏਗਾ, ਖਤਮ ਹੋ ਜਾਏਗਾ, ਔਰ ਫਿਰ ਨਹਿਮ ਹੋਈਏ ਅੰਦਰ ਮੋਹ ਵੀ ਮਿਟ ਜਾਏਗਾ, ਔਰ ਬਹੁਤੀ ਮੋਹ ਦੀ ਜਿਹੜੀ ਖਿੱਚ ਤੇ ਤੜਪ ਹੈ ਇਹ ਵੀ ਨਾਸ਼ ਹੋ ਜਾਏਗੀ, ਤੇ ਬਿਨ ਸੇ ਲੋਭ ਸੋਹਾਂ। ਇਹ ਜੋ ਲੋਭ ਕੁੱਤਾ ਹੈ ਇਹ ਵੀ ਮਰ ਜਾਏਗਾ। ਇਸ ਨੂੰ ਕੁੱਤਾ ਕਿਉਂ ਆਖਿਆ ਹੈ? ਦਰਅਸਲ ਕੁੱਤੇ ਦੀ ਫਿਤਰਤ ਦੁਆਰੇ ਦੁਆਰੇ, ਇੱਕ ਦੁਆਰ ਤੇ ਦੂਜੇ ਦੁਆਰ ਤੇ ਤੀਜੇ ਦੁਆਰ ਤੇ, ਦੁਆਰੇ ਦੁਆਰ ਸਮਾਨ ਜਿਉ ਦੌਲਤ ਨਹਿ ਸੁਧ ਰਾਮ ਭਜਨ ਕੀ। ਇਸ ਤਰ੍ਹਾਂ ਲੋਭੀ ਦੀ ਭਟਕਣਾ ਆਉਂਦੀ ਹੈ, ਕਦੀ ਇੱਕ ਪਾਸੇ ਕਦੀ ਦੂਜੇ ਪਾਸੇ, ਕਦੀ ਇੱਕ ਦੀ ਖੁਸ਼ਾਮਦ ਕਦੀ ਦੂਜੇ ਦੀ, ਇਸ ਤਰ੍ਹਾਂ ਦਰ ਦਰ ਦੀ ਭਟਕਣ ਲੋਭ ਕਰਕੇ ਜੋ ਹੈ ਬਣੀ ਰਹਿੰਦੀ ਹੈ। ਇਸ ਵਾਸਤੇ ਇਸ ਨੂੰ ਸਵਾਨ ਨਾਲ, ਕੁੱਤੇ ਨਾਲ ਤਸ਼ਬੀਹ ਦਿੱਤੀ ਹੈ। ਸਾਹਿਬ ਸਾਫ਼ ਵੀ ਕਹਿੰਦੇ ਨੇ ਇੱਕ ਪੰਕਤੀ ਵਿੱਚ, ਜਿਉਂ ਕੂ ਕਰ ਹਰ ਕਾਇਆ ਧਾਵੇ ਦੇ ਦਿੱਤ ਜਾਏ, ਲੋਭੀ ਜੰਤ ਨ ਜਾਣੇ ਪੱਖ ਅਬਖ ਸਭ ਖਾਇ। ਲੋਭੀ ਤੇ ਐਸਾ ਹੈ ਜੈਸੇ ਹਲਕਾ ਹੋਇਆ ਕੁੱਤਾ, ਔਰ ਬਖ ਅਬਖ ਸਭ ਜੋ ਹੈ ਖਾ ਜਾਏਗਾ। ਸੱਚੇ ਮਾਰਗ ਚੱਲ ਰਿਹਾ ਉਸਤਤ ਕਰੇ ਜਹਾਂ। ਜਦ ਕੋਈ ਪਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਤੇ ਉਸ ਦੇ ਅੰਦਰ ਦੈਵੀ ਗੁਣ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਜਗਤ ਵਿੱਚ ਉਸਦੀ ਉਸਤਤੀ ਹੋਣ ਲੱਗ ਪੈਂਦੀ ਹੈ, ਉਸਦੀ ਮਹਿਮਾ ਜਗਤ ਬਖਾਨ ਕਰਨ ਲੱਗ ਪੈਂਦਾ, ਕਿਉਂਕਿ ਪਰਮਾਤਮਾ ਦੇ ਦੈਵੀ ਗੁਣ ਉਸਦੇ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਅਠਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਐਸਾ ਜੋ ਪੁਰਸ਼ ਜਿਸ ਨੇ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਜਾਪ ਕੀਤਾ ਹੈ, ਮਾਨੋ 68 ਤੀਰਥਾਂ ਦਾ ਇਸ਼ਨਾਨ ਤੇ ਤੀਰਥਾਂ ਤੇ ਜਾ ਕੇ ਜੀਵਾਂ ਦੇ ਉੱਤੇ ਦਇਆ ਕਰਕੇ ਜੋ ਦਾਨ ਤੇ ਪੁੰਨ ਕਰਨਾ ਹੈ, ਇਹ ਸਾਰੇ ਦਾ ਸਾਰਾ ਜੋ ਫਲ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਪੁੰਨ ਕਰਕੇ, ਦਾਨ ਕਰਕੇ, ਦਇਆ ਕਰਕੇ ਔਰ ਤੀਰਥਾਂ ਤੇ ਇਸ਼ਨਾਨ ਕਰਕੇ ਜੋ ਵੀ ਜੋ ਹੈ ਪ੍ਰਤਾਪ ਪੁੰਨ ਪ੍ਰਾਪਤ ਹੁੰਦਾ ਹੈ। ਸਾਹਿਬ ਕਹਿੰਦੇ ਨੇ ਸਾਧੂ ਦੀ ਸੰਗਤ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੋ ਜਾਂਦਾ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਪਰ ਜਿਸ ਨੂੰ ਇਹ ਸੌਗਾਤ ਦਇਆ ਕਰਕੇ ਪਰਿਪੂਰਨ ਪਰਮਾਤਮਾ ਆਪ ਦਿੰਦਾ ਹੈ, ਉਹੀ ਸੁਜਾਨ ਹੈ, ਉਹੀ ਮਹਾਨ ਹੈ, ਉਹੀ ਸਿਆਣਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਮਾਘ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਐਸਾ ਪਿਆਰਾ ਪ੍ਰੀਤਮ ਮਿਲ ਪਿਆ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਮਾਘ ਸੁਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਵਾਨ। ਮਾਘ ਦੇ ਮਹੀਨੇ ਵਿੱਚ ਉਹੀ ਸੁੱਚੇ ਨੇ, ਮਾਨੋ ਉਹਨਾਂ ਨੇ ਹੀ ਸਹੀ ਇਸ਼ਨਾਨ ਕਰ ਲਿਆ, ਜਿਨ੍ਹਾਂ ਦੇ ਪੂਰੇ ਗੁਰਦੇਵ ਦੀ ਪੂਰੀ ਕਿਰਪਾ ਹੋ ਗਈ ਹੈ, ਮਿਹਰਬਾਨੀ ਹੋ ਗਈ ਹੈ, ਔਰ ਉਹਨਾਂ ਨੂੰ ਆਤਮਕ ਆਨੰਦ ਦਾ ਹਿਲੋਰਾ ਨਸੀਬ ਹੋ ਗਿਆ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ।

ਉੱਥੇ ਇਸ਼ਨਾਨ ਕੀਤਾ। ਇਹ ਅੰਤਰੀਵ ਤੀਰਥ ਹੀ ਹੈ, ਇਸ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜਾ ਜ਼ਿਕਰ ਹੈ। ਭਗਤ ਬੈਣੀ ਜੀ ਕਹਿੰਦੇ ਨੇ, ਈੜਾ ਪਿੰਗਲਾ ਸੁਖਮਨਾ ਤੀਨ ਬਸੇ ਇੱਕ ਠਾਂ, ਬੈਣੀ ਤੇ ਸੰਗਮ ਪ੍ਰਯਾਗ ਮਨ ਮੱਜਨ ਕਰੇ ਤੇ ਥਾਂ। ਈੜਾ ਸੱਜੀ ਸੁਰ, ਪਿੰਗਲਾ ਖੱਬੀ ਸੁਰ ਨਾਸਕਾ ਦੀ, ਇਹ ਦੋ ਨਾੜੀਆਂ ਦੋ ਸੁਰਾਖਾਂ। ਤੀਸਰੀ ਸੁਖਮਨਾ ਜੋ ਸਿਰ ਦੇ ਉੱਪਰੋਂ ਆਉਂਦੀ ਹੈ, ਔਰ ਇਹਨਾਂ ਤਿੰਨਾਂ ਦਾ ਮਸਤਕ ਦੇ ਤ੍ਰਿਕਟੂ ਜਿਸ ਨੂੰ ਕਹਿੰਦੇ ਨੇ, ਤਿੰਨਾਂ ਦਾ ਇਹ ਸੰਗਮ ਹੈ। ਆਪ ਕਹਿੰਦੇ ਮਸਤਕ ਦੇ ਧਿਆਨ ਜੋੜ ਕੇ ਪ੍ਰਭੂ ਦਾ ਚਿੰਤਨ ਕੀਤਾ ਹੈ, ਪ੍ਰਭੂ ਦੇ ਨਾਮ ਦਾ ਅਲਾਪ ਕੀਤਾ ਹੈ, ਜਾਪ ਕੀਤਾ ਹੈ, ਮਨ ਐਸਾ ਲੀਨ ਹੋਇਆ ਮਾਨੋ ਘਰ ਬੈਠਿਆਂ ਹੀ ਤ੍ਰਿਵੇਣੀ ਦਾ ਇਸ਼ਨਾਨ ਹੋ ਗਿਆ, ਪ੍ਰਯਾਗਰਾਜ ਦਾ ਇਸ਼ਨਾਨ ਹੋ ਗਿਆ। ਇਸੇ ਤਰੀਕੇ ਨਾਲ ਅੰਤਰੀਵ ਤੀਰਥ ਦਾ ਜਪਜੀ ਸਾਹਿਬ ਦੀ ਇੱਕ ਪੰਕਤੀ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਜ਼ਿਕਰ ਕਰਦੇ ਨੇ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਔਰ ਫਿਰ ਦੂਸਰੀ ਪੰਕਤੀ ਸੁਣੀਏ ਮਨੀਏ ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾਉ। ਇਹ ਅੰਤਰੀਵ ਤੀਰਥ ਹੈ, ਪਰਮਾਤਮਾ ਦੇ ਨਾਮ ਨੂੰ ਸੁਣਨਾ, ਮੰਨਣਾ, ਸੁਣੀਏ ਮੰਨੀਏ ਮਨ ਕੀਤਾ ਭਾਵ, ਤੇ ਮਨ ਵਿੱਚ ਭਾਵਨਾਵਾਂ ਨੂੰ ਉਜਾਗਰ ਕਰਨਾ, ਸ਼ਰਧਾ ਨੂੰ ਉਜਾਗਰ ਕਰਨਾ, ਔਰ ਸ਼ਰਧਾ ਵਿੱਚ ਲੀਨ ਹੋ ਕੇ ਸੁਣਨਾ, ਮੰਨਣਾ ਤੇ ਫਿਰ ਗਾਇਨ ਕਰਨਾ, ਬਸ ਇਹੀ ਅੰਤਰੀਵ ਤੀਰਥ ਹੈ। ਇਸ ਵਿੱਚ ਹੀ ਮਨ ਪਾਵਨ ਹੋ ਜਾਂਦਾ ਹੈ, ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮਹਿਲ ਇਸ ਤੀਰਥ ਤੇ ਇਸ਼ਨਾਨ ਕਰਕੇ ਧੁੱਲ ਜਾਂਦੀ ਹੈ। ਸਾਹਿਬ ਇੱਥੇ ਫਰਮਾਨ ਪਏ ਕਰਦੇ ਨੇ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਾਘ ਦਾ ਮਹੀਨਾ ਸਾਡੇ ਲਈ ਪੁਨੀਤ ਹੋ ਗਿਆ, ਪਾਵਨ ਹੋ ਗਿਆ, ਕਿਉਂਕਿ ਅੰਤਰੀਵ ਤੀਰਥ ਦੀ ਸਮਝ ਪੈ ਗਈ। ਜਦ ਮਨ ਅੰਤਰ ਹੈ ਤਾਂ ਫਿਰ ਤੀਰਥ ਵੀ ਅੰਤਰ ਹੀ ਚਾਹੀਦਾ। ਕਬੀਰ ਨੇ ਉਸਦਾ ਜ਼ਿਕਰ ਇੰਜ ਕੀਤਾ ਹੈ, ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ, ਤਹਾਂ ਕਬੀਰੇ ਮਠ ਕੀਆ ਖੋਜਤ ਮੁਨੀ ਜਨ ਬਾਟ। ਗੰਗ ਜਮਨ ਕੇ ਅੰਤਰੇ, ਜੋ ਪਰਮਾਤਮਾ ਦਾ ਨਾਮ ਮੈਂ ਗਾਇਨ ਕਰ ਰਿਹਾ ਇਹ ਗੰਗਾ ਹੈ, ਜੋ ਇਸ ਨੂੰ ਮੈਂ ਸੁਣ ਰਿਹਾ, ਇਸ ਵਿੱਚ ਧਿਆਨ ਜੋੜ ਰਿਹਾ ਇਹ ਜਮਨਾ ਹੈ, ਔਰ ਇਸ ਸੰਗਮ ਦੇ ਉੱਤੇ ਇੱਕ ਘਾਟ ਹੈ ਸਹਿਜ ਦਾ, ਔਰ ਇੱਥੇ ਇੱਕ ਹੋਰ ਘਾਟ ਹੈ ਸੁਣ ਦਾ, ਅਫੁਰ ਅਵਸਥਾ ਦਾ, ਇਸ ਵਿੱਚ ਮੈਂ ਇਸ਼ਨਾਨ ਕਰ ਰਿਹਾ। ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤਹਾਂ ਕਬੀਰੇ ਮਠ ਕੀਆ ਖੋਜਤ ਮੁਨੀਜਨ ਬਾਟ। ਆਦਿ ਕਾਲ ਤੋਂ ਮੁਨੀਜਨ, ਰਿਸ਼ੀ ਲੋਕ, ਸੰਤ ਜਨ ਇਸੀ ਤੀਰਥ ਨੂੰ ਲੱਭਦੇ ਫਿਰਦੇ ਨੇ। ਕਬੀਰ ਕਹਿੰਦੇ ਨੇ, ਮੈਂ ਇਸ ਤੀਰਥ ਤੱਕ ਪਹੁੰਚ ਗਿਆ, ਮੈਂ ਇਸ ਤੀਰਥ ਤੇ ਇਸ਼ਨਾਨ ਕਰਕੇ ਪਾਵਨ ਹੋ ਗਿਆ। ਤੋ ਸਾਹਿਬ ਕਹਿੰਦੇ ਨੇ, ਮਾਘ ਦਾ ਮਹੀਨਾ ਪੁਨੀਤ ਹੋ ਗਿਆ, ਅੰਤਰੀਵ ਤੀਰਥ ਦੀ ਸਮਝ ਪੈ ਗਈ ਹੈ, ਔਰ ਅੰਤਰੀਵ ਤੀਰਥ ਦੇ ਇਸ਼ਨਾਨ ਨੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮਹਿਲ ਨੂੰ ਧੋ ਦਿੱਤਾ ਹੈ। ਸਾਜਨ ਸਹਿਜ ਮਿਲੇ ਗੁਣ ਕੈ ਅੰਕ ਸਮਾਨਿਆ। ਜੈਸੇ ਅੰਤਰੀਵ ਤੀਰਥ ਤੇ ਇਸ਼ਨਾਨ ਕੀਤਾ, ਪਾਵਨ ਹੋਏ, ਸਹਿਜ ਅਵਸਥਾ ਅੰਦਰੋਂ ਉਤਪੰਨ ਹੋਈ, ਸਹਿਜ ਦਾ ਮਤਲਬ ਹੈ ਸਵੈਮ ਤੋਂ ਜਨਮਿਆ, ਜੋ ਆਪਣੇ ਆਪ ਤੋਂ ਪੈਦਾ ਹੋਇਆ। ਇਸ ਤਰ੍ਹਾਂ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ, ਇਹਦੇ ਚੋਂ ਹੀ ਸਾਜਨ ਪੈਦਾ ਹੋਏ, ਪਰਿਪੂਰਨ ਪਰਮਾਤਮਾ ਪ੍ਰਗਟ ਹੋਏ, ਔਰ ਉਸਨੇ ਕੰਠ ਲਾ ਲਿਆ, ਉਹ ਅੰਗਾਂ ਦੇ ਨਾਲ ਆ ਕੇ ਸਮਾਏ, ਜੋੜ ਜੁੜ ਗਿਆ ਸਾਡਾ ਪਰਿਪੂਰਨ ਪਰਮਾਤਮਾ ਦੇ ਨਾਲ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ। ਹੁਣ ਸ਼ਾਇਦ ਇੰਜ ਉਪਦੇਸ਼ ਕਰਦੇ ਨੇ, ਜਗਿਆਸੂ ਨੂੰ ਸਮਝਾਉਂਦੇ ਨੇ, ਤੂੰ ਇੰਜ ਜੋਦੜੀ ਵੀ ਕਰ ਤੇ ਇਸ ਭਾਵ ਨੂੰ ਵੀ ਸਮਝ। ਹੇ ਪਰਿਪੂਰਨ ਪਰਮਾਤਮਾ, ਤੂੰ ਗੁਣਾਂ ਨਾਲ ਓਤ ਪ੍ਰੋਤ, ਤੂੰ ਗੁਣਵਾਨ ਹੈ। ਹੇ ਗੁਣਾਂ ਦੇ

महान सागर हे अत्यंत सुंदर प्रीतम गुण अंके सुन प्रभ बंके तुद भावा हर नावा जे मैं तेनू पा जावा यही तीरथ दा इशनान है यही सरोवर दा इशनान है जे तेनू पावा ही ना तो फिर इशनान किए तीरथ नावा जे तिस भावा बिन भाणे कह ना करी यही तीरथ दा इशनान है जे तेनू पा जाइए ते उसनू भा जाइए तो समझ लो प्रवान हो गए सारी मैल कटी गई। फिर साहिब श्री गुरु नानक देव जी महाराज का एक होर सुंदर वाक आप कहते ने तीरथ नावन जाओ तीरथ नाम है तीरथ शब्द विचार अंतर ज्ञान है गुर ज्ञान साचा थान तीरथ दस पूर्व सदा दसाहरा और नाम हर का सदा जाचो देहो प्रभ धरनी धरा। साहिब फरमान कर दें जरूर तू तीर्थां ते इशनान करन ले जा पर तीर्थ केड़ा है तीर्थ नामन जाओ तीर्थ नाम है परमात्मा दा नाम ही ते तीर्थ है और ए तीर्थ हर थां ते है हर वक्त मुयस्सर है बस सिर्फ तेरी रचना चलनी चाहिए वाहेगुरु वाहेगुरु वाहेगुरु ऐसा जाप चलना चाहिए रचना बोले ते कन सुन तीर्थ दा इशनान चल पे तीर्थ नावन जाओ तीर्थ नाम है तीर्थ शब्द विचार अंतर ज्ञान है गुरु दा जो शब्द है उस शब्द दी जो विचार है उनु जिड़ा विचारना है सोचना है अपने सोच मंडल दे जो लेना है बस यही तीर्थ दा इशनान है। तो साहिब इत्थे फरमान करदे ने हे परिपूर्ण परमात्मा हे गुणा नाल ओत प्रोत समाये हुए गुणा दे हे सुंदर स्वरूप जे मैं तेनू पा जावा ताई जो है तीरथ दा इशनान है प्रीतम गुण अंके सुन प्रभ बनके तुद भावा सरनावा गंग जमनते बैनी संगम सात समुंद समावा। जे किधरे तेनू मैं पा जावा ते ए गंगा जमना ते त्रिबैणी दे संगम दा इशनान हो गया मानो सत्ता समुंदरां दा मैं इशनान कर लिया सारी पवित्रता मेनू जो है प्राप्त हो गई। जे किधरे मैं तेनू पा जावा ते भाण दा तरीका इक्को ही सतगुरां ने दस्या है तीरथ अंतर जाने अंतरी तीरथ दा इशनान बड़ा जो है लाजमी है। विवेक बुद्धि वाले अमृत वेले उठ के बस इसे ही अंतरी तीरथ ते रोज इशनान करदे ने और जन्मा जन्मांतरां दे संस्कारां दी मैल नू धोंदे रहंदे ने धोंदे रहंदे ने एक दिन स्वच्छ पावन ते परमात्मा दी मूर्ति हो जांदे ने। वास्तविक ऐसा पुरुष जिथे भी बैठा है उसके बैठन दे नाल ही तीरथ जन्म लेंदे ने। भगत पीपा जी का एक बड़ा सुंदर वाक कायो देवा कायो देवल कायो जंगम जाति कायो धूप दीप नहीं बेदा कायो पूजो पाती। आप कहते ने काया ही मंदिर बन गई है काया ही तीर्थ बन गई है और काया दे चो ही मैं नौनिद नाम दी प्राप्ति कर लिए काया बहुखंड खोजते नौनिद पाई ना कछ आयबो ना कछ जायबो राम की दुहाई। ये महान सौगात इस काया दे अंदरों जो है मैं प्राप्त कर ली उस अंतरीव तीर्थ नु जान के इतनी वड्डी बरकत प्राप्त हो गई। भाई साहब भाई गुरदास जी दी एक बड़ी कीमती पौड़ी है आपदा फरमान चरणों दुख होए सुरसरी तज बैकुंठ जगत विच आई। ऐसा इतिहास है कि गंगा ए ब्रह्मे दे करमंडल दा जल है शंकर दे मस्तक दा जल है विष्णु दे चरणा दा जल है। अपने करमंडल चो कढ़ के ए जल विष्णु दे चरणा ते डोलिया ब्रह्मे ने फिर ए शंकर ने अपने मस्तक दे सहारे ते इस तरह ए संसार दे च आई। चरणों दुख होए सुरसरी तज बैकुंठ जगत विच आई 900 नदी 99 68 तीरथ अंग समाई। इस पृथ्वी देते जो 999 नदियां 12 मास दरिया वगण वाले ने
ਭਾਈ ਸਾਹਿਬ ਕਹਿਣ ਗੰਗਾ ਇਹਨਾਂ ਦੇ ਚੋਂ ਸਿਰਮੌਰ ਹੈ, ਮਹਾਨ ਹੈ। ਕਿਉਂ ਕਿ 68 ਤੀਰਥ ਇਸ ਦੇ ਹੀ ਕੰਢੇ ਤੇ ਬਣੇ ਹੋਏ ਨੇ। ਤੇ ਲੋਕ ਹੀ ਪ੍ਰਵਾਨ ਹੈ ਮਹਾਦੇਵ ਲੈ ਸੀਸ ਚੜਾਈ, ਤ੍ਰਿਸ਼ੰਕਰ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ ਹੈ। ਭਾਈ ਸਾਹਿਬ ਅਖੀਰ ਵਿੱਚ ਕਹਿੰਦੇ ਨੇ, ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲਿਵਲਾਈ, ਸਾਧੂ ਦੂਰ ਨਾ ਪੁਜਣੀ ਸਾਧ ਸੰਗਤ ਸਤਿਗੁਰ ਸਰਨਾਈ। ਲੱਖਾਂ ਹੀ ਬ੍ਰਹਮੇ ਦੇ ਕਰਮੰਡਲ ਦਾ ਜਲ ਹੋਵੇ, ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ ਹੋਵੇ, ਤੇ ਲੱਖਾਂ ਹੀ ਸ਼ੰਕਰ ਦੇ ਮਸਤਕ ਦਾ ਜੋ ਹੈ ਜਲ ਹੋਵੇ। ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲਿਵਲਾਈ, ਸਾਧੂ ਧੂਰ ਨਾ ਪੁਜਣੇ ਸਾਧ ਸੰਗਤ ਸਤਿਗੁਰ ਸਰਨਾਈ। ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਜੋ ਆਪਣੀ ਸੁਰਤ ਸ਼ਬਦ ਦੇ ਜੋੜ ਕੇ ਮਗਨ ਹੈ, ਉਸਦੇ ਕਦਮਾਂ ਤੋਂ ਕਰੋੜਾਂ ਗੰਗਾ ਨਿਛਾਵਰ ਕੀਤੀਆਂ ਜਾ ਸਕਦੀਆਂ, ਕੁਰਬਾਨ ਕੀਤੀਆਂ ਜਾ ਸਕਦੀਆਂ। ਉਸਦੇ ਚਰਨਾਂ ਦੀ ਖਾਕ ਇਤਨੀ ਪਾਵਨ ਹੈ, ਇਤਨੀ ਮਹਾਨ ਹੈ। ਤੋ ਅੰਤਰੀਵ ਤੀਰਥ ਦਾ ਹੀ ਜ਼ਿਕਰ ਗੁਰੂ ਅਰਜਨ ਦੇਵ ਜੀ ਕਰਦੇ ਨੇ, ਔਰ ਅੰਤਰੀਵ ਤੀਰਥ ਦਾ ਹੀ ਜ਼ਿਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਜੋ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਪਰਿਪੂਰਨ ਪਰਮਾਤਮਾ ਰਮਿਆ ਹੋਇਆ, ਉਹਨੂੰ ਜਿਹੜਾ ਅਸੀਂ ਜਾਣ ਲਿਆ, ਮਾਨੋ ਸਾਰੇ ਪੁੰਨ ਕਰ ਲਏ, ਸਾਰਾ ਦਾਨ ਕਰ ਛੱਡਿਆ, ਔਰ ਸਾਰੀ ਪੂਜਾ ਪ੍ਰਤਿਸ਼ਠਾ ਪਰਿਪੂਰਨ ਪਰਮਾਤਮਾ ਦੀ ਹੋ ਗਈ। ਪਰਮਾਤਮਾ ਨੂੰ ਜਾਣਨਾ ਹੀ ਸਭ ਤੋਂ ਵੱਡਾ ਪੁੰਨ ਹੈ, ਪਰਮਾਤਮਾ ਨੂੰ ਜਾਣ ਲੈਣਾ ਹੀ ਸਭ ਤੋਂ ਵੱਡਾ ਦਾਨ ਹੈ। ਕਾਰਨ, ਜਦ ਕੋਈ ਜਾਣ ਲੈਂਦਾ ਤੇ ਉਸਦੇ ਅੰਦਰ ਇੱਕ ਪਿਆਸ ਪੈਦਾ ਹੋ ਜਾਂਦੀ ਹੈ ਦੂਜੇ ਵੀ ਜਾਣਨ, ਔਰ ਉਹ ਐਸੀ ਕੋਸ਼ਿਸ਼ ਕਰਦਾ ਹੈ, ਵੰਡਣ ਨੂੰ ਚੱਲ ਪੈਂਦਾ, ਦੂਜਿਆਂ ਨੂੰ ਗਿਆਨ ਵੰਡਦਾ, ਔਰ ਦੂਜਿਆਂ ਨੂੰ ਦੱਸਦਾ ਪ੍ਰਭੂ ਦੀ ਇੰਜ ਪ੍ਰਾਪਤੀ ਹੋਵੇਗੀ, ਔਰ ਪ੍ਰਭੂ ਐਸੇ ਨੇ। ਤੋ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ, ਉਹ ਜੁਗਾਂ ਜੁਗਾਂ ਵਿੱਚ ਜੋ ਇੱਕ ਰਮਿਆ ਹੋਇਆ, ਉਸਨੂੰ ਜਿਹੜਾ ਅਸੀਂ ਜਾਣ ਲਿਆ, ਮਾਨੋ ਸਾਰੇ ਪੁੰਨ ਕਰ ਲਏ, ਸਾਰੀ ਪੂਜਾ ਕਰ ਲਈ, ਹਰ ਤਰ੍ਹਾਂ ਦਾ ਦਾਨ ਅਸੀਂ ਦੇ ਦਿੱਤਾ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਥਾ, ਕਿਉਂਕਿ ਮਾਘ ਦੇ ਮਹੀਨੇ ਦਾ ਇਸ਼ਨਾਨ ਤੇ ਦਾਨ ਕਾਫੀ ਮਹਾਨ ਮੰਨਿਆ ਗਿਆ। ਸਾਹਿਬ ਕਹਿੰਦੇ ਨੇ, ਗਿਆਨ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ, ਤੇ ਪਰਮਾਤਮਾ ਨੂੰ ਜਾਣ ਲੈਣਾ ਇਸ ਤੋਂ ਵੱਡਾ ਜੋ ਹੈ ਕੋਈ ਗਿਆਨ ਨਹੀਂ। ਔਰ ਜਿਸ ਦੇ ਕੋਲ ਇਹ ਗਿਆਨ ਹੈ ਤੇ ਗਿਆਨ ਦਾ ਦਾਨ ਹੈ, ਮਾਨੋ ਉਸਨੇ ਸਾਰੇ ਪੁੰਨ ਕਰ ਲਏ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਥਾ, ਮਾਘ ਦੇ ਮਹੀਨੇ ਵਿੱਚ ਪਰਮਾਤਮਾ ਦਾ ਨਾਮ ਜਪ ਜਪ ਕੇ ਜੋ ਮਹਾਰਸ ਦੀ ਪ੍ਰਾਪਤੀ ਹੋ ਗਈ, ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਿਆ, ਇਸ ਤਰ੍ਹਾਂ ਮਾਘ ਪੁਨੀਤ ਹੋ ਗਈ, ਮਹਾਨ ਹੋ ਗਈ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ, ਇਸ ਪੁਨੀ

ਆਤਮਕ ਗਿਆਨ ਗੁਰੂ ਮਹਾਰਾਜ ਬਖਸ਼ ਰਹੇ ਹਨ। ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਉਪਦੇਸ਼, ਗੁਰੂ ਜੀ ਦੇ ਬਚਨ ਸਰਵਣ ਕਰਕੇ ਇਸ ਸਮੇਂ ਨੂੰ, ਸਵਾਸਾਂ ਨੂੰ ਗੁਰਚਰਨਾਂ ਵਿੱਚ ਪ੍ਰਵਾਨ ਕਰਾਉਣ ਦੀ ਕੋਸ਼ਿਸ਼।

ਦਰਗਾਹ ਤੋਂ ਆਈ ਹੋਈ ਬਾਣੀ ਗੌੜੀ ਰਾਗ ਥਿੱਤੀ ਦੇ ਵਿੱਚ ਬਾਰਵੇਂ ਪਦ ਤੱਕ ਆਪ ਜੀ ਨੇ ਬਾਣੀ ਦੀ ਵਿਚਾਰ ਸਰਵਣ ਕੀਤੀ ਸੀ। ਦੁਆਦਸ਼ ਬਾਰਵਾਂ ਦਿਨ ਹੈ, ਬਾਰ ਸੁਬਾਰੇ ਗੁਰੂ ਮਹਾਰਾਜ ਨੇ ਇੱਥੇ ਬਚਨ ਕੀਤੇ ਨੇ।

ਵਾਰ ਸਾਲ ਵਿੱਚ ਸੂਰਜ ਨਵਾਂ ਚੜ੍ਹਦਾ ਹੈ। ਜਿਹੜੇ ਗੁਰਮੁਖ ਪਿਆਰੇ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ, ਇੱਕ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼ ਭਾਵ ਸੂਰਜ ਨਹੀਂ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਜੋ ਬਾਰਾਂ ਹੀ ਸੂਰਜਾਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ਕ ਰੂਪ ਵਾਹਿਗੁਰੂ ਓਮਕਾਰ ਹੈ, ਉਹਨਾਂ ਦੇ ਘੱਟ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ। ਬਹਜੇ ਅਨਹਦ ਸੂਰ ਸ਼ਬਦ ਆਇਆ ਸੀ, ਪਖੰਡ ਵਹਿਮਾਂ ਵਿੱਚ ਸੰਸਾਰ ਨੂੰ ਪਾਇਆ ਜਾਂਦਾ ਕਿ ਪੰਜ ਸ਼ਬਦ ਵੱਜਦੇ ਨੇ, ਸਿੱਖੋ ਸਾਥੋਂ ਤੁਹਾਨੂੰ ਵੀ ਵਜਾ ਦਈਏ। ਗੁਰਸਿੱਖੋ, ਸਾਨੂੰ ਇਹਨਾਂ ਝਮੇਲਿਆਂ ਵਿੱਚੋਂ ਮਹਾਰਾਜ ਨੇ ਕੱਢਿਆ। ਧਿਆਨ, ਸੁਰਤੀ, ਪੰਜ ਸ਼ਬਦ, ਯੋਗ ਅਭਿਆਸ, ਇਹ ਤਾਂ ਪਿਛਲੇ ਕਰਮ ਧਰਮ ਸੀ, ਸਤਿਗੁਰਾਂ ਨੇ ਸਹਿਜ ਯੋਗ ਬਖਸ਼ੇ ਸਾਨੂੰ। ਆਤ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੋਈ ਅੱਖਾਂ ਮੀਟ ਕੇ ਮੁੱਠੀਆਂ ਬੀਜ ਕੇ ਕੰਗਰੋੜ ਸਿੱਧੀ ਕਰਕੇ ਹੀ ਸਮਾਧੀ ਨਹੀਂ ਲੱਗਦੀ, ਜੇ ਸਮਾਧੀ ਲਾਉਣੀ ਆ ਜਾਵੇ ਤੱਤੀ ਤਵੀ ਤੇ ਵੀ ਲੱਗ ਜਾਂਦੀ ਹੈ। ਅਜਿਹੇ ਆਖੋ ਸਤਨਾਮ, ਸਮਾਧੀ ਆਰੇ ਦੇ ਦੰਦਿਆਂ ਹੇਠ ਵੀ ਲੱਗ ਜਾਂਦੀ ਹੈ, ਸਮਾਧੀ ਦੇਗਾਂ ਦੇ ਉਬਾਲਿਆਂ ਵਿੱਚ ਵੀ ਲੱਗ ਜਾਂਦੀ ਹੈ। ਜੇ ਸਮਾਧੀ ਲਾਉਣੀ ਆ ਜਾਵੇ ਜੁੜ ਜਾਵੇ ਤੂੰ, ਉਹ 7 ਤੇ 9 ਸਾਲ ਦੇ ਬੱਚਿਆਂ ਦੀ ਨੀਹਾਂ ਵਿੱਚ ਵੀ ਲੱਗ ਜਾਂਦੀ। ਗੁਰਮੁਖ ਪਿਆਰੇ, ਉਹ ਕਬੀਰ ਸਾਹਿਬ ਜੀ ਨੂੰ ਵੀ ਕਿਹਾ ਸੀ ਕਿ ਕਬੀਰ ਸਾਹਿਬ ਤੇਰੇ ਕਦੇ ਪੰਜ ਸ਼ਬਦ ਵਜੇ ਜਿਹੜੇ ਮਨਮਤੀ ਅੱਜ ਝਮੇਲਾ ਪਾਈ ਫਿਰਦੇ ਨੇ। ਕਬੀਰ ਸਾਹਿਬ ਕਹਿੰਦੇ ਭਾਈ ਇੱਕ ਵਾਰ ਮੇਰੇ ਤਾਂ ਸਵਾਸ ਸਵਾਸ ਵੱਜਦੇ ਰਹਿੰਦੇ ਨੇ। ਬੜੇ ਹੈਰਾਨ ਹੋਏ ਬਨਾਰਸ ਦੇ ਬ੍ਰਾਹਮਣ ਵਿਦਵਾਨ ਸੁਣ ਕੇ ਕਿ ਸਵਾਸ ਸਵਾਸ ਲਓ ਕਿੰਨਾ ਸੁਖਾਲਾ ਤਰੀਕਾ ਹੈ ਪੰਜ ਸ਼ਬਦ ਵਜਾਉਣ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਣੀ, ਇੰਨਾ ਸਿੱਧਾ ਰਸਤਾ। ਅਨਾਹਦ ਸ਼ਬਦ ਦਾ ਅਰਥ ਹੈ ਅਨ ਜਮਾ ਹੱਥ, ਜਿਤਨੇ ਵੀ ਸ਼ਬਦ ਬੋਲ ਆਵਾਜ਼ ਪੈਦਾ ਹੋ ਰਹੀ ਹੈ ਸਟਰਾਈਕ ਤੋਂ ਸੱਟ ਵੱਜਣ ਤੋਂ ਤਾਂ ਪੈਦਾ ਹੋ ਰਹੀ ਹੈ। ਇਹ ਆਪਣੇ ਮੂੰਹ ਵਿੱਚੋਂ ਜਿਹੜੇ ਬਚਨ ਨਿਕਲ ਰਹੇ ਨੇ ਬੋਲ, ਸਾਊਂਡ ਦੀ ਥਿਊਰੀ ਵਾਲੇ ਨੇ ਲਿਖਿਆ, ਸਾਇੰਸ ਪੜ੍ਹੇ ਬੈਠੇ ਹੋਣਗੇ ਪ੍ਰੇਮੀ, ਕਿ ਵਾਈਬ੍ਰੇਸ਼ਨ ਆਫ ਐਵਰੀਥਿੰਗ 16 ਟਾਈਮਸ ਪਰ ਸੈਕਿੰਡ ਮੇਕਸ ਵਾਇਸ। ਕਿਸੇ ਚੀਜ਼ ਦਾ ਇੱਕ ਸੈਕਿੰਡ ਵਿੱਚ ਘੱਟੋ ਘੱਟ 16 ਵਾਰ ਹਿੱਲਣਾ ਆਵਾਜ਼ ਪੈਦਾ ਕਰਦਾ। ਜਿਹਨੂੰ ਤੁਸੀਂ ਆਵਾਜ਼ ਕਹਿੰਦੇ ਹੋ, ਬੋਲ ਕਹਿੰਦੇ ਹੋ, ਸ਼ਬਦ ਕਹਿੰਦੇ ਹੋ, ਵਾਈਬ੍ਰੇਸ਼ਨ ਆਫ ਐਵਰੀਥਿੰਗ, ਕੋਈ ਵੀ ਚੀਜ਼ ਹੋਵੇ 16 ਟਾਈਮਸ ਪਰ ਸੈਕਿੰਡ, ਘੱਟ ਤੋਂ ਘੱਟ ਇੱਕ ਸੈਕਿੰਡ ਵਿੱਚ 16 ਵਾਰ ਹਿੱਲੇ ਤਾਂ ਮੇਕਸ ਵਾਇਸ ਆਵਾਜ਼ ਪੈਦਾ ਹੁੰਦੀ ਹੈ। ਇਹ ਸਾਡੀ ਜੀਭ ਆਵਾਜ਼ ਕਿਉਂ ਪੈਦਾ ਕਰਦੀ ਹੈ? ਇਹਦੀ ਜਿਹੜੀ ਵਾਈਬ੍ਰੇਸ਼ਨ ਹੈ ਇੱਕ ਮਿੰਟ ਵਿੱਚ 100 ਤੋਂ 120 ਵਾਰ ਹਿੱਲ ਸਕਦੀ ਹੈ। ਕਿੰਨੀ ਤੇਜ਼ ਵਾਈਬ੍ਰੇਸ਼ਨ ਵਾਹਿਗੁਰੂ ਨੇ ਬਖਸ਼ੀ! ਜਿੰਨੀ ਇਹਦੀ ਵਾਈਬ੍ਰੇਸ਼ਨ ਤੇਜ਼ ਹੋਵੇਗੀ, ਆਵਾਜ਼ ਉੱਚੀ ਤੇ ਸੁਰੀਲੀ ਹੋਵੇਗੀ। ਵਾਈਬ੍ਰੇਸ਼ਨ ਘੱਟ ਹੈ, ਆਵਾਜ਼ ਮੱਧਮ ਹੈ, ਖਰਦਰੀ ਹੈ। ਪੱਥਰ ਉੱਤੇ ਸੱਟ ਮਾਰੋ, ਨਹੀਂ ਆਵਾਜ਼ ਨਿਕਲਦੀ, ਬਹੁਤ ਘੱਟ, ਕਿਉਂਕਿ ਪੱਥਰ ਵਿੱਚ ਹਿਲਜੁਲ ਨਹੀਂ ਹੈ। ਘੰਟੀ ਉੱਤੇ ਸੱਟ ਮਾਰੋ ਤੇ 4 ਮੀਲ ਤੇ ਸੁਣਦੀ ਹੈ, ਕਿਉਂਕਿ ਘੰਟੀ ਦੀ ਜਿਹੜੀ ਮੈਟਲ ਹੈ ਉਹਦੇ ਵਿੱਚ ਵਾਈਬ੍ਰੇਸ਼ਨ ਹੈ, ਹਿਲਜੁਲ ਜਾਵੇ। ਇਹ ਸਾਡੀ ਜੀਭ ਹਿਲਦੀ ਹੈ, ਇਹ ਸਾਡੇ ਮੂੰਹ ਵਿੱਚ ਹੈ ਹਵਾ। ਤੁਸੀਂ ਮੂੰਹ ਬੰਦ ਕਰਕੇ ਆਵਾਜ਼ ਨਹੀਂ ਕੱਢ ਸਕੋਗੇ, ਜੀਵ ਹਿਲਾਈ ਜਾਇਓ, ਕਿਉਂਕਿ ਉਹਨੇ ਸਟਰਾਈਕ ਨਹੀਂ ਕਰਨਾ ਹਵਾ ਦੇ ਨਾਲ। ਗੁਰਬਾਣੀ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ, ਬੱਦਲ ਗਰਜਦੇ ਨੇ ਤੇ ਆਪਾਂ ਤਾਂ ਕਹਿੰਦੇ ਬੱਦਲ ਗਰਜਦਾ, ਕਹਿੰਦੇ ਨਾ ਪੰਜਾਬੀ ਬੱਦਲ ਗਰਜ, ਬੱਦਲ ਕੋਈ ਝੋਟਾ ਹੈ ਜਿਹੜਾ ਗਰਜਦਾ? ਕੀ ਹੈ ਗਰਜਣਾ ਬੱਦਲ ਤਾਂ? ਉਹ ਤਾਂ ਹਵਾ ਇਕੱਠੀ ਹੋਈ ਹੈ, ਕੰਡੈਂਸ ਹੋਇਆ ਪਾਣੀ ਉਹਦੇ ਵਿੱਚ। ਮਹਾਰਾਜ ਕਹਿੰਦੇ ਨੇ ਬੋਲੇ ਗਗਨਾ, ਬੋਲੇ ਪਵਨਾ ਗਗਨਾ ਗਰਜੇ। ਉਹ ਬੱਦਲ ਨਹੀਂ ਗਰਜਦਾ, ਉਹ ਆਕਾਸ਼ ਦੇ ਵਿੱਚ ਹਵਾ ਦਾ ਟਕਰਾਅ ਹੋਇਆ। ਖੋਲ ਸਕਦਾ ਬੱਦਲ ਵਿੱਚ ਗਜਣ ਦੀ ਕੀ ਸ਼ਕਤੀ ਹੈ? ਉਹ ਬੋਲੇ ਪਵਨਾ, ਬੋਲਦੀ ਹੈ ਪਵਨ, ਇਸੇ ਕਰਕੇ ਸਲੋਕ ਹੈ ਪਵਨ ਗੁਰੂ ਪਾਣੀ ਪਿਤਾ। ਇੱਥੇ ਥੋੜੀ ਜਿਹੀ ਸ਼ੰਕਾ ਪੈਜੂ,
ਕਿ ਮਹਾਰਾਜ ਨੇ ਤਾਂ ਸ਼ਬਦ ਨੂੰ ਗੁਰੂ ਕਿਹਾ ਤੇ ਇੱਥੇ ਕਹੇ ਤਾਂ ਪਵਣ ਨੂੰ ਗੁਰੂ। ਸ਼ਬਦ ਤੇ ਪੌਣ ਨੂੰ ਕਦੇ ਵੀ ਦੋ ਨਹੀਂ ਸਮਝਣਾ। ਹਵਾ ਤੋਂ ਹੀ ਸ਼ਬਦ ਪੈਦਾ ਹੁੰਦਾ ਹੈ ਤੇ ਹੋਇਆ ਹੋਇਆ ਸ਼ਬਦ ਪੈਦਾ ਹਵਾ ਵਿੱਚ ਹੀ ਸਮਾਉਂਦਾ ਹੈ, ਕੋਈ ਸਾਧਨੇ ਨਹੀਂ ਹੈ। ਕਦ ਹੋਇਆ ਜਰਮਨ ਵਾਲਿਆਂ ਦਾ, ਰੂਸ ਵਾਲਿਆਂ ਦਾ ਗੁਰਸਿੱਖ ਪਿਆਰਿਓ ਲੀਡਰ, ਉਹਦੀਆਂ ਸਪੀਚਾਂ ਅੱਜ ਆਵਾਜ਼ ਵਿੱਚੋਂ ਖਿੱਚ ਰਹੇ ਨੇ, ਇਕੱਠੀਆਂ ਕਰ ਰਹੀਆਂ ਨੇ। ਇਹ ਤੁਹਾਡੇ ਮੂੰਹ ਚੋਂ ਬੋਲਿਆ ਹੋਇਆ ਸ਼ਬਦ ਇੱਕ ਮਿੰਟਾਂ 'ਚ ਦਿੱਲੀ ਜਾਂਦਾ ਹੈ, ਜਲੰਧਰ ਜਾਂਦਾ ਹੈ, ਕਾਹਦੇ ਰਸਤੇ ਜਾਂਦਾ ਹੈ? ਹਵਾ ਦੇ। ਗੁਰਸਿੱਖ ਪਿਆਰਿਓ, ਸਾਊਂਡ ਸਾਡੀ ਜਿਹੜੀ ਆਵਾਜ਼ ਹੈ, ਜੀਭ ਹਿੱਲਦੀ ਹੈ, ਹਿੱਲੇਗੀ ਚੀਜ਼ ਟਕਰਾਅ ਕਰੇਗੀ, ਕਿਉਂਕਿ ਬ੍ਰਹਿਮੰਡ ਹਵਾ ਨਾਲ ਭਰਿਆ ਹੋਇਆ। ਉਹ ਟਕਰਾਅ ਵਿੱਚੋਂ ਜਿਹੜਾ ਸ਼ਬਦ ਪੈਦਾ ਹੁੰਦਾ ਉਹਦਾ ਨਾਮ ਹੈ ਹੱਥ, ਕਿਉਂਕਿ ਟਕਰਾਅ ਵਿੱਚੋਂ, ਸਟ੍ਰਾਈਕ ਵਿੱਚੋਂ ਪੈਦਾ ਹੋਇਆ ਹੱਥ ਸ਼ਬਦ। ਮੂਹਰੇ ਲੱਗ ਗਿਆ ਅਨ, ਅਨ ਕਹੀਏ ਨਹੀਂ, ਉਹ ਸ਼ਬਦ ਜਿਹੜਾ ਟਕਰਾਅ ਤੋਂ ਬਿਨਾਂ ਪੈਦਾ ਹੋਵੇ, ਸੱਟ ਤੋਂ ਬਿਨਾਂ ਪੈਦਾ ਹੋਵੇ, ਉਹਦਾ ਨਾਮ ਹੈ ਅਨ ਹੱਥ। ਅਨ ਕਹੀਏ ਨਹੀਂ, ਹੱਥ ਕਹੀਏ ਟੱਕਰ, ਟਕਰਾਅ ਜੋ ਟਕਰਾਅ ਤੋਂ ਬਿਨਾਂ ਪੈਦਾ ਹੋਇਆ ਉਹ ਤੁਹਾਡੇ ਅੰਦਰ ਕਿਵੇਂ ਪੈਦਾ ਹੋਣਗੇ? ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਣੀ। ਜਿਹੜੇ ਵਾਹਿਗੁਰੂ ਦਾ ਸਿਮਰਨ ਸਵਾਸ ਸਵਾਸ ਕਰਦੇ ਨੇ ਉਹਨਾਂ ਨੂੰ ਵਜਾਉਣੇ ਨਹੀਂ ਪੈਂਦੇ, ਉਹਨਾਂ ਦੇ ਅੰਦਰ ਪੰਜੇ ਸ਼ਬਦ ਵੱਜਦੇ ਹੀ ਰਹਿੰਦੇ ਨੇ। ਇੱਕ ਹੋਰ ਵਹਿਮ ਕੱਢਦੇ ਹੋ, ਪੰਜ ਸ਼ਬਦ ਨੇ ਸ਼ਾਸਤਰ ਵਿੱਚ ਨਾਂ ਲਿਖੇ ਉਹਨਾਂ ਦਾ, ਤਤ ਤੰਤੀ ਵਿੱਚ ਚਰਮ ਕਾ ਘਣ ਕੰਸੀ ਕੋ ਜਾਨ, ਨਾਦ ਸ਼ਬਦ ਤੇ ਸੁਭਰ ਸਵਾਸ ਪਹਿਚਾਨ, ਇਹ ਨੇ ਪੰਜ ਸ਼ਬਦ ਗੁਰਮੁਖ ਪਿਆਰਿਓ। ਤਤ ਤੰਤੀ ਤਾਰ ਵਾਲੇ ਸਾਜ, ਸਾਰੰਗੀ ਹੈ, ਬੈਂਜੋ ਹੈ, ਵਾਇਲਨ ਹੈ, ਸਤਾਰ ਹੈ, ਰਬਾਬ ਹੈ, ਇਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹ ਤੰਤੀ ਹੈ। ਤਤ ਤੰਤੀ ਬਿਤ ਚਰਮ ਕਾ, ਬਿਤ ਨਾਮ ਹੈ ਗੁਰਮੁਖ ਪਿਆਰਿਓ, ਆ ਜਿਹੜਾ ਹੁਣੀ ਗੁਰਮੁਖ ਪਿਆਰਿਓ ਤਪਲਾ ਵਜਾਉਂਦੇ ਸੀ, ਮਰਦੰਗ ਚਮਰ ਕਾ, ਚਮ ਦੇ ਅੰਬੜੀਆਂ ਹੋਈਆਂ ਚੀਜ਼ਾਂ ਵਿੱਚੋਂ ਆਵਾਜ਼ ਨਿਕਲਣੀ। ਕਨ ਕਾਂਸੀ ਕੋ ਜਾਨ, ਜੋ ਮੈਟਲ ਹੈ, ਕਾਂਸੀ ਹੈ, ਪਿੱਤਲ ਹੈ, ਉਹਨੂੰ ਟਕਰਾਓ ਤੇ ਆਵਾਜ਼ ਆਉਂਦੀ ਹੈ, ਉਹ ਤੀਜਾ ਸ਼ਬਦ ਹੈ। ਚੌਥਾ ਸ਼ਬਦ ਹੈ ਨਾਦ ਸ਼ਬਦ, ਘੰਡੇ ਹੇੜੇ ਦਾ ਸ਼ਬਦ। ਜਿਹੜੇ ਚਕਾਰੀ ਮਿਰਗ ਪਕੜਦੇ ਹੁੰਦੇ ਸੀ ਉਹ ਘੜਾ ਮੜ ਲੈਂਦੇ ਸੀ ਚੰਮ ਨਾਲ, ਉਹਦੇ ਵਿੱਚ ਨੂੰ ਮੋਰ ਦਾ ਖੰਭ ਲੰਘਾ ਲੈਂਦੇ ਸੀ। ਉਹ ਮੜੇ ਹੋਏ ਘੜੇ ਨੂੰ ਗਿੱਲੇ ਹੱਥ ਨਾਲ ਖਿੱਚੋ, ਉਹਦੇ ਵਿੱਚੋਂ ਜਿਹੜਾ ਸ਼ਬਦ ਨਿਕਲਣਾ ਉਹਨੂੰ ਕਹਿੰਦੇ ਘੰਡੇ ਹੇੜੇ ਦਾ ਸ਼ਬਦ, ਜਿਹਨੂੰ ਮਿਰਗ ਸੁਣਦੇ ਸਾਰ ਨੱਠਦੇ। ਤੇ ਪੰਜਵੇਂ ਸੁਭਰ ਸਵਾਸ ਪਹਿਚਾਨ, ਸੁਭਰ ਸਵਾਸ ਕੀ ਹੈ? ਬੰਸਰੀ, ਹਾਰਮੋਨੀਅਮ, ਜਿਹੜੇ ਹਵਾ ਨਾਲ ਸਾਜ ਵੱਜਦੇ ਨੇ ਉਹ ਸੁਭਰ ਸਵਾਸ ਨੇ, ਜਿਹੜੇ ਹਵਾ ਨਾਲ ਟਕਰਾਅ ਕਰਕੇ ਪੈਦਾ। ਇਹ ਪੰਜ ਸ਼ਬਦ ਨੇ ਭਾਈ, ਪਰ ਸਾਨੂੰ ਮਹਾਰਾਜ ਨੇ ਪੰਜ ਸ਼ਬਦ ਆਨੰਦ ਸਾਹਿਬ ਵਿੱਚ ਵੀ ਨਿਤ ਕਹਿ ਰਹੇ ਨੇ। ਆ ਹੁਣ ਇੱਥੇ ਸ਼ਬਦ ਆਏ, ਬਾਰਸ ਬਾਰ ਹੈ, ਉਗਵੈ ਸੂਰ, ਜਿਹਨਾਂ ਨੂੰ ਪ੍ਰਕਾਸ਼ ਹੋ ਗਿਆ ਵਾਹਿਗੁਰੂ ਦਾ, ਉਹਨਾਂ ਨੂੰ ਵਜਾਉਣੇ ਨਹੀਂ ਪਏ ਉਹਨਾਂ ਦੇ ਅੰਦਰ ਅਨਾਹਦ ਸ਼ਬਦ। ਸੋ ਥੋੜ੍ਹੀ ਜਿਹੀ ਤੁਹਾਨੂੰ ਬੇਨਤੀ ਹੈ ਕਿ ਸਾਡਾ ਲਾਣਾ ਵੀ ਕੁਝ ਤੁਹਾਨੂੰ ਪਾਉਂਦਾ ਹੈ ਵਰਮਾ ਵਹਿਮਾਂ ਵਿੱਚ। ਇਹ ਕੰਗਰੋੜ ਸਿੱਧੀ ਕਰੇ ਕਰੋ ਜੀ, ਮੁੱਠੀਆਂ ਬੰਦ ਕਰਕੇ ਗੋਡਿਆਂ ਪਰ ਰੱਖੇ ਕਰੋ ਜੀ, ਨੱਕ ਕੰਨੀ ਦੇਖਿਆ ਕਰੋ, ਅੰਦਰ ਨੂੰ ਸਾਹ ਖਿੱਚਿਆ ਕਰੋ, ਬਾਹਰ ਨੂੰ ਕੱਢਿਆ ਕਰੋ। ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਵਿਹਲੇ ਬੰਦਿਆਂ ਦਾ ਕੰਮ ਹੈ। ਅੱਜ ਕੋਲ ਸਤਨਾਮ, ਜਿਹਨੇ 15 ਘੰਟੇ ਟਰੈਕਟਰ ਵਾਹੁਣਾ ਤੇ ਜੋਬ ਤੇ ਖੜਨਾ, ਕੰਗਰੋੜ ਬਿੰਗੀ ਕਿੱਥੇ ਹੋਜੂਗੀ? ਉਹਦੀ ਬਿਰਕੀ ਚਲੀ ਕਿੱਥੇ ਜਾਊਗੀ ਹੋਰ ਪਾਸੇ? ਸ਼ੈਤਾਨ ਕਦੋਂ ਪੈਦਾ ਹੁੰਦਾ? ਜਦੋਂ ਵਿਹਲਾ ਬੈਠੇ ਤੂੰ, ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਉਹਨੂੰ ਰੋਕਣ ਵਾਸਤੇ ਇਹਨਾਂ ਦੀ ਲੋੜ ਪੈਂਦੀ ਹੈ। ਮਹਾਰਾਜ ਨੇ ਕਿਹਾ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਤੇ ਇੱਕ ਸਿੱਖੀ ਦਾ ਪ੍ਰਿੰਸੀਪਲ, ਤਿੰਨ ਮੇਨ ਪ੍ਰਿੰਸੀਪਲ ਨੇ ਸਿੱਖੀ ਦੇ, ਨਾਮ ਜਪਣਾ ਸਿੱਖੀ ਦਾ ਪਹਿਲਾ ਪ੍ਰਿੰਸੀਪਲ ਨਹੀਂ ਹੈ। ਪਹਿਲਾ ਅਸੂਲ ਹੈ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ, ਤੀਜੇ ਨੰਬਰ ਤੇ ਵੰਡ ਕੇ ਛਕੋ। ਕਿਤੇ ਵੀ ਸ਼ਬਦ ਨਹੀਂ ਆਊਗਾ ਕਿ ਨਾਮ ਜਪੋ ਕਿਰਤ ਕਰੋ, ਜਦ ਵੀ ਸ਼ਬਦ ਆਊਗਾ ਕਿਰਤ ਕਰੋ ਤੇ ਨਾਮ ਜਪੋ। ਹੁਣ ਨਾਮ ਜਪਣ ਦਾ ਭਾਵ ਕੀ ਹੈ? ਸਿੱਖੀ ਵਿੱਚ ਗੁਫਾ 'ਚ ਬੈਠ ਕੇ, ਕੁੰਡੇ ਲਾ ਕੇ, ਪਹਾੜਾਂ 'ਤੇ ਜਾ ਕੇ? ਨਹੀਂ,
ਕਿਰਤ ਕਰਦੇ ਹੋਏ ਕਰਤੇ ਨੂੰ ਯਾਦ ਰੱਖਣਾ। ਸਿੱਧੀ ਪੰਜਾਬੀ ਚ ਸੁਣਿਓ, ਨਾਮ ਜਪਣਾ ਕੀ ਹੈ ਸਿੱਖ ਦਾ? ਕੰਮ ਕਰਦੇ ਹੋਏ, ਕਿਰਤ ਕਰਦੇ ਹੋਏ ਯਾਦ ਕਰਤੇ ਨੂੰ ਰੱਖਣਾ, ਇਹ ਹੈ ਸਿੱਖ ਦਾ ਨਾਮ ਜਪਣਾ। ਖੋਸਤਾ ਕਰੋ ਕਿਰਤ, ਯਾਦ ਰੱਖੋ ਕਰਤੇ ਨੂੰ, ਕਿਰਤ ਨਾਲ ਨਾ ਜੁੜੋ। ਕਿਰਤ ਰੁਜ਼ਗਾਰ ਹੈ, ਗੁਜਰਾਨ ਹੈ। ਆ ਕਬੀਰ ਸਾਹਿਬ ਜੀ ਦੀ ਬਾਣੀ ਸੁਣ ਰਹੇ ਹੋ ਤੁਸੀਂ, ਕਿਤੇ ਕੰਮ ਛੱਡਿਆ ਉਹਨਾਂ ਨੇ? ਕਬੀਰ ਸਾਹਿਬ ਕਿਤੇ ਪੁੱਠੇ ਲਟਕੇ? ਉਹਨਾਂ ਨੇ ਧੂਣੀਆਂ ਤਾਈਆਂ ਕਿਤੇ? ਬਾਬੇ ਨਾਨਕ ਦਾ ਜੇ ਇੱਕ ਸਲੋਕ ਤੁਹਾਨੂੰ ਸੁਣਾਈਏ ਨਾ, ਅਸਰ ਦੀ ਵਾਰ ਦਾ ਸੁਣਿਆ ਤਾਂ ਹੁਣ ਬਹੁਤ ਵਾਰ ਤੁਸੀਂ, ਜਿਹੜੇ ਕੰਮਾਂ ਚ ਅੱਜ ਦੇ ਵੀ ਲੋਕ ਪਾ ਰਹੇ ਸਨ। ਤੁਰੇ ਜਾਂਦੇ ਸੀ ਜੰਗਲ ਉਜਾੜ ਵਿੱਚ ਭਾਈ ਬਾਲਾ ਮਰਦਾਨਾ ਨਾਲ, ਇੱਕ ਬਾਬੇ ਸੰਤ ਨੇ ਪਾਇਆ ਹੋਇਆ ਗਿੱਟਿਆਂ ਨੂੰ ਸੰਗਲ, ਪਿੱਪਲ ਨਾਲ ਪੁੱਠਾ ਲਟਕੇ ਜੰਗਲ ਵਿੱਚ, ਪੁੱਠੇ ਲਟਕੇ ਭਗਤੀ ਕਰਦੇ, ਤੇ ਮਰਦਾਨਾ ਜੀ ਰਬਾਬ ਰੱਖ ਕੇ ਉਹਨੂੰ ਮੱਥਾ ਟੇਕਣ ਲੱਗ ਗਏ। ਸਤਿਗੁਰ ਨਾਨਕ ਕਹਿੰਦੇ, ਮਰਦਾਨਿਆਂ ਕਿਹਨੂੰ ਮੱਥਾ ਟੇਕਿਆ? ਸਤਿਗੁਰ ਜੀ, ਤੁਹਾਡੇ ਸਾਹਮਣੇ ਤਾਂ ਏਡਾ ਵੱਡਾ ਮਹਾਂਪੁਰਸ਼ ਹੈ, ਪੁੱਠਾ ਲਟਕ ਰਿਹਾ ਜੰਗਲ ਵਿੱਚ, ਭਗਤੀ ਕਰ ਰਹੇ। ਗੁਰੂ ਨਾਨਕ ਦੇਵ ਕਹਿੰਦੇ, ਮੀਰਾ ਕਾਹਨੂੰ ਭੁੱਲਦਾ, ਇਹ ਭਗਤੀ ਨਹੀਂ ਹੈ, ਇਹ ਨਾਮ ਨਹੀਂ ਜਪਦਾ। ਕਹਿੰਦਾ, ਮਹਾਰਾਜ ਫਿਰ ਤੁਸੀਂ ਦੱਸੋ ਵੀ ਕਰਦਾ ਕੀ ਹੈ, ਪੁੱਠਾ ਕਾਹਤੇ ਲਟਕਦਾ? ਆਸਾ ਦੀ ਵਾਰ ਹੈ ਤੁਹਾਡੀ, ਨਿੱਤ ਸੁਣਦੇ ਹੋ। ਮਹਾਰਾਜ ਕਹਿੰਦੇ, ਭਗਤੀ ਨਹੀਂ ਹੈ,

ਜਨਮ ਵਿੱਚ ਪੁੱਠੇ ਕੰਮ ਕਰਕੇ ਆਇਆ ਤਾਂ ਲਟਕਦਾ ਹੈ ਅੱਜ ਕੋ ਸਤਨਾਮ। ਬੜੇ ਪਖੰਡਾਂ ਦੇ ਵਹਿਮ ਕੱਢੇ ਗੁਰੂ ਨਾਨਕ ਨੇ, ਆਪਣਾ ਕੀਆ ਕਮਾਉਣਾ। ਉਹ ਕੈਲਗਰੀ ਚ ਪੁਰਸ਼ ਪੁੱਠਾ ਉਹਨੂੰ ਇਹ ਲਟਕਾਊਗੀ ਜਿਹੜੇ ਪੁੱਠੇ ਕੰਮ ਕਰਨਗੇ। ਨਾਲੇ ਸਾਨੂੰ ਤਾਂ ਅਰਦਾਸ ਕਰਨ ਨੂੰ ਕਿਹਾ ਵੀ ਮਹਾਰਾਜ ਅੱਗੇ ਅਰਦਾਸ ਕਰੋ, ਦਸ ਮਾਸ ਮਾਤਾ ਉਧਰ ਵੀ ਮੁੜ ਮੁੜ ਕੇ ਜੂਨੀਆਂ ਚ ਪੁੱਠਾ ਨਾ ਲਟਕਾਂ। ਇਹ ਕਈ ਵਿਚਾਰੇ ਬਾਹਰ ਆ ਕੇ ਵੀ ਲਟਕਦੇ ਹੈ। ਸਤਨਾਮ ਕੈਸੀਆਂ ਗੱਲਾਂ ਮਹਾਰਾਜ ਨੇ ਲਿਖੀਆਂ, ਇਹਨਾਂ ਵਹਿਮਾਂ ਚ ਨਹੀਂ ਪੈਣਾ। ਤੂਣੇ ਤਾਪਣੇ ਜਲ ਧਾਰੇ ਕਰਨੇ, ਕਿਰਤ ਕਰੋ ਨਾਮ ਜਪੋ। ਨਾਮ ਜਪਣਾ ਸਿੱਖਦਾ, ਕਿਰਤ ਕਰਦੇ ਹੋਏ ਕਰਤੇ ਨੂੰ ਯਾਦ ਰੱਖੋ। ਤੇ ਜਿਹੜੇ ਕਿਰਤ ਕਰਦੇ ਨੂੰ ਕਰਤੇ ਨੂੰ ਯਾਦ ਰੱਖਣਗੇ ਤੇ ਕਿਰਤ ਵਿੱਚੋਂ ਵੰਡ ਕੇ ਛਕਣਗੇ, ਪਤਾ ਉਹਨਾਂ ਨੂੰ ਕੀ ਮਿਲੂ? ਉਹਨਾਂ ਦੀ ਕਿਰਤ ਹੀ ਕਰਤਾ ਬਣ ਜਾਵੇਗੀ, ਉਹਨਾਂ ਦੀ ਕਾਰ ਹੀ ਨਿਰੰਕਾਰ ਬਣ ਜਾਵੇਗੀ, ਬਾਹਰੋਂ ਨਹੀਂ ਲੱਭਣਾ। ਜਿਸ ਕਿਰਤ ਵਿੱਚ ਨਾਮ ਤੇ ਦਾਨ ਜੁੜਿਆ ਹੋਇਆ ਉਹ ਕਿਰਤ ਨਹੀਂ, ਉਹ ਕਰਤਾਰ ਹੈ। ਕਬੀਰ ਸਾਹਿਬ ਨੇ ਖੱਡੀ ਬੁਣਨੀ ਨਹੀਂ ਛੱਡੀ, ਬਿਰਧ ਤੱਕ ਆਪਣੇ ਕੱਪੜੇ ਬਾਜ਼ਾਰ ਵਿੱਚ ਵੇਚਦੇ ਫਿਰਦੇ ਹੁੰਦੇ ਸੀ, ਦੁਨੀਆਂ ਮੱਥੇ ਟੇਕਦੀ ਸੀ, ਪਰ ਕਿਰਤ ਕਰਦੇ ਵਾਹਿਗੁਰੂ ਨਾਲ ਕਿੰਨੇ ਜੁੜੇ ਹੋਏ ਸੀ ਜਿਨ੍ਹਾਂ ਦੀ ਬਾਣੀ ਸੁਣ ਰਹੇ ਹੋ। ਇੱਕ ਦਿਨ ਮਾਂ ਨੂੰ ਕਹਿਤਾ ਕਬੀਰ ਸਾਹਿਬ ਨੇ, ਮਾਂ ਮੈਂ ਕੱਲ੍ਹ ਨੂੰ ਖੱਡੀ ਨਹੀਂ ਬੁਣਨੀ, ਨਹੀਂ ਬੁਣਨੀ। ਤੇ ਮਾਂ ਕਹਿੰਦੀ ਦੱਸ ਤਕਲੀਫ ਕੀ ਹੈ? ਮਾਤਾ ਪੁੱਛਦੀ ਹੁੰਦੀ ਹੈ ਬੱਚਿਆਂ ਨੂੰ ਤੇ ਲੈ ਕਿਤੇ ਜਾਣੇ। ਕਬੀਰ ਸਾਹਿਬ ਕਹਿੰਦੇ ਤੈਨੂੰ ਦੁੱਖ ਵੀ ਨਹੀਂ ਦੱਸਣਾ ਆਪਣੀ ਮਾਤਾ ਜੀ, ਖੱਡੀ ਵੀ ਨਹੀਂ ਬੁਣਨੀ, ਦੁੱਖ ਵੀ ਨਹੀਂ ਦੱਸਣਾ। ਕਬੀਰ ਸਾਹਿਬ ਦੀ ਮਾਂ ਕਹਿੰਦੀ ਦੁੱਖ ਕਿਉਂ ਨਹੀਂ ਦੱਸਣਾ? ਪੁੱਤ ਧੀ ਮਾਂ ਬਾਪ ਨੂੰ ਦੁੱਖ ਦੱਸਦੇ ਨੇ। ਇੱਥੇ ਸੁਣਿਓ ਇੱਕ ਗੱਲ ਨਾਲ ਯਾਦ ਰੱਖਿਓ, ਕਬੀਰ ਸਾਹਿਬ ਕਹਿੰਦੇ ਮਾਂ ਤੈਨੂੰ ਦੁੱਖ ਦੱਸਣ ਦਾ ਫਾਇਦਾ ਨਹੀਂ, ਮੇਰੇ ਦੁੱਖ ਦਾ ਤੇਰੇ ਕੋਲ ਇਲਾਜ ਨਹੀਂ ਹੈ। ਉਸਨੂੰ ਦੁੱਖ ਦੱਸਣ ਦਾ ਫਾਇਦਾ ਕੀ ਜਿਹਦੇ ਕੋਲ ਇਲਾਜ ਹੀ ਨਹੀਂ? ਦੁੱਖ ਉਹਨੂੰ ਦੱਸੋ ਜਿਹਦੇ ਕੋਲ ਇਲਾਜ ਹੋਵੇ। ਆ ਬੇਨਤੀ ਹੈ, ਕੰਮ ਛੱਡ ਦਿਓ ਜਿਹੜਾ ਆਪਾਂ ਨੇ ਫੜਿਆ ਹੋਇਆ। ਕੋਈ ਮਿਲਣ ਆਉਂਦਾ ਹੈ, ਡੇਢ ਕੁਇੰਟਲ ਦੀ ਪੰਡ ਤਾਂ ਉਹ ਆਪਣੀ ਚੱਕੀ ਫਿਰਦਾ ਦੁੱਖਾਂ ਦੀ, ਢਾਈ ਕੁਇੰਟਲ ਦੀ ਤੁਸੀਂ ਧਰ ਦਿੰਦੇ ਹੋ, ਸਤਨਾਮ ਖੜਨ ਜੋਗਾ ਰਹੇ ਜੋ ਵਿਚਾਰਾ ਉਹ ਅੱਗੇ ਦੁਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਯਾਦ ਰੱਖਿਓ, ਦੁੱਖ ਤਿਸੈ ਪੈ ਆਖੀ ਹੈ, ਸੁਖ ਜਿਸੈ ਹੀ ਪਾਸ। ਆਪਣੇ ਦੁੱਖ ਉਹਨੂੰ ਦੱਸੋ ਜਿਹੜਾ ਗਾਂ ਸੁਖੀ ਹੋਵੇ। ਜਿਹਦੇ ਕੋਲ ਸੁੱਖ ਹੋਣ, ਤੁਸੀਂ ਦੁਖੀਆਂ ਨੂੰ ਦੁੱਖ ਦੱਸ ਕੇ ਹੋਰ ਦੁਖੀ ਕਰ ਰਹੇ ਹੋ ਉਹਨਾਂ ਨੂੰ। ਮੇਰਾ ਮੁੰਡਾ ਜੀ ਕਹਿਣਾ ਨਹੀਂ ਮੰਨਦਾ, ਮੇਰਾ ਮੁੰਡਾ ਗਲਤ ਖਰਚ ਕਰਦਾ, ਉਹ ਵਿਚਾਰਾ ਮੁੰਡਿਆਂ ਦਾ ਹੀ ਕੱਢਿਆ ਫਿਰਦਾ ਹੈ, ਸਤਨਾਮ ਤੁਹਾਡੇ ਮੁੰਡਿਆਂ ਨੂੰ ਕਿੱਥੇ ਰਾਜੀ ਕਰ ਦੂਗਾ? ਦੁੱਖ ਜਿਸੇ ਪੈ ਆਖੀਏ, ਸੁੱਖ ਜਿਸੇ ਹੀ ਪਾ। ਕਿਹਨੂੰ ਦੁੱਖ ਦੱਸਣਾ? ਤੀਨੇ ਤਾਪ ਨਿਵਾਰਨ ਹਾਰਾ, ਦੁਖਾਂਤਾ ਸੁਖ ਰਾਸ, ਜਿਹੜਾ ਸੁੱਖਾਂ ਦਾ ਸਮੁੰਦਰ ਹੈ। ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਦੁੱਖ ਦੱਸਣਾ। ਮਾਂ ਨੂੰ ਪੈ ਗਿਆ ਭੁਲੇਖਾ ਕਿ ਮੁੰਡੇ ਨੂੰ ਬਾਹਰ ਦੀ ਕਸਰ ਹੋ ਗਈ, ਬੜੀਆਂ ਕਸਰਾਂ ਹੁੰਦੀਆਂ ਬਾਹਰ ਦੀਆਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਆ ਜਿਹੜੀ ਹਾਈਵੇ ਬਣ ਜਾਂਦੀ ਹੈ ਥੋੜ੍ਹੀ ਟੋਰਾਂਟੋ ਵੈਨਕੂਵਰ ਨੂੰ, ਕਿਤੇ ਟਾਈਫਾਈਡ ਇਹ ਤੇ ਤੁਰਦਾ ਫਿਰਦਾ ਦੇਖਿਆ ਤੁਸੀਂ? ਕਦੇ ਖੰਘ ਸੜਕ ਤੇ ਤੁਰਦੀ ਫਿਰਦੀ ਦੇਖੀ ਹੈ? ਕਦੇ ਮਲੇਰੀਆ ਸੜਕ ਤੇ ਜਾਂਦਾ ਦੇਖਿਆ ਤੁਸੀਂ? ਬਾਹਰ ਕਸਰਾਂ ਨੀ, ਕਸਰਾਂ ਤਾਂ ਤੁਹਾਡੇ ਅੰਦਰ ਸਤਨਾਮ। ਕਹਿੰਦੇ ਬਾਹਰਲੀਆਂ ਕਸਰਾਂ। ਇੱਕ ਹੋਰ ਤੁਹਾਨੂੰ ਬੇਨਤੀ ਕਰਦਾ, ਆ ਪਖੰਡ ਛੱਡ ਦੋ, ਪਾਪ ਹੈ। ਫਲਾਣੇ ਵਿੱਚ ਸ਼ਹੀਦ ਆਉਣੇ, ਕਿਸੇ ਮੁੰਡੇ ਵਿੱਚ, ਕਿਸੇ ਕੁੜੀ ਚ ਕੋਈ ਬੁੜੀ ਖੇਲਣ ਡਈ ਹੈ ਕਿ ਸ਼ਹੀਦ ਆਏ ਵੇ ਵਿੱਚ, ਬਹੁਤ ਪਾਪ ਹੈ, ਮੁੜ ਕੇ ਨਾ ਕਿਹੋ। ਸ਼ਹੀਦ ਸੱਚਖੰਡ ਦਾ ਵਾਸੀ ਹੁੰਦਾ, ਸ਼ਹੀਦ ਵਾਹਿਗੁਰੂ ਨਾਲ ਮਿਲੀ ਜੋਤ ਹੁੰਦੀ ਹੈ। ਆ ਜਿਹੜੇ ਸਾਡੇ ਸਰੀਰ ਨੇ ਤਾਂ ਗੰਦ ਦਾ ਪੰਡ ਨੇ, ਉਹ ਸੱਚਖੰਡ ਛੱਡ ਕੇ ਢੇਰ ਵਿੱਚ ਆ ਕੇ ਬੜੂਗਾ ਸ਼ਹੀਦ। ਹਾਂ, ਮੇਰਾ ਖਿਆਲ ਜਿੰਨਾ ਚਾਹੁੰਦੇ ਹੈ ਨਾ ਸ਼ਹੀਦ, ਉਹਨਾਂ ਦੇ ਚਿੱਠ ਚ ਪਾਲਕ ਦੇ ਪਕੌੜੇ ਪੱਕਦੇ ਹੋਣੇ, ਗੁਲਾਬ ਜਾਮਣਾ ਪੱਕਦੀ ਹੋਣੀ। ਜਿਹੜੇ ਸ਼ਹੀਦ ਸੱਚਖੰਡ ਛੱਡ ਕੇ ਢੇਰ ਚ ਬੜੂਗਾ ਕੇ, ਕਦੇ ਨਾ ਕਿਹਾ ਕਰੋ ਐਸਾ ਬਚਨ, ਸ਼ਹੀਦ ਨਹੀਂ ਆਉਂਦੇ ਹੁੰਦੇ।

0: हाँ एक गल कह दे करो कि भूत आने, मैं भी एग्री हाँ थोड़े भूत तो मैं भी मानता है क्योंकि भाईचारे को भाईचारा आ जाता है अज के को सतनाम दिस इज पॉसिबल पर शहीद इज इम्पोसिबल कदे नहीं आऊगा। और जे शहीद आ गया फिर तेन छड के नहीं जाता लेके ही जाऊगा अज के को सतनाम फिर तेन दर्शन दे रहा उन्हें ਇਹ ਜੇ ਪਕੜ ਚ ਨੀ ਪੈਣਾ ਸ਼ਹੀਦ ਆਉਣੇ ਆ ਜੀ ਸਿਰ ਘੁੰਮ ਰਹੇ ਨੇ ਪ੍ਰਭਾਤ ਸਿੰਘ ਦੇ ਡੇਰੇ ਵਾਂਗ। ਇੱਕ ਤੁਹਾਨੂੰ ਹੋਰ ਬੇਨਤੀ ਕਰਾਂ ਗੁੱਸਾ ਨਾ ਕਰਿਓ ਰਾਗੀ ਸਿੰਘ ਬਾਜੇ ਤੇ ਇਹਦੇ ਸੁਰ ਤੇ ਉਂਗਲੀ ਉਹ ਰੱਖਦੇ ਨੇ ਕਈਆਂ ਦੇ ਬੈਠਿਆਂ ਦੇ ਸਿਰ ਐਂ ਘੁੰਮਦੇ ਜਿਵੇਂ ਪ੍ਰਭਾਤ ਸਿੰਘ ਦੇ ਡੇਰੇ ਘੁੰਮਦੇ ਪਤਾ ਹੈ ਹੀ ਨਹੀਂ ਸ਼ਬਦ ਕੀ ਹੈ ਪਤਾ ਹੈ ਹੀ ਨਹੀਂ ਰਾਗ ਕੀ ਹੈ। ਸਹਿਜ ਅਵਸਥਾ ਵਿੱਚ ਆ ਜਾਓ ਭੂਤਾਨ ਭੂਤਾ ਦੇ ਵਾਨ ਦੇਵਾ ਭੂਤ ਆ ਸਕਦੇ ਆ ਸਾਡੇ ਕੋਲ ਕਿਉਂ ਜੈ ਕਰ ਸਾਧ ਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਇਹ ਕਰ ਮਰ ਹਟ ਸਾਰ ਕੇ ਭੂਤ ਵਸੈ ਤੈਨੂੰ ਜਿਹਨਾਂ ਘਰਾਂ ਵਿੱਚ ਸਿਮਰਨ ਨਹੀਂ ਹੈ ਸੇਵਾ ਨਹੀਂ ਹੈ ਉਹ ਵਸਣ ਵਾਲੇ ਬੰਦੇ ਨਹੀਂ ਉਹ ਭੂਤ ਵਸ ਰਹੇ ਨੇ ਕਬੀਰ ਸਾਹਿਬ ਜੀ ਦੇ ਬੱਚੇ। ਮਾਂ ਨੂੰ ਸ਼ੰਕਾ ਪੈ ਗਈ ਮੁੰਡੇ ਨੂੰ ਬਾਹਰ ਦੀ ਕਸਰ ਹੋ ਗਈ ਦੁੱਖ ਨਹੀਂ ਦੱਸਦਾ ਖੱਡੀ ਨਹੀਂ ਬੁਣਦਾ ਕਹਿੰਦੀ ਕੋਈ ਨਹੀਂ ਬੈਠ ਮੈਂ ਸਿਆਣੇ ਨੂੰ ਬੁਲਾ ਕੇ ਲਿਆਉਂਦੀ ਹਾਂ। ਕਬੀਰ ਸਾਹਿਬ ਦੀ ਮਾਂ ਕਬੀਰ ਨੇ ਸੋਚਿਆ ਜਿਹੜੇ ਪੰਜ ਚਾਰ ਆਨੇ ਮੈਂ ਕਮਾਏ ਨੇ ਕਿਸੇ ਪਖੰਡੀ ਨੂੰ ਦੇ ਆਉਣੇ ਕਿਉਂਕਿ ਦੱਸਣਾ ਮੈਨੂੰ ਤਾਂ ਪੁੱਛਿਆ ਮਿਲਦੀ ਨਹੀਂ ਅੱਜ ਖੇ ਕੋ ਸਤਨਾਮ ਉਹ ਤਾਂ ਪਹਿਲਾਂ ਚੈੱਕ ਜਾਂ ਡਰਾਫਟ ਜਾਂ ਤੁਹਾਨੂੰ ਆਪਣਾ ਕਾਰਡ ਘੁਮਾਉਣਾ ਪੈਣਾ ਤਾਂ ਅੱਜ ਮੇਰੀ ਬਾਬਾ ਸਾਹਿਬ ਬੋਲਣਗੇ ਕਿਤੇ ਥੋੜ੍ਹਾ ਬੋਲਣ ਲੱਗੇ। ਗੁਰਸਿੱਖ ਪਿਆਰੇ ਹੋ ਕਹਿੰਦਾ ਮਾਂ ਆ ਜਾ ਮੈਂ ਦੱਸ ਦਿੰਦਾ ਦੁੱਖ ਸੁਣਿਓ ਜਿਹੜੀ ਗੱਲ ਸੀ ਕਿਰਤ ਕਰੋ ਨਾਮ ਜਪੋ ਕਿਰਤ ਕਰਦੇ ਕਰਤੇ ਨੂੰ ਯਾਦ ਰੱਖੋ ਕਿਰਤ ਕਰਦੇ ਦਸਵੰਧ ਨੂੰ ਯਾਦ ਰੱਖੋ ਉਹ ਕਿਰਤ ਹੀ ਕਰਤਾ ਬਣ ਜਾਏਗੀ। ਕਬੀਰ ਸਾਹਿਬ ਨੇ ਦੁੱਖ ਕੀ ਦੱਸਿਆ ਕਹਿੰਦਾ ਮਾਂ ਦੁੱਖ ਇਹ ਹੈ ਜਦ ਮੈਂ ਨਲਕੀ ਵਿੱਚ ਨੂੰ ਟਾਗਾ ਲੰਘਾਉਣਾ ਉਹਨੂੰ ਬੇਹੀ ਕਹਿੰਦੇ ਨੇ ਬੇਹੀ ਹੱਡੀਆਂ ਚ ਹੁੰਦੀ ਹੈ ਬੇਹੀ ਨਲਕੀ ਜੀ ਦੇ ਵਿੱਚ ਨੂੰ ਤਾਗਾ ਤੇ ਤਾਗਾ ਲੰਘਾਉਣ ਖਾਤਰ ਤਾਗੇ ਦੇ ਸਿਰ ਨੂੰ ਵੱਟ ਦੇਣਾ ਪੈਂਦਾ ਜਦੋਂ ਸੂਈ ਵਿੱਚ ਤਾਗਾ ਪਾਓ ਵੱਟ ਨਹੀਂ ਦਿੰਦੇ ਸਿਰ ਤੇ ਵੱਟ ਦੇਣ ਖਾਤਰ ਮੈਨੂੰ ਆਪਣੀ ਉਂਗਲੀ ਜੀਭ ਤੇ ਲਾਉਣੀ ਪੈਂਦੀ ਹੈ ਗਿੰਦੀ ਕਰਨ ਵਾਸਤੇ ਜਦ ਮੈਂ ਜੀਭ ਤੇ ਉਂਗਲੀ ਲਾਉਂਦਾ ਦੁੱਖ ਇੰਨਾ ਹੈ ਉਹਨਾਂ ਚਿਰ ਮੇਰੀ ਜੀਵ ਰਾਮ ਨਹੀਂ ਕਹਿੰਦੀ ਅੱਜ ਕੇ ਆਖੋ ਸਤ ਦੇਖੋ ਕਿਰਤ ਵਿੱਚ ਕਰਤਾ ਇਹ ਹੈ ਮੇਰਾ ਦੁੱਖ ਲਿਖ ਦਿੱਤਾ ਬਾਣੀ ਵਿੱਚ ਜਬ ਲੱਗ ਤਾਗਾ ਬਾਹੋਂ ਬੇਹੀ ਤਬ ਲੱਗ ਵਿਸਰੈ ਰਾਮ ਸੰਦੀ ਜਦ ਮੈਂ ਬੇਹੀ ਵਿੱਚੋਂ ਤਾਗਾ ਲਿਖਾਉਣ ਖਾਤਰ ਵੱਟ ਦਿੰਦਾ ਉਂਗਲੀ ਜੀਵ ਨੂੰ ਲੱਗਦੀ ਹੈ ਉਨ੍ਹਾਂ ਚਿਰ ਵੀ ਮੈਂ ਰਾਮ ਦਾ ਵਿਛੋੜਾ ਨਹੀਂ ਸਹਿ ਸਕਦਾ ਬਸ ਉਹ ਕਿਰਤ ਖੱਡੀ ਬੁਣਨਾ ਹੀ ਕਰਤਾ ਬਣਦੀ ਖੱਡੀਆਂ ਤਾਂ ਬਹੁਤ ਬੁਣਦੇ ਨੇ ਵੀਰ ਰੁਜ਼ਗਾਰ ਹੈ ਇੱਕ ਕਬੀਰ ਦੀ ਖੱਡੀ ਹੈ ਜਿਹੜੀ ਤਖ਼ਤ ਪਟਨਾ ਸਾਹਿਬ ਵਿੱਚ ਸਭਾਏ ਮਾਨ ਕਦੇ ਦਰਸ਼ਨ ਕਰਿਓ ਤਖ਼ਤ ਪਟਨਾ ਸਾਹਿਬ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹੈ ਕਬੀਰ ਸਾਹਿਬ ਦੀ ਖੱਡੀ ਦੇ ਵੀ ਕਰਾਏ ਜਾਂਦੇ ਅੱਜ ਫੇ ਆਖੋ ਸਾਹਿਬ ਗੁਰਮੁਖੋ ਕਿਰਤ ਵਿੱਚ ਦੋ ਚੀਜ਼ਾਂ ਕਰਤਾ ਤੇ ਦਸਵੰਧ ਸੇਵਾ ਉਹ ਕਿਰਤ ਹੀ ਕਰਤਾ ਬਣਦੀ ਜਿਸ ਕਿਰਤ ਵਿੱਚ ਰੱਬ ਨਹੀਂ ਹੈ ਜਿਸ ਕਿਰਤ ਵਿੱਚ ਦਇਆ ਨਹੀਂ ਹੈ ਉਹਨੇ ਕਰਤਾ ਕੀ ਬਣਨਾ ਉਹ ਜ਼ਾਲਮ ਬਣ ਜਾਵੇ ਉਹ ਦੋਸ਼ੀ ਬਣ ਜਾਵੇ ਉਹਨੇ ਨਹੀਂ ਵੇਖਣਾ ਉਹੀ ਕਿਰਤ ਦੋਸ਼ੀ ਬਣੀ ਹੋਈ ਹੈ ਤੁਹਾਡੇ ਸਾਹਮਣੇ ਗੁਰਦੁਆਰਿਆਂ ਦੀਆਂ ਬਥੇਰੀਆਂ ਖਬਰਾਂ ਆਉਣੀਆਂ ਕਿ ਗੋਲ ਕੇ ਚੱਕ ਲੈ ਗਏ ਅੱਜ ਕੇ ਕੋ ਸਤਨਾਮ ਉਸ ਕਿਰਤ ਵਿੱਚ ਕਰਤਾ ਨਹੀਂ ਸੀ ਨਹੀਂ ਗੁਰਦੁਆਰਾ ਦਿਖਿਆ ਨਹੀਂ ਮੰਦਰ ਦਿਖਿਆ ਬਚਨ ਆਇਆ ਕਿ ਬਾਰਾਂ ਹੀ ਸੂਰਜਾਂ ਦਾ ਪ੍ਰਕਾਸ਼ ਉੱਥੇ ਪੈਦਾ ਹੋ ਜਾਂਦਾ ਬਾਰਾਂ ਸੂਰਾਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ ਓਂਕਾਰ ਉੱਥੇ ਪ੍ਰਕਾਸ਼ਮਾਨ ਹੋ ਗਿਆ ਤੇ ਅਨਹਦ ਸ਼ਬਦ ਦਿਨ ਰਾਤ ਵੱਜਦੇ ਹੀ ਰਹੇ ਐਨੀ ਕਿ ਦਸ ਮੈਂ ਚੱਖਾ ਮੀਚ ਕੇ ਮਚਾਉਣੇ ਨਾ ਨਾ ਵੱਜਦੇ ਫਿਰ ਅੱਗੇ ਕੀ ਮਿਲਿਆ ਇਹਨਾਂ ਲੋਕਾਂ ਦੇ ਪਤੀ ਪਰਮਾਤਮਾ ਦਾ ਮਿਲਾਪ ਤੇ ਜਦੋਂ ਮਿਲਾਪ ਹੋਇਆ ਬੜੀ ਘਟਨਾ ਅਸਚਰਜ ਵਾਪਰੀ ਦੇਖਿਆ ਤੀਹੂ ਲੋਕ ਕਾ ਪੀਓ ਆਚਰਜ ਭਇਆ ਵੀਰ ਸਾਹਿਬ ਕਹਿੰਦੇ ਬਹੁਤ ਅਸਚਰਜ ਹੋ ਗਏ ਜਿਹਨੂੰ ਮੈਂ ਟੋਲਦਾ ਫਿਰਦਾ ਸੀ ਜਿਹਨੂੰ ਮੈਂ ਰੱਬ ਕਹਿੰਦਾ ਸੀ ਜਿਹਦੇ ਖਾਤਰ ਸਾਧਨਾ ਸਾਧੀਆਂ ਉਹ ਤਾਂ ਮੈਂ ਖੁਦ ਹੀ ਨਿਕਲਿਆ ਖੋਲ ਸਕਦਾ ਜੀਵ ਤੇ ਸੀਓ ਜੀਵ ਮਨੁੱਖ ਸੀਓ ਸ਼ਿਵ ਕਲਿਆਣ ਰੂਪ ਪਰਮੇਸ਼ਰ ਵਾਹਿਗੁਰੂ ਦੋਵੇਂ ਇੱਕ ਹੋ ਗਏ ਆਓ ਹੁਣ ਅਗਲੀ ਪੌੜੀ ਸਰਵਣ ਕਰੀਏ
1: ਤੇਰ ਤੇਰਾ ਅਗਮ ਬੁਖਾਲ
0: ਇਹ ਤੇਰਵਾਂ ਦਿਨ ਹੈ ਸੁਧੀ ਦਾ ਤੇਰਸ ਤੇਰ ਹੈ ਅਗਮ ਬੁਖਾਲ ਬਹੁਤ ਗੰਭੀਰ ਸ਼ਬਦ ਹੈ ਪੜ੍ਹਨ ਨੂੰ ਸਿਖਾ ਤ੍ਰੌਦਸੀ ਦੇ ਦਿਨ ਤੇਰਾਂ ਤੇਰ ਹੈ ਤੇਰਾਂ ਹੱਟੀਆਂ ਤੇ ਤਖੜੀਆਂ ਬਹੁਤ ਤੋਲੀਆਂ ਜਾਂਦੀਆਂ ਘਰਾਂ ਵਿੱਚ ਵੀ ਤਖੜੀਆਂ ਵਰਤੀਆਂ ਜਾਂਦੀਆਂ ਬਹੁਤ ਤੋਲ ਤੋਲੇ ਜਾ ਰਹੇ ਨੇ ਪਰ ਐਸਾ ਤਖੜੀ ਤੋਲਣ ਵਾਲਾ ਮੁੜ ਕੇ ਸਹਿਜ ਸੰਸਾਰ ਵਿੱਚ ਆਵੇ ਕਿ ਨਾ ਜਿਹੜਾ ਤਖੜੀ ਤੋਲਦਾ ਤੋਲਦਾ ਤੇਰਾਂ ਤੇ ਹੀ ਖੜ ਗਿਆ ਖੋਸਤਾ ਜਿਹਦੇ ਮੂੰਹ ਚੋਂ ਚੌਦਾਂ ਨਿਕਲੇ ਤੇਰਾ ਬਸ ਤੇਰਾ ਇੱਕ ਦਿਨ ਹੋਮੇ ਦਾ ਜ਼ਿਕਰ ਆਇਆ ਸੀ ਤੁਹਾਡੇ ਨਾਲ ਕਿ ਪੈਦਾ ਕਿੱਥੋਂ ਹੁੰਦਾ ਮੇਰਾ ਜਿੱਥੇ ਮੇਰਾ ਸ਼ਬਦ ਆ ਗਿਆ ਹੋਮੇ ਦਾ ਬੀਜ ਬੀਜਿਆ ਜਿੱਥੇ ਮੇਰਾ ਨਹੀਂ ਹੈ ਤੇ ਹੋਮੇ ਖੜੂਗਾ ਕਿੱਥੇ ਬਸ ਮੇਰਾ ਮੇਰੀ ਨਾਲੇ ਖਤਰਨਾਕ ਤਾਂ ਬਹੁਤ ਹੈ ਪਰ ਆਪਾਂ ਨੂੰ ਅਜੇ ਪਤਾ ਨਹੀਂ ਲੱਗਿਆ ਇਹਦਾ ਕੀ ਬਾਰਵੀਂ ਅਸ਼ਟਪਦੀ ਪੜ੍ਹਦੇ ਹੋ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਗੁਰੂ ਅਰਜਨ ਖਾਤਰ ਨਾ ਸੁਖਮਨੀ ਪੜ੍ਹਿਆ ਕਰੋ ਗੁਰੂ ਗ੍ਰੰਥ ਸਾਹਿਬ ਖਾਤਰ ਸੁਖਮਨੀ ਨਾ ਪੜ੍ਹਿਆ ਕਰੋ ਸੁਖਮਨੀ ਆਪਣੇ ਖਾਤਰ ਪੜ੍ਹਿਆ ਕਿ ਜੋਕਸ ਲਿਖਿਆ ਮੇਰੇ ਖਾਤਰ ਬੜਾ ਵਹਿਮ ਪੈ ਗਿਆ ਕਹਿੰਦੇ ਸੁਖਮਨੀ ਪੜ੍ਹ ਲਓ 24,000 ਸਵਾਸ ਸਫਲ ਹੋ ਜਾਣਗੇ ਸੁਖਮਨੀ ਪੜ੍ਹਦਾ ਫਿਰਦਾ ਰਿਹਾ ਜਲੰਧਰ ਚੌੜੇ ਬਾਜ਼ਾਰ ਚ ਕੋ ਸਤਨਾਮ ਸਵਾਸ ਕੈਲਗਰੀ ਸਾਫ ਕਰ ਰਿਹਾ ਆਪਣੇ ਪੂਰੇ ਲਿਖੋ ਕਿੱਥੇ ਤੇਰੇ ਸਵਾਸ ਸਭ ਆਪਣੇ ਖਾਤਰ ਪੜ੍ਹ ਸੁਣੋ ਗੱਲ ਹੁਣ ਤੇਰਸ ਤੇਰ ਹੈ ਕੋਈ ਵਿਰਲਾ ਪੁੱਜਦਾ ਇੱਥੇ ਤੇਰਾਂ ਤੱਕ ਗੁਰੂ ਨਾਨਕ ਪੁੱਜੇ ਨੇ ਗੁਰੂ ਗੋਬਿੰਦ ਸਿੰਘ ਪੁੱਜੇ ਨੇ ਭਗਤ ਕਬੀਰ ਜੀ ਦੀ ਬਾਣੀ ਸੁਣਿਓ ਮੇਰਾ ਮੁੱਢ ਮੈਂ ਕਿਛ ਨਹੀਂ ਜੋ ਕੁਛ ਹੈ ਸੋਚੇ ਜਦ ਮੇਰੇ ਹੀ ਕੁਝ ਨਹੀਂ ਤੇ ਹੋਵੇਂ ਕਾਹਦਾ ਅਹੰ ਕਾਹਦਾ ਮੇਰਾ ਹੈ ਤੇ ਹੰਕਾਰ ਬੀਜਿਆ ਗਿਆ ਪੁੰਗਰੇਗਾ ਵੱਡਾ ਹੋਵੇਗਾ ਗੁਰਸਿੱਖ ਪਿਆਰਿਓ ਸਤਿਗੁਰ ਨਾਨਕ ਦੇਵ ਤੇਰਾ ਤੋਂ ਗਾਹਾਂ ਨਹੀਂ ਲੰਘੇ ਬਸ ਤੇਰਾ 80,000 ਦਾ ਇਕੱਠ ਲਿਖਿਆ ਮੈਂ ਕਾਲਫ ਨੇ ਤਰਿੰਜਮ ਨੇ ਜਿਹੜਾ ਉਸ ਸਮੇਂ ਵਿੱਚ ਬੈਠਾ ਸੀ CID ਦਾ ਬੰਦਾ ਔਰੰਗਜ਼ੇਬ ਦਾ 70 ਤੋਂ 80 ਸਿਰ ਮੰਗਿਆ ਤੁਹਾਨੂੰ ਡਿਟੇਲ ਵਿੱਚ ਨਹੀਂ ਲਿਜਾਣਾ ਵਿਸਾਖੀ ਆ ਰਹੀ ਹੈ ਬੇਨਤੀ ਕਰਾਂਗੇ 22,000 ਬੰਦਾ ਇਕੱਠਾ ਉੱਠਿਆ ਸੀ ਨੱਠਣ ਨੂੰ 22,000 ਇਨ ਰਿਟਰਨ ਹੈ ਜੇ ਪੁਰਾਣੇ ਗ੍ਰੰਥ ਪੜ੍ਹੋ ਹੁਣ ਤਾਂ ਕੁਝ ਤੇ ਕੁਝ ਬਣਾ ਤਾ ਸਾਡਾ ਇਤਿਹਾਸ ਹੁਣ ਤਾਂ ਗਿਆਨੀ ਨਵੇਂ ਤੇ ਇਤਿਹਾਸ ਵੀ ਨਵਾਂ ਕੋਲ ਸਤਨਾਮ ਕਹਿੰਦੇ ਅਸੀਂ ਨਵੇਂ ਅਤੇ ਇਤਿਹਾਸ ਪੁਰਾਣਾ ਕਿਵੇਂ ਰੱਖ ਲਈਏ ਅਸੀਂ ਨਵੇਂ ਅਤੇ ਬਾਣੀ ਦੇ ਅਰਥ ਪੁਰਾਣੇ ਕਿਵੇਂ ਰੱਖ ਲਈਏ ਕਿਉਂਕਿ ਅਸੀਂ ਨਵੇਂ ਹੁਣ ਪੁਰਾਣੇ ਕੋਠੇ ਕਿੱਥੇ ਚੰਗੇ ਲੱਗਦੇ ਨੇ ਪੁਰਾਣੇ ਝੱਗੇ ਤੁਹਾਨੂੰ ਚੰਗੇ ਲੱਗਦੇ ਕਿਤੇ ਪੁਰਾਣੀ ਮੱਕੀ ਦੀਆਂ ਰੋਟੀਆਂ ਚਟਣੀ ਨਾਲ ਕਿੱਥੇ ਚੰਗੀਆਂ ਲੱਗਦੀਆਂ ਕੱਚੀ ਲੱਸੀ ਕਾਤ ਪਾ ਕੇ ਪੀ ਜਾਂਦੇ ਤੇ ਆਪਾਂ ਹੁਣ ਤਾਂ ਗੋਭੀ ਦੇ ਪਰੌਂਠੇ ਚਾਹੀਦੇ ਨੇ ਨਵੇਂ ਹੁਣ ਤਾਂ ਸੂਟ ਪੈਂਟ ਕੋਟ ਚਾਹੀਦਾ ਤੇ ਇਸੇ ਤਰ੍ਹਾਂ ਸਾਡੇ ਗਿਆਨਾਂ ਨੂੰ ਕਹਿੰਦੇ ਨਾ ਬਾਣੀ ਦੇ ਅਰਥ ਵੀ ਨਵੇਂ ਚਾਹੀਦੇ ਹੈ ਕੋਲ ਸਤਨਾਮ ਉਹ ਬਾਣੀ ਪੁਰਾਣੀ ਹੋਈ ਉਹ ਨੀ ਤੂੰ ਨਵੇਂ ਅਰਥ ਕੀ ਕਰੇਗਾ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਈ देखो प्राणी चीज होवे नु लीव कर सकदे तो ये तो सच है इन्हें प्राणी होने गुरसिख प्यारे हो कबीर साहब जिन्हां दी बाणी सरवण कर रहे मेरे ही कुछ नहीं ते हों किथे धन सतगुर नानक पातशाह तेरा जिथे तेरा आ गया उथे वाहिगुरु आ गया जिथे मेरा आ गया। लो सुनो हुण जरा सुखमनी साहब कम आऊगी तुहाडे जिसके अंतर राज अभिमान जेड़ा शक्ति दा मान करे कुर्सी दा मान करे राज दा त्यार प्रत्यार होके सुनियो गहली तो सो नरक पाती होवत सुआन। गुरु अर्जन कहिंदे कुत्ता होऊगा अगले जन्म विच। कुत्ता भी कैलगरी दा ना समझ लियो टोरंटो दा इत्थे तां बिस्कुट खाने शैंपूआं नाल लड़ाउने उहनू कद्दे पिछे होए ने। कुत्ता भी जलंधर दा ना समझो जिहड़ा शक्ति दा मान करूगा चाहे वह विद्या दी है चाहे शरीर है चाहे दिमागी है चाहे माया दी है वो कुत्ता होगा। कुत्ता भी नरकां दा गंद खाण वाला होगा। सो नरक पाती हो बत सुआ नरकां दा गंद। गुरसिख प्यारे गह जो जाने मैं जो बनवंत ए हड चम नू कही तो मेरे वीर भैणा का नौ नहीं मैं लंदा गुस्से हो जाएगियां राज कहिया कुल सतनाम। एक मेरे नाल हुंदा सी चिमटा बजाउण वाला वो शीशा जेब च रखदा था राज कहिया कुल सतनाम। देखो कोई बिगाड़ नहीं पर जेड़ा सुंदर रूप देखना है ओनू सुंदर ना कहो। जिन्हें सुंदर रूप तेनू दता है ओदा धन्नवाद जय प्रसाद तेरा सुंदर रूप ओदा तो धन्नवाद कीता ही नहीं। मेरा नक बहुत सोहना है मेरा कद बहुत सोहना है रंग बहुत सोहना है जवानी सुंदरता कन खोल के सुन रहे हो जो जानना है मैं जो बनवंत सो होवत बिष्टा का जन्म। जंत कहिए कीड़ा होगा अगले जन्म विच। कीड़े तो अमरूद च भी होने कणकां च भी हो जाने केलिया च भी महाराज कहिंदे वो कीड़ा भी बिस्टा गंदगी का होगा। जेड़ा शरीर दा जवानी दा रूप दा मान करना जो जाने मैं जो बनवंत सो होवत बिस्टा का गंदगी दा गाहली तुक साढ़े खातर है मेरे लाने खातर मैं तो अपने खातर समझ। गुरसिख प्यारे आपस को कर्म वंत कहा मैं कलीके कट दें मेरी कथा बहुत सोहनी है कीर्तन बड़ा सोहना है मैं इन्ने पाठ कराते मैं इन्नी बार अमृतसर जाया। मर्द कहते करी जा 84 लाख का गेड़ा तेरे खातर भी तैयार है। अज के अखोल सब आप उसको कर्मवंत कहावे जन्म मरे बहुत जोन दुशह न करे। हूं अगली थोड़े खातर जिन्हें बैठे हो तुसी थोड़े खातर तान भूम का जो करे गुमा इनिया कोठियां इन्ने टीले इन्ने ट्रक इन्नी FD बनी हुई है इन्ने स्टोर चलते ने इन्ने मरबे ने जेड़ा इन्हों का माण करू लो उपर तो दता एक सर्टिफिकेट एक दीदी हूं थोड़ी वारी है तीन दते ने कट्ठे तीन डिग्रियां जो है धन का उलते माण करूगा। धन भूमिका जो करे गुमान सो मूर्ख अंधा अज्ञान होगी ट्रिपल एम ए अज के को साधना बढ़ गई ने ट्रिपल एम बाकियां नु एक एक दता सर्टिफिकेट। धन भूमिका जो करे गुमान सो मूर्ख अंधा अज्ञान कर कृपा जिसके हृदय गरीबी बसा। आ मंगो इतो सिख दा मन नीवा मत इतने कोई व्याकरण पढ़िया बैठा होगा सज्जन इतने गता गत अलंकार है गिंदा गत अलंकार है संस्कृत विच नानक इहां मुकत आगे सुख पावे उल्टा हो गया ना ਗੇਂਦਾ ਅਲੰਕਾਰ ਪਤਾ ਕੀ ਹੁੰਦਾ, ਗੇਂਦ ਨੂੰ ਕੰਧ ਨਾਲ ਮਾਰੋ ਥੋੜੇ ਨਾਲ ਮੁੜ ਕੇ ਆਊਗੀ, ਥੋੜੇ ਵੱਲ ਆਊਗੀ, ਇਹ ਗਤਾਗਤ ਅਲੰਕਾਰ ਹੈ। ਅਸੀਂ ਸਾਰੇ ਅਰਦਾਸਾਂ ਕਰਦੇ ਹਾਂ ਸੱਚੇ ਪਾਤਸ਼ਾਹ ਇੱਥੇ ਸੁਖੀ ਰੱਖੀ ਸਾਨੂੰ, ਇਹੀ ਕਰਦੇ ਨਾ, ਤੇ ਮਰਨ ਤੋਂ ਬਾਅਦ ਨਹੀਂ ਮੁਕਤੀ, ਸਭ ਇਹੀ ਮੰਗਦੇ ਨੇ, ਇੱਥੇ ਸੁਖੀ ਰਹੀਏ ਮਰਨ ਤੋਂ ਬਾਅਦ ਮੁਕਤ ਹੋਈ। ਧੰਨ ਗੁਰੂ ਅਰਜਨ ਪਾਤਸ਼ਾਹ ਦਾ ਬਚਨ, ਜਿਹਦੇ ਮਨ ਵਿੱਚੋਂ ਹਉਮੈ ਨਿਕਲ ਗਈ, ਤੇਰਾ ਸ਼ਬਦ ਆ ਗਿਆ, ਨਿਮਰਤਾ ਆ ਗਈ, ਉਹ ਇੱਥੇ ਮੁਕਤ ਹੈ ਤੇ ਗਾਹਾਂ ਸੁਖੀ ਹੈ, ਅੱਜ ਫੇਰ ਖੋਲਸਾ ਹੋ ਗਿਆ ਨਾ ਉਲਟ ਅਲੰਕਾਰ। ਆਪਾਂ ਮੰਗਦੇ ਇੱਥੇ ਸੁਖੀ ਤੇ ਗਾਹਾਂ ਮੁਕਤ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ, ਉਹ ਜਿਉਂਦਾ ਹੀ ਮੁਕਤ। ਤੀਰਥ ਤੇਰੇ ਅਗਮ ਬਖਾਣ, ਅਗਮ ਗਮਤਾ ਤੋਂ ਪਰੇ, ਜੋ ਇੰਦਰੀਆਂ ਦੀ ਛੋਹ ਤੋਂ ਪਰੇ ਹੈ, ਬੁੱਧੀ ਦੀ ਸੋਚ ਤੋਂ ਪਰੇ ਹੈ, ਮਨ ਦੇ ਸੰਕਲਪਾਂ ਵਿਕਲਪਾਂ ਤੋਂ ਪਰੇ ਹੈ, ਉਹਨੂੰ ਕਹੀਏ ਅਗਮ ਗਮ ਗਮਤਾ ਤੋਂ ਪਰੇ। ਜਿਨ੍ਹਾਂ ਦਾ ਹਿਰਦਾ ਪੁੱਜ ਗਿਆ ਬਾਰਸ ਬਾਰੇ ਉਗਵੈ ਸੂਰ ਪ੍ਰਕਾਸ਼ ਹੋ ਗਿਆ, ਉਹ ਆਪਣੇ ਧਨ ਦੌਲਤ ਸਰੀਰ ਸ਼ਕਤੀ ਵਿਦਿਆ ਉਹਨੂੰ ਵਿੱਚ ਨਹੀਂ ਲਿਆਉਣਗੇ, ਉਹ ਸਭ ਕੁਝ ਪ੍ਰਾਪਤ ਕਰਕੇ ਕਹਿਣਗੇ ਮੈਂ ਨਾਹੀ ਪ੍ਰਭ ਸਭ ਕੇ ਚਿੱਤੇ, ਤੇਰਸ ਤੇਰੇ ਅਗਮ ਪਛਾਣ ਬਖਾਣ। ਉਹ ਅਗਮ ਕਹੀਏ ਅਕਾਲ ਪੁਰਖ ਵਾਹਿਗੁਰੂ, ਉਹਨੂੰ ਲਿਆਉਣਗੇ ਸਭ ਕੰਮਾਂ ਵਿੱਚ, ਤੁਹਾਡੇ ਗੁਰੂ ਨਾਨਕ ਨੇ ਲਿਆਂਦਾ, ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਆਂਦਾ। ਮੈਂ ਤਾਂ ਬੇਨਤੀ ਕੀਤੀ ਸੀ ਨਾ, ਆਪਾਂ ਤਾਂ ਕਹਿੰਦੇ ਪੰਥ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਨੇ, ਸਰਬੰਸ ਬਾਰਿਆ ਗੁਰੂ ਗੋਬਿੰਦ ਸਿੰਘ ਜੀ, ਹੁਣ ਤਾਂ ਧਾਰਨਾ ਸੁਣ ਕੇ ਬਈ ਪਸੀਨਾ ਆ ਜਾਂਦਾ, ਇਹੀ ਜਿਹੀਆਂ ਕੱਚੀਆਂ ਪਿੰਡੀਆਂ ਧਾਰਨਾ ਸਾਡੇ ਸਤਿਗੁਰਾਂ ਬਾਬਤ ਭਰੀਆਂ ਨਾ ਸਾਡੇ ਲਾਣੇ ਨੇ, ਤੁਸੀਂ ਵੀ ਬੜੇ ਖੁਸ਼ ਹੁੰਦੇ। ਕਹਿੰਦੇ ਬਾਜਾਂ ਵਾੜਿਆ ਤੇਰੇ ਵਰਗਾ ਨਾ ਪਿੱਛੇ ਕੋਈ ਹੋਇਆ ਨਾ ਗਾਹ ਨੂੰ ਹੋਣਾ, ਇਹ ਤਾਂ ਵਸਤਾ ਬਾਜਾਂ ਵਾਲੇ ਨੂੰ ਮੈਂ ਪੜ ਲਾਂਗੀ, ਇਹ ਤਾਂ ਧਾਰਨਾ ਪੜ੍ਹਨ ਵਾਲੇ ਨੂੰ ਤਿੰਨੇ ਕਾਲਾਂ ਦਾ ਗਿਆਨ ਹੋ ਗਿਆ, ਅੱਜ ਖੇਰਾ ਕੋ ਸਤਨਾਮ ਉਹਨੇ ਸਮਝੀਏ ਕਦੇ ਗੱਲ, ਤੁਸੀਂ ਵੀ ਬੜੇ ਲਲਕਾਰੇ ਮਾਰ ਕੇ ਪੜ੍ਹਦੇ। ਮਹਾਤਮਾ ਬੁੱਧ ਨੂੰ ਉਹਦੇ ਵੱਡੇ ਚੇਲੇ ਆਨੰਦ ਨੇ ਇੱਕ ਦਿਨ ਕਹਿਤਾ ਸੀ, ਮੈਂ ਧੰਮ ਗ੍ਰੰਥ ਪੜ੍ਹਿਆ, ਤਿੰਨ ਸਾਲ ਚ ਪੜ੍ਹਾਉਂਦਾ ਮਹਾਤਮਾ ਬੁੱਧ ਦਾ ਗ੍ਰੰਥ, ਧੰਮ ਗੁਰੂ ਗ੍ਰੰਥ ਸਾਹਿਬ ਤੋਂ ਤਿੰਨ ਗੁਣਾ ਵੱਡਾ, ਗਿਆਨ ਸਾਗਰ ਭਰਿਆ। ਤੇ ਇੱਕ ਦਿਨ ਆਨੰਦ ਮਹਾਰਾਜ ਆਪਣੇ ਗੁਰੂ ਨੂੰ ਕਹਿੰਦੇ, ਗੁਰਦੇਵ ਤੁਹਾਰੇ ਜੈਸਾ ਨਾ ਪਿੱਛੇ ਕੋਈ ਥਾ, ਨਾ ਆਜ ਹੈ ਨਾ ਆਗੇ ਕੋ ਹੋਵੇ। ਚੇਲਾ ਆਨੰਦ ਮਹਾਤਮਾ ਬੁੱਧ, ਮਹਾਤਮਾ ਬੁੱਧ ਉੱਠ ਖੜੇ, ਆਪਣੇ ਚੇਲੇ ਦੇ ਚਰਨਾਂ ਤੇ ਸਿਰ ਰੱਖਣ ਲੱਗੇ, ਮੱਥਾ ਟੇਕਣ ਲੱਗੇ, ਆਨੰਦ ਪਿੱਛੇ ਹੋ ਗਿਆ। ਕਹਿੰਦਾ ਮਹਾਰਾਜ ਕਾਰਨ, ਕਹਿੰਦੇ ਕਾਰਨ ਤੂੰ ਹਮਸੇ ਉੱਚਾ ਹੈ, ਮੁਝਕੋ ਤਾਂ ਕੁਦਰਤ ਕਾ ਇੱਕ ਸੈਕਿੰਡ ਕਾ ਗਿਆਨ ਨਹੀਂ ਹੋਆ, ਕਿਆ ਪਿੱਛੇ ਕੀ ਹੈ, ਕਿਆ ਕਰ ਰਿਹਾ ਹੈ, ਕਿਆ ਕਰੇਗਾ, ਤੁਮ ਹਮਸੇ ਵੀ ਆਗੇ ਨਿਕਲ ਗਏ, ਤੁਮਕੋ ਤੀਨ ਕਾਲੋ ਕਾ ਗਿਆਨ ਹੋ ਗਿਆ। ਇਹ ਧਾਰਨਾ ਪੜ੍ਹਨ ਵਾਲੇ ਨੂੰ ਤਿੰਨ ਕਾਲਾਂ ਦਾ ਗਿਆਨ ਹੋ ਗਿਆ, ਨਾਲੇ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਧਾਰਨਾ ਇਹ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ ਹੈ, ਮੇਰੇ ਠਾਕਰ ਇਹ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ, ਇੱਕ ਵਰਗਾ ਦੂਜਾ ਦੁਨੀਆਂ ਵਿੱਚ ਰੱਬ ਨੇ ਭੇਜਿਆ ਹੀ ਨਹੀਂ। ਚਲੋ ਗੁਰੂ ਗੋਬਿੰਦ ਸਿੰਘ ਜੀ ਤਾਂ ਵੱਡੀ ਪਦਵੀ ਹੈ, ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਬਾਪ ਵਰਗਾ ਦੂਜਾ ਹੈਗਾ, ਤੁਹਾਡੇ ਪਿਤਾ ਵਰਗਾ ਪਿੱਛੇ ਕੋਈ ਸੀ, ਤੁਹਾਡੇ ਪਿਤਾ ਵਰਗਾ ਗਾਹਾਂ ਨੂੰ ਕੋਈ ਜਮੂੰਗਾ, ਇਹ ਮੇਰੀਆਂ ਧੀਆਂ ਬੈਠੀਆਂ ਨੇ, ਇਹਨਾਂ ਦੇ ਪਤੀ ਵਰਗਾ ਕੋਈ ਦੂਜਾ ਹੈ, ਕੋਈ ਪਿੱਛੇ ਸੀ ਕੋਈ ਗਾਹਾਂ ਨੂੰ ਹੋਵੇਗਾ। ਤੁਹਾਡੇ ਚਰਨਾਂ 'ਚ ਬੇਨਤੀ ਹੈ, ਬਚੋ ਕੱਚੇ ਪਿੱਲਿਆਂ ਗੱਲਾਂ ਤੋਂ। ਕਈ ਵਾਰ ਅਸੀਂ ਗੁਰੂ ਦੀ ਉਪਮਾ ਕਰਦੇ ਕਰਦੇ ਨਿਰਾਦਰ ਕਰ ਜਾਂਦੇ ਹਾਂ, ਸਮਝ ਨਹੀਂ ਨਾ। ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਯਾਦ ਆ ਗਿਆ ਮੇਰੇ ਦਸਮ ਗ੍ਰੰਥ ਦਾ, 2.5 ਸਾਲ ਵਿੱਚ ਪੜ੍ਹਾਇਆ ਸੀ ਮਹਾਂਪੁਰਸ਼ਾਂ ਨੇ ਦਸਮ ਗ੍ਰੰਥ, ਹੱਥ ਲਿਖਤ। ਦਾਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੱਥ ਲਿਖਤ ਬੀੜ ਤੇ ਕੀਤਾ, ਹੁਣ ਤਾਂ ਹੱਥ ਲਿਖਤ ਬੀੜਾਂ ਬਹਾਨਾ ਲਾ ਕੇ ਨਾ ਗੁਰਦੁਆਰਿਆਂ ਚੋਂ ਪਹੁੰਚਾਤੀਆਂ, ਕਹਿੰਦੇ ਬਿਰਧ ਬੀੜ ਆਏ, ਸਤਿਕਾਰ ਕਰਾਤੇ ਉਹਨਾਂ ਦੇ, ਕਿਉਂ ਜੇ ਕਿਤੇ ਭੁਲੇਖੇ ਨਾਲ ਗੁਰਦੁਆਰੇ ਸਾਹਿਬ ਤੋਂ ਕਿਸੇ ਦੇ ਘਰ ਉਹ ਬੀੜ ਚਲੀ ਜਾਂਦੀ ਸੀ ਨਾ ਖੰਡ ਪਾਠ ਰੱਖਣ ਵਾਸਤੇ, ਜਦ ਗ੍ਰੰਥੀ ਸਿੰਘ ਪ੍ਰਕਾਸ਼ ਕਰਦੇ ਤੇ ਨਾ ਜਦੇ ਸੁਖਾਸਨ ਕਰ ਦਿੰਦੇ ਤੇ ਘਰਦੇ ਨੂੰ ਕਹਿੰਦੇ ਸੀ ਬਾਬਾ ਜੀ ਹੋਰ ਲਿਆਓ। ਘਰਦੇ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਬਿਮਾਰੀ ਦਾ, ਜੇ ਤਾਂ ਉਹਨੂੰ ਬਿਮਾਰੀ ਦਾ ਪਤਾ ਹੋਵੇ ਤਾਂ ਗ੍ਰੰਥੀਆਂ ਨੂੰ ਕਹਿ ਦੇਵੇ ਬਾਬਾ ਇਹੀ ਰੱਖਣਾ ਤੁਹਾਨੂੰ ਹੋਰ ਲਿਆਉਣਾ ਜਿੱਥੇ ਕੁਲ ਜਾ ਦੇਣਾ, ਹੁਣ ਤਾਂ ਹੁਕਮਨਾਮਾ ਲੈਣਾ ਔਖਾ ਉਹਨਾਂ ਬੀੜਾ ਉੱਤੇ। ਬਹਾਨਾ ਬਣਾ ਕੇ ਉਹਨਾਂ ਦੇ ਸੰਸਕਾਰ ਕਰਾ ਦਿੱਤੇ, ਹੱਥ ਲਿਖਤ ਬੀੜਾਂ ਕਿੱਥੇ ਮਿਲਣਗੀਆਂ ਗੁਰਸਿੱਖਿਆ। ਇੱਕ ਕੰਸਟੀਟਿਊਸ਼ਨ ਦੱਸਾਂ ਤੁਹਾਨੂੰ ਖਾਲਸੇ ਦਾ, ਸ਼੍ਰੋਮਣੀ ਕਮੇਟੀ ਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਨ ਰਿਟਨ ਹੁਕਮ ਹੈ ਕਿ ਇੱਕ ਬੀੜ ਸਾਲ ਵਿੱਚ ਉਹ ਹੱਥੀਂ ਲਿਖੇ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੰਸਟੀਟਿਊਸ਼ਨ ਪੜ੍ਹਿਓ, ਦਸ ਤਾਂ ਵਿਚ ਰਿਹਾ ਨਾ ਜੀ ਪੀ ਸੀ ਦੇ ਕਿਹੜਾ ਲਿਖਦੇ ਹੈ। ਗੁਰਸਿੱਖ ਪਿਆਰਿਓ ਦਸਵੇਂ ਗ੍ਰੰਥ ਵਿੱਚ ਇੱਕ ਬਚਨ ਲਿਖਿਆ ਬ੍ਰਾਹਮਣ ਵੀਰਾਂ ਨੂੰ, ਕਿਹੜਾ ਬ੍ਰਾਹਮਣ ਵੀਰ ਕ੍ਰਿਸ਼ਨ ਜੀ ਨੂੰ ਗਿਰਧਾਰੀ ਕਹਿੰਦੇ ਨੇ, ਸੁਣਿਆ ਹੋਣਾ ਤੁਸੀਂ ਗਿਰਧਾਰੀ। ਗਿਰਧਾਰੀ ਦੇ ਅਰਥ ਪਤਾ ਕੀ ਨੇ, ਗਿਰ ਨਾਮ ਹੈ ਪਹਾੜ ਦਾ, ਧਾਰੀ ਨਾਮ ਹੈ ਚੱਕਣ ਵਾਲੇ ਦਾ, ਗਿਰ ਜਮਾਧਾਰੀ। ਕ੍ਰਿਸ਼ਨ ਜੀ ਨੇ ਉਂਗਲੀ ਤੇ ਪਹਾੜ ਚੱਕਿਆ ਸੀ ਜਿਸ ਕਰਕੇ ਉਹਦਾ ਨਾਮ ਹੈ ਗਿਰਧਾਰੀ। ਗਿਰਧਾਰੀ ਦੀ ਪੰਜਾਬੀ ਹੈ ਪਹਾੜੀ ਚੱਕਣ ਵਾਲਾ, ਸਮਝ ਗਏ ਪਹਾੜੀ ਚੱਕਣ। ਮੇਰੇ ਵਾਜਾ ਵਾਲੇ ਨੂੰ ਕੌਣ ਰੋਕੇ ਸੱਚ ਬੋਲਣ ਤੋਂ। ਦਸਮ ਗ੍ਰੰਥ ਵਿੱਚ ਬਚਨ ਕਰ ਦਿੱਤਾ, ਜਾ ਕੇ ਏਕ ਫਣ ਓਟ ਸਹਿ ਸਭਾਰ ਸਹਿ ਤਾਂ ਕੋ ਗਿਰਧਾਰੀ ਕਹੇ ਕੌਣ ਸੀ ਵਡਾਈ। ਇੱਥੋਂ ਪਤਾ ਲੱਗਦਾ ਕਿਹੜੇ ਬਚਨ ਗੁਰੂ ਖਾਤਰ ਬੋਲਣੇ। ਉਹ ਤੁਸੀਂ ਕ੍ਰਿਸ਼ਨ ਜੀ ਦਾ ਨਾਂ ਰੱਖਤਾ ਪਹਾੜੀ ਚੱਕਣ ਵਾਲਾ, ਤੇ ਦੂਜੇ ਪਾਸੇ ਕਹਿੰਦੇ ਕ੍ਰਿਸ਼ਨ ਜੀ ਨੂੰ ਵਿਸ਼ਨੂੰ ਦਾ ਅਵਤਾਰ, ਸੱਤਵਾਂ ਅਵਤਾਰ। ਇਹ ਅਕਾਲ ਪੁਰਖ ਵਿਸ਼ਨੂੰ ਤਾਂ ਕੋਟ ਬ੍ਰਹਮੰਡਾਂ ਦਾ ਭਾਰ ਚੱਕੀ ਬੈਠਾ ਹੈ, ਤੁਸੀਂ ਨੌ ਰੱਖਤਾ ਪਹਾੜੀ ਚੱਕ। ਦਸਮ ਪਾਤਸ਼ਾਹ ਕਹਿੰਦੇ ਵਡਿਆਈ ਨਹੀਂ ਨਿੰਦਿਆ ਕਰ ਰਹੇ ਹੋ ਅੱਜ ਫਿਰ ਅਖੋਸਾ। ਕੈਲਗਰੀ ਵਿੱਚ ਕੋਈ ਇੱਕ ਕੁਇੰਟਲ ਚੱਕਦਾ ਹੋਵੇ ਇਕੱਲਾ, ਕਈ ਚੱਕਦੇ ਆ ਨਾ ਬੋਰੀਆਂ ਕੁਇੰਟਲ, ਉਹ ਇੱਥੇ ਤੁਰਿਆ ਜਾਵੇ ਗੁਰਦੁਆਰੇ ਸਾਹਿਬ ਦੇ ਮੂਹਰੇ, ਇੱਥੇ ਮੇਰੇ ਵਰਗਾ ਖੜਾ ਉਹਨੂੰ ਹਾਕ ਮਾਰੇ ਜਨਾਬ ਇੱਕ ਕਿਲੋ ਚੱਕ ਕਿਆ ਹਾਲ ਹੈ ਤੇਰਾ, ਕਿਆ ਸੇਰ ਚੱਕ ਤੇਰਾ ਕੀ ਹਾਲ। ਉਹ ਕੁਇੰਟਲ ਚੱਕਦਾ ਹੈ ਤੇ ਤੁਸੀਂ ਨੌ ਰੱਖਤਾ ਸੇਰ ਚੱਕ, ਫਿਰ ਵਡਿਆਈ ਹੈ ਕਿ ਨਿੰਦਿਆ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਗੁਰੂ ਸਾਹਿਬ, ਕਈ ਮੇਰੇ ਵਰਗੇ ਕਥਾਵਾਚਕ ਵੀ ਦੇਖੇ ਹੋਣੇ ਤੁਸੀਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਰਾਏ ਜੀ, ਇਹ ਭਤੀਜਾ ਤੇ ਕਾਲੂਏ ਕਾਲੂ ਕਹੀ ਜਾਂਦੇ, ਕਾਲੂ ਜਿਵੇਂ ਜਲੰਧਰ ਦਾ ਭਈਆ ਹੁੰਦਾ ਕੋਈ ਅੱਜ ਕਿਹਾ ਕੋਈ ਸਤਨਾਮ। ਸ੍ਰੀ ਨਹੀਂ ਨਾਉਣਾ ਸਤਿਕਾਰ, ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਮ ਦੇਖੋ ਕੀ ਲੈ ਰਹੇ, ਕਾਲੂ ਕੱਲਾ ਹੀ ਅਸਲ ਨਾਮ ਹੈ ਕਲਿਆਣ ਚੰਦ ਜੀ ਉਹਨਾਂ ਦਾ ਇਤਿਹਾਸ ਵਿੱਚ, ਪਿਤਾ ਕਾਲੂ ਜੀ ਕਹੋ, ਕੁਝ ਤਾਂ ਸਤਿਕਾਰ ਵਰਤੋ। ਨਹੀਂ ਗੁਰਸਿੱਖ ਪਿਆਰਿਓ ਤੇਰ ਸਤੇਰ ਹੈ ਅਗਮ ਬਖਾਣ, ਇੱਥੇ ਪੁੱਜ ਕੇ ਆ ਸੰਸਾਰ ਦੀ ਵਿਖਿਆਣਤਾ ਨਹੀਂ ਰਹਿਣੀ, ਫਲਾਣਾ ਸੰਤ ਕਿਹੋ ਜਿਹਾ, ਫਲਾਣਾ ਗਿਆਨੀ, ਫਲਾਣਾ ਪ੍ਰਧਾਨ ਕਿਹੋ ਜਿਹਾ, ਫਲਾਣਾ ਵਜ਼ੀਰ ਕਿਹੋ ਜਿਹਾ, ਨਾ ਨਾ ਨਾ, ਉੱਥੇ ਇੱਕ ਅਗਮ ਵਾਹਿਗੁਰੂ ਦਾ ਹੀ ਵਿਖਿਆਣ ਸ਼ੁਰੂ ਹੋ ਜਾਂਦਾ। ਬਾਜਾ ਵਾਲੇ ਨੇ ਕੀਤਾ, ਤੁਸੀਂ ਕਹਿੰਦੇ ਪੰਥ ਸਾਜੇ, ਉਹਨੇ ਜੰਗ ਜਿੱਤੇ, ਸਰਬੰਸ ਵਾਰਿਆ, ਨਾ ਨਾ ਨਾ, ਬਾਜਾ ਵਾਲੇ ਕਹਿੰਦੇ ਮੈਂ ਕੱਖ ਵੀ ਨਹੀਂ ਕੀਤਾ, ਕਰ ਵਾਹਿਗੁਰੂ ਰਿਹਾ ਤਾਂ ਮੈਂ ਤਾਂ ਦੇਖ ਰਿਹਾ ਸੀ ਅੱਜ ਕਿਹਾ ਖੋਲ ਸਕਦਾ, ਮੈਂ ਉਹ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਸਮਾਜ, ਤੇਰ ਸਤੇਰ ਹੈ ਅਗਮ ਬਖਾਣ, ਵਿੱਚੋਂ ਹੀ ਨਿਕਲ ਗਏ ਮੈਂ ਕੁਝ ਕੀਤੇ ਨੀ। ਗਾਹ ਲਈ ਤੁਕ ਜੀ
1: ਅਰਧ ਉਰਧ ਵਿੱਚ ਸੰਪਹਿਚਾਨ,
0: ਅਰਧ ਉਰਧ, ਅਰਧ ਕਹੀਏ ਅੱਧਾ ਅਧੀਨ, ਉਰਧ ਕਹੀਏ ਉੱਚਾ। ਜਾਪ ਸਾਹਿਬ ਪੜ੍ਹਨ ਵਾਲੇ ਬੈਠੇ ਹੋ, ਇਹ ਸ਼ਬਦ ਪੜ੍ਹਿਆ ਕਦੇ ਜਾਪ ਸਾਹਿਬ? ਨਮੋ ਅਰਧ ਉਰਧੰ ਅਗੰ ਓਗ ਕਰਤਾ, ਤਿੰਨ ਸ਼ਬਦ ਨੇ ਉਰਧ ਉੱਚਾ, ਅਰਧ ਅਧੋ, ਅਧੋ ਕਹੀਏ ਨੀਵਾਂ, ਇੱਕ ਪਾਠੀ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਿਆ, ਮੈਂ ਐਵੇਂ ਯਾਦ ਆ ਜਾਂਦੀ ਹੈ। ਇੱਕ ਪਾਠ ਆਉਂਦਾ, ਖਿਆਲ ਕਰਿਓ ਜਿਹੜਾ ਤੁਸੀਂ ਵੀ ਪਾਠ ਕਰਦੇ, ਜਿਹੜਾ ਪਾਠ ਕੀਤਾ ਜਾਂਦਾ, ਤੁਧ ਭਾਵੈ ਅੱਧੀ ਪਰਵਾਨ, ਅੱਧੀ ਉਹ ਪਾਠ ਚੱਲਦਾ, ਤੁਧ ਭਾਵੈ ਅੱਧੀ ਪਰਵਾਨ। ਕਿਹੜਾ ਕਿਸੇ ਨੇ ਪੁੱਛਣਾ ਜੋ ਮਰਜ਼ੀ ਕਹੀ ਜਾਏ, ਇੱਥੇ ਅੱਧੀ ਪਾਠ ਨਹੀਂ, ਤੁਧ ਭਾਵੈ ਅਧੀ ਪਰਵਾਨ, ਅਧੀ ਅੱਧੀ ਪਾਠ ਨਹੀਂ ਕਰਨਾ, ਅਧੀ ਪਰਵਾਨ, ਤੈਨੂੰ ਪਾ ਜਾਵੇ ਸਭ ਤੋਂ ਨੀਚ ਨੂੰ ਇਹ ਪ੍ਰਵਾਨ ਕਰ ਲਵੇ, ਅੱਜ ਫੇ ਆਖੋ ਅਧੀ ਪ੍ਰਵਾਨ। ਜਦ ਇੱਥੇ ਬਿਰਤੀ ਪੂਜਾਂਦੀ ਹੈ, ਨਾ ਕੋਈ ਛੋਟਾ ਹੈ, ਨਾ ਕੋਈ ਵੱਡਾ ਹੈ, ਨਾ ਕੋਈ ਦਰਮਿਆਨਾ। ਸਿੱਖ ਦੀ ਬਿਰਤੀ ਸੁਣਨੀ ਹੈ ਕੀ ਹੈ? ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਹਿੰਦੇ, ਸਤਿਗੁਰ ਜੀ ਤੁਸੀਂ ਸਾਨੂੰ ਗ੍ਰਿਸਤ ਦਿੱਤਾ ਹੈ, ਗ੍ਰਿਸਤ ਸੰਸਾਰ ਵਿੱਚ ਵਿਚਰਨਾ ਹੈ ਮਿਲ ਕੇ, ਤੇ ਜਦੋਂ ਤੁਹਾਡੇ ਸਿੱਖ ਸੰਸਾਰ ਵਿੱਚ ਫਿਰਨਗੇ, ਉਹਨਾਂ ਨੂੰ ਤਿੰਨ ਤਰ੍ਹਾਂ ਦੇ ਲੋਕ ਮਿਲਣਗੇ। ਆਪਾਂ ਨੂੰ ਤਿੰਨ ਕੈਟਾਗਰੀ ਦੇ ਲੋਕ ਮਿਲਦੇ ਨੇ, ਕਿਹੜੇ? ਇੱਕ ਸਾਡੋਂ ਕਮਜ਼ੋਰ ਨੀਵੇਂ ਛੋਟੇ, ਇੱਕ ਸਾਡੇ ਬਰਾਬਰ ਦੇ ਪੈਰਲਰ, ਇੱਕ ਸਾਥੋਂ ਉੱਚੇ। ਅਧੋ ਉਰਦ ਅਰਧਨ, ਤਿੰਨੇ ਮਿਲੇ ਇਹਨਾਂ ਨੂੰ, ਇੱਕ ਸਭ ਤੋਂ ਛੋਟੇ ਮਿਲ ਰਹੇ ਨੇ ਗਰੀਬ, ਇੱਕ ਸਾਡੇ ਬਰਾਬਰ ਦੇ ਮਿਲ ਰਹੇ ਨੇ, ਇੱਕ ਸਾਥੋਂ ਉੱਚੇ ਮਿਲ ਰਹੇ। ਬਾਬਾ ਬੁੱਢਾ ਸਾਹਿਬ ਕਹਿੰਦੇ, ਸਤਿਗੁਰੂ ਜੀ ਤਿੰਨਾਂ ਨਾਲ ਤੇਰੇ ਸਿੱਖ ਦਾ ਵਰਤਾਅ ਕੀ ਹੋਵੇ? ਆਹ ਹੈ ਵਰਤਾਅ ਤੇਰਵੀਂ ਪੌੜੀ, ਅਰਧ ਉਰਦ ਵਿੱਚ ਸਮ ਪਹਿਚਾਣ। ਗੁਰੂ ਨਾਨਕ ਦੇਵ ਕਹਿੰਦੇ, ਬਾਬਾ ਜੀ ਮੇਰੇ ਸਿੱਖ ਨੂੰ ਜਦ ਕੋਈ ਕਮਜ਼ੋਰ ਮਿਲੇ, ਛੋਟਾ ਮਿਲੇ, ਆਪ ਤੋਂ ਨੀਵਾਂ ਮਿਲੇ, ਮੇਰਾ ਸਿੱਖ ਵਾਹਿਗੁਰੂ ਅੱਗੇ ਅਰਦਾਸ ਕਰੇ, ਹੇ ਵਾਹਿਗੁਰੂ ਇਹ ਮੈਥੋਂ ਕਮਜ਼ੋਰ ਹੈ, ਮੇਰੇ ਬਰਾਬਰ ਦਾ ਬਣਾ ਦੇ। ਅੱਜ ਕੇ ਆਖੋ ਅਰਧ ਉਰਦ ਵਿੱਚ ਸਮ ਪਹਿਚਾਣ। ਕੌੜੀ ਲੱਗੂਗੀ ਤੁਹਾਨੂੰ ਗੱਲ, ਆ ਮੇਰਾ ਗਿੱਟਿਆਂ ਤੱਕ ਚੋਲਾ ਚਿੱਟੀ ਪੱਗ ਕੋਈ ਸੰਤਗਿਰੀ ਨਹੀਂ ਹੈ, ਆ ਤੁਹਾਡਾ ਸਿੱਖੀ ਦਾ ਭਰਾਵਾ ਕੋਈ ਸਿੱਖੀ ਨਹੀਂ ਹੈ। ਦੇਖੀ ਪ੍ਰਭੂ ਨਾ ਲੱਭਈ ਬਣ ਸੱਚੀ ਸਿੱਖਣ, ਸਿੱਖੀ ਕੀ ਹੈ? ਸਿੱਖਿਆ ਸਿੱਖੀ ਸਿੱਖਿਆ ਗੁਰ ਵੀ, ਕੋਈ ਭੇਖ ਨੂੰ ਸਿੱਖੀ ਕਹਿ ਰਹੇ ਹੋ? ਨਹੀਂ, ਗੁਰਸਿੱਖ ਪਿਆਰੇ ਹੋ, ਮੈਂ ਬੇਨਤੀ ਕਰੂੰਗਾ ਕਿਸੇ ਦਿਨ, ਗੁਰੂ ਦੀ ਸਿੱਖਿਆ ਬਸ ਉਹ ਸਿੱਖੀ। ਅੱਜ ਇੰਨੀ ਗੱਲ ਯਾਦ ਰੱਖਿਓ, ਸਿੱਖ ਹੋਰ ਹੁੰਦਾ ਹੈ, ਸਿੱਖੀ ਹੋਰ ਹੁੰਦੀ ਹੈ, ਦੋਏ ਨਾ ਮਿਲਾ ਕੇ ਤੁਰੀ ਜਾਏ ਉਹ ਖਤਰੇ ਵਿੱਚ ਪੈ ਜਾਂਦੇ। ਸਿੱਖੀ ਹੋਰ ਹੈ, ਸਿੱਖ ਹੋਰ, ਕਿੰਨਾ ਕੁ ਫਰਕ ਹੈ? ਸਿੱਖ ਇੱਕ ਦੁਕਾਨ ਹੈ, ਸਿੱਖੀ ਉਹਦੇ ਵਿੱਚ ਰੱਖਿਆ ਹੋਇਆ ਸੌਦਾ ਹੈ, ਸਿੱਖ ਇੱਕ ਖੇਤ ਹੈ, ਸਿੱਖੀ ਉਹਦੇ ਵਿੱਚ ਬੀਜੀ ਹੋਈ ਫਸਲ ਹੈ। ਫਸਲ ਖੇਤ ਨਹੀਂ ਹੁੰਦੀ, ਖੇਤ ਫਸਲ ਨਹੀਂ ਹੁੰਦੀ, ਇਹ ਸਿੱਖੀ ਤਾਂ ਇੱਕ ਦੁਕਾਨ ਹੈ, ਹੱਟ ਹੈ, ਗੁਰੂ ਦੀ ਵਿਚਾਰ ਇਹਦੇ ਵਿੱਚ ਸੌਦਾ ਹੈ। ਅੱਜ ਫਿਰ ਆਖੋ ਭੇਖ ਨਹੀਂ, ਉਹ ਹੱਟ ਕਿਸੇ ਕੰਮ ਨਹੀਂ ਜਿਹਦੇ ਵਿੱਚ ਸੌਦਾ ਨਹੀਂ, ਉਹ ਸੌਦਾ ਵੀ ਸੇਫ ਨਹੀਂ ਰਹਿਣਾ ਜੇ ਹੱਟ ਨਹੀਂ ਹੈ, ਦੋਹਾਂ ਦਾ ਨਹੀਂ ਸਮਝਣਾ। ਸਿੱਖੀ ਤੇ ਸਿੱਖ ਦੋ ਚੀਜ਼ਾਂ ਨੇ। ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਨੇ ਅਰਦਾਸ ਕਰਨੀ ਹੈ, ਬੜੀ ਛੇਤੀ ਪਕੜ ਜਾਊ ਤੁਹਾਡੇ, ਸਿੱਖਾਂ ਨੂੰ ਸਿੱਖੀ ਦਾਨ, ਜੁਦੀ ਜੁਦੀ ਚੀਜ਼ ਹੋ ਗਈ ਨਾ। ਜੇ ਸਿੱਖ ਹੀ ਸਿੱਖੀ ਹੁੰਦਾ ਤੇ ਗੁਰੂ ਤੋਂ ਸਿੱਖੀ ਦਾਨ ਕੌਣ ਮੰਗਦਾ? ਸਿੱਖ ਨੂੰ ਸਿੱਖੀ ਦਾਨ ਬਖਸ਼ੋ, ਅਲੱਗ ਚੀਜ਼ ਹੋ ਗਈ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ, ਛੋਟਾ ਮਿਲੇ ਅਰਦਾਸ ਕਰਿਓ ਵਾਹਿਗੁਰੂ ਇਹ ਕਮਜ਼ੋਰ ਹੈ, ਗਰੀਬ ਹੈ, ਮੇਰੇ ਬਰਾਬਰ ਦਾ ਬਣਾ। ਅਰਧ ਉਰਧ ਵਿੱਚ ਸਮ ਪਹਿਚਾਣ, ਜੇ ਬਰਾਬਰ ਦਾ ਮਿਲੇ। ਬਾਬਾ ਬੁੱਢਾ ਸਾਹਿਬ, ਇਹ ਮੇਰੇ ਸਿੱਖ ਨੇ ਅਰਦਾਸ ਕਰਨੀ ਹੈ ਵਾਹਿਗੁਰੂ ਅੱਗੇ, ਇਹ ਵਾਹਿਗੁਰੂ ਇਹ ਮੇਰੇ ਬਰਾਬਰ ਦਾ, ਇਹਨੂੰ ਉੱਚਾ ਕਰ ਦੇ। ਸਿੱਖੀ ਨੂੰ ਸਮਝੋ, ਕੋਈ ਗੱਲਾਂ ਬਾਤਾਂ ਕਥਾ ਵਾਰਤਾ ਸਿੱਖੀ ਨਹੀਂ ਹੁੰਦੀ, ਇਹ ਮੇਰੇ ਬਰਾਬਰ ਦਾ, ਇਹਨੂੰ ਉੱਚਾ ਕਰ ਦੇ। ਜੇ ਪਹਿਲਾਂ ਹੀ ਉੱਚਾ ਮਿਲੇ, ਪਹਿਲਾਂ ਹੀ ਚੰਗਾ ਮਿਲੇ, फिर मेरे सिख ने अकाल पुरख अगे अरदास करनी है हे वाहिगुरु तेरा धन्नवाद है तू मैथों चंगे दे दर्शन कराए मैथों चंगे दा मिलाप किया ये तेरा धन जरा झाती मार लो मेरे को केड़ा थर्मामीटर है तुहाडा कि इन तिना गलों विचों कोई गल हैगी चके भाई नूं भी नहीं तुसीं कहा होना कदे भी रब्बा इहनूं बराबर दा बना दे अज कहा कोई सतनाम सगों कदे अरदास तां कीती होणी है वी कनेडा चों डिवोट कर दे इहनूं किथे मेरे खातर पुआड़ा पै गया किथे सिखी सर एरस तेरे अगम बखाण अर्ध उर्द विच एक समान छोटा ना वड्डा ना कोई कंगाल ना कोई राजा अगली तुम सुनो
1: नीच ऊच नहीं मान अमान
0: नीच ऊच गले मुक गई कदों मुकनी है बादशाह विच भी मेरा पति परमात्मा बैठा है गुरसिख प्यारे पिखारी विच भी मेरा वाहिगुरु बैठा इनू चंगा कमा इनू माड़ा कमा ये दृष्टि है भाई गुरदास ने जिते एडी बाणी लिखी है उसे हीर भी लिखी है भाई गुरदास ने सस्सी पुन्नू भी लिखे है भाई गुरदास जी ने सोहनी महीवाल भी लिखी है पढ़ो भाई गुरदास जी बारा की लिखण की लोड़ सी सोहनी महीवाल नो नित नए चलें सस्सी पुन्नू दोस्ती रांझा हीर बखाणी है सस्सी पुन्नू दोस्त क्यों लिखना पड़ा घर सूई डिगी पई सी सूई होंदिया सी ना अपने सूई में डिगी पई होवे साडे बजुर्ग कहते उची टंग दो उची टंग दो उची सस्सी जी मां कहंदी कि ए इनू कंध विच टंग दे किसे दे पैर विच बजे मां दा बचन सुन के चुक ली सस्सी ने सूई दो तीन घंटे चुकी फिरेगी घर विच मां गुस्सा करे तू टंग दे क्यों नहीं इतिहास विच आउंदा चपेड़ मार तू पिछे घर का कम छड़ दिता इनू टंग रोंदी रोंदी सस्सी कहंदी मां मैं मजबूर है टंग नहीं होनी जद मैं कंध विच इनू टंगण लगदी है उसे कंध नहीं दिखती मैनू मेरा पुनू दिखता है अरे खोसा मैं घबरा जानी है उसके शरीर विच लग जाएगी नीच ऊंच नहीं मान अपनी ऐसी समदृष्टि कृपा करे साडे सतगुरु साडी दृष्टि गुरु ग्रंथ साहब खातर ऐसी बन जाए गुरु महाराज की बाणी खातर ऐसी बन जाए कंध भी अपना मित्र प्यारा विखया सानू गुरु ग्रंथ साहब भी दस गुरु नहीं दिख रहे वास्ता तेर सतेर है अगम बकान नीच ऊंच नहीं मान अपना मान कहिए इज्जत अमान कहिए निरादर कोई फर्क नहीं कोई भला कहो भावे बुरा कहो हम तन दियो है मैनू की है तू विच बैठा है चाहे भला काल है बुरा काल है ये गल्लां उत्थे मुक जांदियां
1: व्यापक राम सगल सामान
0: केड़ा समझूगा एक सारता जिदे मन नू पता लग गया जो दिसै सो तेरा इहदे विच नहीं है तू तां सारिआं दे विच समान किते हाथी विच तो वड्डा बन के नहीं बैठा कीड़ी विच छोटा नहीं बैठा हंस सब तो उत्तम उथे रब निर्मल नहीं हो गया बैठ के सूर सब तो माड़ा उथे रब भ्रिष्ट नहीं हो गया व्यापक राम एक समान चीटी ते कुंचर असूला सफर कृपा ये कीदी वस्ता है एक गल हुण नाल लै जो याद करावा तुहानू कहा सी ना 22,000 उठिया दूजी बार सिर मंगिया 600-700 दा गिणती है बोधी जीवी इलेक्टर पढ़े लिखे तीजी बार सिर मंगिया ते दया राम जी उठे तुरत जाके मत्था टेकिया जी हाजिर है सिर एवी नील जाके बढ़ता बहां तो फड़ के कहंदी तूंबे च बढ़ता महाराज कहिंदे किथों आए कौन हुंदा तूं दस दत्ता लाहौर दा वासी खत्री है दया राम मेरन सतगुर कहिंदे मैं सिर वढ़ना है ये ना समझी कोई ड्राबा दिंदे गुरु जी बड़ी दया राम जी कहिंदे मैं भी बढ़ाने तीसरा बचन सुनियो हुण तेरस तेरह है तेरा विच है ही नहीं कोई वाजां वाले कहिंदे सिर दा व्यापार बहुत वड्डा है तेनू समा दने सोच ले सोच दया राम जी कहिंदे एक मिनट भी नहीं सोचना तुसी वड्डो फिर कहा कहिंदा नहीं सोचना वाजां वाले कहिंदे एडा वड्डा काम करन लगे हैं ते सोचना क्यों नहीं थोड़ी जी प्यार चाह के सुने सिर दा व्यापार बाजा वाले नू हथ बन के कहिंदा सतगुर मैं सोचा ता जे सिर मेरा होवे अज फेरा खोसा सोचा ता जे मेरा हो सिर भी तेरा है ते वड़ना भी तू है ते मैं कानू चिंता करा तेरस तेरा है अगम बखा जो दाता दिती है थोड़े चरणा च बेनती है अमृत वेले ही हाथ बन के कह दिया करो तू दाता दातार तेरा दिता मैं ना ही प्रभ सब कुछ दो पौड़ियां विच रहिंदियां ने ते पुण्यों तक पहुंचाउणा है आपां नूं संपूर्णता तक हुण चौदहवीं पौड़ी ए तों भी औखी है चौदहवां इहदी अज कथा 50 मिनट ते शुरू होई सी मैं तो किन सोचता सी भी भाई साहब कटौती लाउण गए जी मेरे टाइम च पर मेरे ते कृपा करती फिर इन्होंने कहता घंटा कथा करनगे अज के कोई सतनाम बड़ी कृपा की नहीं तो कटौती लग जानी सी सो एक बेनती तुहानू हुण करनी है चार क दिन मैं तुहाडे चरणा च उस बेनती नूं मैं एक मिनट च नबेड़ देना पर समझ के उहदे विचार करियो कोई छेती नहीं ਤੁਸੀਂ ਜੋ ਫੋਰਨ ਕੰਟਰੀਜ਼ ਵਿੱਚ ਰਹਿ ਰਹੇ ਹੋ ਵਾਹਿਗੁਰੂ ਦੀ ਕਿਰਪਾ ਹੈ ਕਿਉਂਕਿ ਡੀਵੈਲਿਊਏਸ਼ਨ ਆਫ ਕਰੰਸੀ ਹੈ ਇੰਡੀਆ ਦੀ ਉਸ ਕਰਕੇ ਕਿਰਪਾ ਹੋਰ ਤਾਂ ਕੋਈ ਨਹੀਂ ਹੈਗੀ ਇੱਥੇ ਤਾਂ 5,000 ਲੈ ਜਾਓ 6 ਮਹੀਨੇ ਟੈਕਸੀ ਚੱਲੀ ਜਾਂਦੀ ਹੈ ਇੱਥੇ ਕੋਈ ਸਾਧਨਾ ਕਦੇ ਕਿਧਰੇ ਘੁੰਮ ਲਓ ਕਦੇ ਕਿਧਰੇ ਘੁੰਮ ਲਓ ਤੁਸੀਂ ਹੁਣ ਥੋੜ੍ਹਾ ਜਿਹਾ ਪੰਜਾਬ ਵੱਲ ਧਿਆਨ ਦਿਓ मैं धन्यवाद कर दें तुसी अपने वल बहुत ध्यान दते अगे पंजाब विच कोई सिर मुन्या फिरदा होवे ना दाड़ी बड़ी ते लोक गल्लां करदे सी बाहरों आया हुण बाहरों आया हुण दाड़ी केसां वाला जे देख जावे कहणगे ए बाहरों आए हुण उत्थे कम साफ है दिखदे बहुत कठना खतरनाक है असो ना अगे थोड़े सिर वढ़े थानू फूकिया थोड़े बच्चे मारे पेट्रोल पा पा के बंद बंद कटे उजाड़िया थानू वह कम हूँ नहीं करना मैं डिटेल विच नहीं जाना हूँ हूँ थानू उपरों नहीं छेड़ना हूँ थोड़ी जड़ नू दाती पई हुई है तुसी समझदे नी ना गल हूँ जड़ वढ़न नू शुरू हो गई उपरों वढ़ वढ़ के थानू देख लिया थोड़ा बिगड़ी कख नहीं ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜਿਉਂ ਜਿਉਂ ਮੈਨੂੰ ਵੜਦਾ ਸੀ ਕਿਉਂ ਤਿਉਂ ਜੂਣੇ ਹੁਣ ਜੜ ਨੂੰ ਦਾਤੀ ਸੋ ਜਿਵੇਂ ਤੁਸੀਂ ਬਾਹਰ ਰਹਿੰਦੇ ਹੋ ਆਪਣੇ ਵਤਨ ਦਾ ਆਪਣੇ ਧਰਮ ਦਾ ਖਿਆਲ ਕਰੋ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਇਹ ਧਰਮ ਦੇ ਪ੍ਰਚਾਰ ਦਾ ਪ੍ਰੋਪਰ ਚੈਨਲ ਲਓ ਨਾਰੇ ਮਾਰੀ ਜਾਣੇ ਦੇਖ ਦੇਖ ਪਤੇ ਖਾਲਸਾ ਰਾਜ ਕਰੂਗਾ ਗੱਲਾਂ ਕੋਈ ਪੁਰਾਣੀਆਂ ਹੋ ਗਈਆਂ ਪ੍ਰੋਪਰ ਚੈਨਲ ਜੋ ਪ੍ਰਸਿੱਧ ਹੈ ਧਰਮ ਪ੍ਰਚਾਰ ਦਾ ਉਹ ਬਾਬੇ ਨਾਨਕ ਤੋਂ ਲਓ ਗਰੀਬ ਦਾ ਮੁੱਖ ਗੁਰੂ ਕੀ ਕੋ ਇੱਥੋਂ ਚੱਲੋ ਜੇ ਸਿੱਖੀ ਨੂੰ ਬਚਾਓ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਆਪਣੇ ਪਿੰਡ ਵਿੱਚ ਗਰੀਬ ਬੱਚੇ ਨੂੰ ਅਡੋਪਟ ਕਰੋ ਲਿਆਉਣ ਖਾਤਰ ਨਹੀਂ ਉਹਦੀ ਐਜੂਕੇਸ਼ਨ ਖਾਤਰ ਕਿਸੇ ਗਰੀਬ ਪਰਿਵਾਰ ਨੂੰ ਅਡੋਪਟ ਕਰੋ ਉਹਦੀ ਬੱਚੀ ਦਾ ਵਿਆਹ ਕਰੋ ਜਾ ਕੇ ਕੋਈ ਗਰੀਬ ਬਿਮਾਰ ਪਏ ਹੈ ਪੈਸਾ ਨਹੀਂ ਹੈ ਉਹਦੇ ਇਲਾਜ ਨੂੰ ਸਪੋਂਸਰ ਕਰੋ ਇਹ ਸਿੱਖੀ ਦੇ ਪ੍ਰਚਾਰ ਦਾ ਇੱਕੋ ਇੱਕ ਤਰੀਕਾ ਹੈ। ਬਾਬੇ ਨਾਨਕ ਨੇ ਮਲਕ ਭਾਗੋ ਦੇ ਕੂੜੇ ਛੱਡੇ ਤੇ ਸੁੱਕੀ ਰੋਟੀ ਖਾ ਕੇ ਪ੍ਰਚਾਰ ਕੀਤਾ। ਅਸੀਂ ਅਮੀਰਾਂ ਦੇ ਪਿੱਛੇ ਤੁਰੇ ਫਿਰਦੇ, ਵਜ਼ੀਰਾਂ ਦੇ ਪਿੱਛੇ। ਗਰੀਬ ਨੂੰ ਅਪਣਾਓ, ਈਸਾਈ ਤਾਂ ਹੀ ਵੱਧ ਗਏ, ਵਿਆਸਾ ਵਾਲੇ ਤਾਂ ਹੀ ਵੱਧ ਗਏ। ਮੈਂ ਬਹੁਤ ਕੁਝ ਪੜ੍ਹਿਆ ਉਹਨਾਂ ਦਾ। ਗਰੀਬ ਨੂੰ ਅਪਣਾਓ, ਕੋਈ ਸਿਆਸਤ ਵਿੱਚ ਦਖਲ ਨਹੀਂ। ਗਰੀਬ ਦਾ ਮੁੱਖ ਗੁਰੂ ਕੀ ਹੈ। ਇਹਨੂੰ ਅਗਰਾਹੀ ਨਹੀਂ ਸਮਝਣਾ, ਇਹਨੂੰ ਫੰਡ ਨਹੀਂ ਸਮਝਣਾ, ਆਪਣਾ ਫਰਜ਼ ਸਮਝਣਾ। ਬਹੁਤ ਉੱਦਮ ਕੀਤਾ ਰਿਟਾਇਰਡ ਆਫੀਸਰਸ ਨੇ, ਚਾਹੇ ਤੁਹਾਡੇ ਕੋਈ ਜਾਣਾ ਹੋਵੇ, ਸਰ ਪ੍ਰੀਤਮ ਸਿੰਘ ਜੀ ਭੋਪਾਲ, DPI ਪੰਜਾਬ, ਉਹ ਚੇਅਰਮੈਨ ਨੇ। ਪਟਿਆਲੇ ਦੇ ਇੰਜੀਨੀਅਰ, ਸੰਗਰੂਰ ਦੇ ਲਾਇਰ, ਜਲੰਧਰ ਲੁਧਿਆਣੇ ਦੇ ਵਕੀਲ, ਪ੍ਰੋਫੈਸਰ, ਉਹਨਾਂ ਨੇ ਮਿਲ ਕੇ ਇੱਕ ਉੱਦਮ ਕੀਤਾ ਗਰੀਬ ਬੱਚੀਆਂ ਦੇ ਵਿਆਹ ਦਾ, ਗਰੀਬ ਬੱਚਿਆਂ ਦੇ ਪੜ੍ਹਾਈ ਦਾ, ਗਰੀਬਾਂ ਦੇ ਫਰੀ ਕੈਂਪ, ਮੁਫਤ ਇਲਾਜ ਦਾ। ਸੋ ਤੁਹਾਨੂੰ ਇਹ ਅਗਰਾਹੀ ਨਹੀਂ ਸਮਝਣੀ, ਰਜਿਸਟਰਡ ਬੋਰਡ ਹੈ, ਮੈਂ ਤਾਂ ਇੱਕ ਸੇਵਾਦਾਰ ਹਾਂ ਉਹਦੇ ਵਿੱਚ। ਉਸ ਵਾਸਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਥੋੜ੍ਹਾ ਬਹੁਤਾ ਤਿਲ ਫੁੱਲ ਪਾਉਣਾ। ਜੋ ਤੁਸੀਂ ਇੱਕ ਬੱਚੀ ਨੂੰ ਅਡੋਪਟ ਕਰਨਾ ਚਾਹੁੰਦੇ ਹੋ, ਤੁਹਾਡਾ $1100 ਹੈ ਸਰ। 50,000 ਰੁਪਇਆ ਬੱਚੀ ਦੇ ਵਿਆਹ 'ਚ ਖਰਚ ਆਉਂਦਾ, ਸਾਰਾ ਕੁਝ ਦਿੱਤਾ ਜਾਂਦਾ ਹੈ। ਇਹ ਉੱਪਰਲਾ ਖਰਚ ਸੰਗਤ ਕਰ ਦਿੰਦੀ ਹੈ, 40,000 ਦਾ ਸਮਾਨ ਖਰੀਦਣਾ ਪੈਂਦਾ। ਸੋ ਤੁਹਾਨੂੰ ਬੇਨਤੀ ਹੈ, ਰਜਿਸਟਰਡ ਫੰਡ ਹੈ ਉਹ, ਜਿਹੜੇ ਤੁਸੀਂ ਅਡੋਪਟ ਕਰੋਗੇ ਬੱਚੀ ਨੂੰ, ਪਹਿਲਾਂ ਤੁਹਾਡੀ ਰਸੀਦ ਆਵੇਗੀ, ਪੱਕੀ ਚਿੱਠੀ ਕਿ ਸਾਡੇ ਕੋਲ ਮਾਇਆ ਪੁੱਜ ਗਈ। ਫਿਰ ਜਦੋਂ ਉਸ ਲੜਕੀ ਦਾ ਵਿਆਹ ਹੋਊਗਾ, ਉਹਦੇ ਸਾਰੇ ਵਿਆਹ ਦੀ ਫੋਟੋ, ਸਾਰਾ ਉਹਦਾ ਐਡਰੈਸ, ਟੈਲੀਫੋਨ, ਕਿ ਇਸ ਬੱਚੀ ਦਾ ਵਿਆਹ ਤੁਹਾਡੀ ਮਾਇਆ ਨਾਲ ਹੋਇਆ। ਇਹ ਐਡਾ ਵੱਡਾ ਉਦਮ ਕੀਤਾ ਉਹਨਾਂ ਨੇ ਕਿ 500 ਫੈਮਿਲੀ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀ। ਐਡਾ ਵੱਡਾ ਉਦਮ ਕੀਤਾ, 500 ਘਰ, ਕਿਉਂਕਿ ਜਿਸ ਬੱਚੀ ਦਾ ਵਿਆਹ ਕਰਾਂਗੇ 2 ਘਰ ਜੁੜ ਜਾਣਗੇ ਗੁਰੂ ਨਾਲ, ਅੰਮ੍ਰਿਤਧਾਰੀ ਹੋ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਰਹੇ ਨੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਕਰਿਓ, 2 ਜਣੇ ਰਲ ਕੇ ਕਰ ਸਕਦੇ, 3 ਜਣੇ ਰਲ ਕੇ ਕਰ ਸਕਦੇ ਹੋ। ਇੱਥੇ ਤੁਹਾਡੇ ਵੈਨਕੋਵਰ ਤੋਂ, ਦਸ਼ਮੇਸ਼ ਦਰਬਾਰ ਅਤੇ ਸਿੰਘ ਸਭਾ ਤੋਂ 25 ਬੱਚਿਆਂ ਦੀ ਸਪੌਂਸਰ ਆਏ ਸਾਲ ਜਾਂਦੀ, 25-25 ਬੱਚਿਆਂ ਦੀ, ਇੱਕ ਸ਼ਹਿਰ ਚੋਂ, ਅਮਰੀਕਾ ਚੋਂ ਜਾਂਦੀ ਹੈ। ਤੁਹਾਡੀ ਮਾਇਆ ਨਾਲੇ ਹੋਣਾ, ਉੱਥੇ ਤਾਂ ਤੁਹਾਨੂੰ ਪਤਾ ਸਾਡਾ ਜੱਟਾਂ ਦਾ ਕੀ ਹਾਲ ਹੈ, ਕੁਲ ਸਤਨਾਮ, ਉੱਥੇ ਤਾਂ ਸੁਈਸਾਈਡ ਕਰ ਰਹੇ ਨੇ। ਤੁਸੀਂ ਹੁਣ ਯੋਗਦਾਨ ਪਾਉਣਾ ਜ਼ਰੂਰ, ਆਪਣੀ ਦਸਾਂ ਨਵੇਂ ਦੀ ਕਿਰਤ ਵਿੱਚੋਂ। ਦਾਸ ਕੋਲ ਬੋਰਡ ਵੱਲੋਂ ਦਿੱਤੀਆਂ ਹੋਈਆਂ ਪੱਕੀਆਂ ਰਸੀਦ ਬੁੱਕਾਂ ਨੇ। ਮੇਰਾ ਜਿਹੜਾ ਬਾਣ ਹੈ, ਇਹ ਅਗਰਾਹੀ ਕਰਨ ਨੂੰ ਅਲਾਊਡ ਨਹੀਂ ਕਰਦਾ, ਨਾ ਜ਼ਿੰਦਗੀ ਵਿੱਚ ਕੀਤੀ ਹੈ ਨਾ ਕਰਨੀ ਹੈ। ਪਰ ਸਿੱਖੀ ਦੇ ਪ੍ਰਚਾਰ ਖਾਤਰ ਮੈਨੂੰ ਇਹ ਬਚਨ ਤੁਹਾਨੂੰ ਕਹਿਣੇ ਪੈਣੇ, ਮੈਨੂੰ ਅਗਰਾਹੀ ਗੁਰੂ ਦੀ ਨਾ ਲੋੜ ਹੈ। ਬਹੁਤ ਮਹਾਰਾਜ ਨੇ ਤੁਹਾਡੀ ਸੰਗਤ ਦੀ ਕਿਰਪਾ ਹੀ ਹੋਈ ਹੈ, ਬਹੁਤ ਕੁਝ ਬਖਸ਼ਿਆ, ਪਰ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਹ ਬੇਨਤੀ ਤੁਹਾਨੂੰ ਕਰਨੀ ਪੈਂਦੀ ਹੈ। ਜਿਹਨਾਂ ਜਿਹਨਾਂ ਨੇ ਸੇਵਾ ਕਰਨੀ ਹੋਵੇ, ਜ਼ਰੂਰ ਦਾਸ ਤੋਂ ਰਸੀਦਾਂ ਲੈ ਲਿਓ। ਬਹੁਤ ਵੱਡਾ ਪਰਉਪਕਾਰ ਹੈ, ਕਿਸੇ ਗਰੀਬ ਦੀ ਬੱਚੀ ਸੁੱਖ ਨਾਲ ਘਰ ਤੋਂ ਉੱਠ ਜਾਣੀ, ਵਸ ਜਾਣੀ। 68 ਤੀਰਥ ਸਗਲ ਪੁੰਨ ਜੀ ਦਇਆ, ਇਹ ਬੇਨਤੀ ਪ੍ਰਵਾਨ ਕਰਿਓ ਭੁੱਲਾਂ ਤੋਂ ਖਿਮਾ। ਅੱਗੇ ਵਾਸਤੇ ਗੁਰੂ ਮਹਾਰਾਜ ਸਮਤ ਬਖਸ਼ਣ, ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਬਚਨ ਮਹਾਰਾਜ ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਪਿਓ ਕਬੀਰ ਅਦਾਸ ਕਬੀਰ ਗਰਵ ਨਾ ਕੀਜੀਏ ਚਾਮ ਲਪੇਟੇ ਹਾਂਡ ਹੈਵਰ ਉੱਪਰ ਛਤਰ ਤਰ ਤੇ ਹੁਣ ਧਰਤੀ ਗਾਂਡ ਕਬੀਰ ਗਰਵ ਨਾ ਕੀਜੀਏ ਉੱਚਾ ਦੇਖ ਵਾਸ ਆਜ ਕਾਲ ਪੁਣ ਲੇਟਣਾ ਉੱਪਰ ਜਾਂਦੇ ਘਾਸ।

ਗਾਗਰ ਚੌਂਦ ਸਲਾਗੀ ਆਗ ਖਿੰਥਾ ਜਲ ਕੋਇਲਾ ਪਈ ਟਾਂਗ ਆਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਫੂਟ ਜੋਗੀ ਬਪੜਾ ਖੇਲਿਓ ਆਸਣ ਰਹੀ ਬਪੂਤ ਕਬੀਰ ਥੋਰੇ ਜਲ ਮਛਲੀ ਜੀਵਰ ਮਿਲਿਓ ਜਾਏ ਜੀਵਰ ਮਿਲਿਓ ਜਾਏ ਜਾਲ ਏ ਤੋਗਨੇ ਨਾ ਛੁੱਟਦੇ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀਏ ਜੋ ਅੰਤ ਖਾਰੋ ਹੋਏ ਪੋਖਰ ਪੋਖਰ ਢੂੰਡਦੇ ਪਲੋ ਨਾ ਕਹੇ ਕੋਏ ਕਬੀਰ ਨਗੁਸਾਏ ਬਹਿ ਜਾਏ ਥਾਂਗੀ ਨਾਹੀਂ ਕੋਏ ਦੀਨ ਗਰੀਬੀ ਆਪਣੀ ਕਰਦੇ ਹੋਏ ਸੋ ਹੋਏ ਕਬੀਰ ਵੈਸ਼ਨੂ ਕੀ ਕੁੱਕਰ ਭਲੀ ਸਾਕਤ ਕੀ ਬੁਰੀ ਮਾਏ ਉਹ ਨਿਤ ਸੁਨੇ ਹਰ ਨਾਮ ਜਸ ਉਹ ਪਾਪ ਬਸਾਹਨ ਜਾਏ ਕਬੀਰ ਹਰਨਾ ਦੁਬਲਾ ਇਹ ਹਰਿਆਵਲ ਹਰਿਆਰਾ ਤਾਲ ਲਖ ਇਹ ਰੀ ਇੱਕ ਜਿਉਂ ਚੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਹ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ।

ਅਰਧ ਕੇ ਪਹੁਣੇ ਵੱਡ ਵੱਡ ਰੂੰਦੇ ਥਾਂ ਕਬੀਰ ਮਹਿੰਦੀ ਕਰ ਕਾਲਿਆ ਪਾ ਆਪ ਪਿਸਾਏ ਪਿਸਾਏ ਐਸਾ ਬਾਤ ਨਾ ਪੁੱਛੀਏ ਕਗਹੂ ਨਾ ਲਾਈ ਪਾਏ ਕਬੀਰ ਜੈ ਦਰ ਆਵਤ ਜਾਤ ਹਟਕੇ ਨਾਹੀਂ ਕੋਈ ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ ਕਬੀਰ ਡੁੱਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਵਕ ਜਬ ਦੇਖੂ ਬੇੜਾ ਜਦਰਾ ਤਬ ਉੱਤਰ ਪਰਿਓ ਫਰਕ ਕਬੀਰ ਪਾਪੀ ਭਗਤ ਨ ਪਾਵੀ ਹਰ ਪੂਜਾ ਨ ਸੁਹਾਏ ਮਾਖੀ ਚੰਦਨ ਪਰ ਹਰੇ ਜੈ ਗੰਧ ਸਹਿ ਜਾਏ ਕਬੀਰ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜੈ ਨਾਹੀ ਰੋਗ ਨਹਾਰ ਕਬੀਰ ਰਾਮ ਨਾ ਧਿਆਇਓ ਮੋਤੀ ਰਾਮ ਨਾ ਧਿਆਇਓ ਮੋਤੀ ਲਾਗੀ ਖੋਰ ਕਾਇਆ ਹੰਡੀ ਕਾਟਤੀ

ਪਿਆ ਪੰਥ ਕੋ ਲੁਕਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੇਖੇ ਵੀਰਖੇ ਹੋਈ ਤੋ ਪਿਆ ਪਿਆ ਜਿਉਂ ਉੱਡ ਲੱਗੇਗਾ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਵੀਰ ਪਾਣੀ ਹੋਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਊਤ ਪਵਨ ਕਨ ਕਾਮਨੀ ਸਿਖਰ ਧਜਾ ਫਹਿਰਾਏ ਤਾਂ ਤੇ ਭਲੀ ਮਧੁਕਰੀ ਸਤਸੰਗ ਗੁੰਗਾਏ ਕਬੀਰ ਪਾਟਨ ਤੇ ਉਜਰ ਫਲਾ ਰਾਮ ਭਗਤ ਜੈਠਾਏ ਰਾਮ ਸੁਨੇਹੀ ਵਾਰਾ ਜੰਪੁਰ ਮੇਰੇ ਬਪਾਏ ਵੀਰ ਗੰਗ ਜਮਨ ਕੇ ਅੰਤਰੇ ਸੈਰ ਸੁਨ ਸੁਨ ਕੇ ਘਾਟ ਤਹਾਂ ਕਬੀਰੇ ਮਟ ਪਿਆ।

ਜਿਉਂ ਮਾਨ ਧਿਆਨਾ ਜਾਏ ਮਾਨ ਮੁਨੀ ਮਨੋਇਆ ਬਰਗਲ ਗਲੇ ਮਾਨ ਸਭੀ ਕੋ ਖਾਏ ਧੀਰ ਸਾਚਾ ਸਤਿਗੁਰੂ ਮੈਂ ਮਿਲਿਆ ਸਭ ਦੱਸੋ ਜੋ ਮਾਇਆ ਏਕ ਲਾਗਤ ਹੀ ਪੋਏ ਮਿਲ ਗਿਆ ਪਰਿਆ ਕਲੇ ਦੇਖ ਸੇਖ ਧੀਰ ਸਾਚਾ ਸਤਿਗੁਰ ਕਿਆ ਕਰੇ ਜਿਉਂ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲਾਗੇ ਜਿਉਂ ਬਾਂਸ ਵਜਾਈਏ ਚੂਕ ਵੀਰ ਹੈ ਗੈ ਵਾਹਨ ਸਗਨ ਕੰਨ ਛਤਰਪਤੀ ਕੀ ਨਾਰ ਦਾਸ ਪਟੰਤਰ ਜਿਤਨਾ ਪੁਜੇ ਹਰ ਜਨ ਕੀ ਸਹਿਨਾ ਸੁਨਹਾਰ ਵੀਰ ਨ੍ਰਿਪ ਨਾਰੀ ਕੋ ਕਿਉਂ ਨਿੰਦੀਏ ਕਿਉਂ ਹਰ ਚੇਰੀ ਕੋ ਮਾਨ ਓਏ ਮਾਨ ਸਵਾਰੇ ਵਿਖੇ ਕੋ ਓਏ ਸਿਮਰੇ ਹਰ ਨਾਮ ਕਬੀਰ ਧੁਨੀ ਪਾਈ ਚਿੱਤ ਭਈ ਸਤਿਗੁਰ ਬੰਦੀ ਤੀਰ।

ਸਾਰਥ ਕਬੀਰ ਨਾਮ ਪਰੇ ਹਰ ਸਿਮਰੀਏ, ਕਬੀਰ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ ਅਮਰਾਪੁਰ ਵਸਾ ਕਰੋ ਹਰ ਜਾਇਓ ਬੋਹਰੇ ਵਿੱਤ। ਕਬੀਰ ਸੇਵਾ ਕੋ ਦੋਇ ਪਰੇ ਏਕ ਸੰਤ ਏਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜ ਪਾਵੇ ਨਾਮ। ਕਬੀਰ ਜੈ ਮਾਰਗ ਪੰਡਿਤ ਲਿਆਏ ਪਾਛੇ ਪਰੀ ਵੀਰ, ਇੱਕ ਅਵਕਟ ਘਾਟੀ ਰਾਮ ਕੀ ਟਿਕੀ ਤੇ ਚੜ ਰਹੋ ਕਬੀਰ। ਕਬੀਰ ਦੁਨੀਆ ਕੇ ਦੁਖੇ ਨੂੰ ਮੂਹਾ ਚਲਤ, ਕੁਲ ਕੀ ਕਾਨ ਤਬ ਕੁਲ ਸਿਜ ਕੀ ਕਾ ਲਾਜਸੀ, ਜਬ ਲੇ ਧਰੇ ਸਮਸਾਨ। ਕਬੀਰ ਡੁਬ ਹੋ ਗਏ ਰੇ ਬਪਰੇ, ਬਹੁ ਲੋਗਨ ਕੀ ਕਾਨ ਪਰ ਉਸਤੀ ਕੇ ਜੋ ਹੋਗਾ, ਤੂੰ ਆਪਣੇ ਪੀ ਜਾਨ ਕਬੀਰ ਭਲੀ ਮਦੁਕਰੀ, ਨਾਨਾ ਵਿਦ ਕੋ ਕਨਾਗ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵਡਬਰਾਜ। ਕਬੀਰ ਦਾਵੇ ਦਾਦਨ ਹੋਤ ਹੈ ਨਿਰਦਾਵੇ ਰਹੇ ਨਿਸੰਗ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਸੰਰੰਕ।

ਪਰ ਪਰ ਰਹੋ ਪੀਓ ਕਬੀਰ, ਕਬੀਰ ਪ੍ਰਭਾਤੇ ਤਾਰੇ ਖਸੇ, ਕਿਉਂ ਏਕ ਸੇ ਸਰੀਰ ਇਹ ਦੁਏ ਅੱਖਰ ਨਾ ਖਸੇ, ਸੋ ਗਏ ਰਹੋ ਕਬੀਰ, ਕਬੀਰ ਕੋਠੀ ਕਾਠ ਪੀ, ਦਾਦਸ ਲਾਗੀ ਆਗ, ਪੰਡਤ ਪੰਡਤ ਜਨਮ ਵੇ, ਮੂਰਖ ਉਭਰੇ ਭਾਗ, ਕਬੀਰ ਸੰਸਾ ਦੂਰ ਕਰ, ਕਾਗਦ ਦੇ ਬਹਾਏ ਬਾਵਨ ਅੱਖਰ ਸੋਧ ਕੈ, ਹਰ ਚਿਤ ਹਰ ਚਾਨੇ ਚਿਤ ਲਾਏ, ਕਬੀਰ ਸੰਤ ਨਾ ਛੋਡੇ ਸ਼ੰਤੀ, ਜੋ ਕੋਟਕ ਮਿਲੇ ਅਸ਼ਾਂਤ।

ਜਵਾਲਾ ਜਗ ਜਾ ਰਿਹਾ। ਸੋ ਜਨ ਕੇ ਉਦਕ ਸਮਾਨ ਕਬੀਰ ਸਾਜੀ ਸਿਜਨਹਾਰ, ਕੀ ਜਾਣੇ ਨਾਹੀਂ ਕੋਈ, ਕਹਿ ਜਾਣੇ ਆਪਣ ਧਨੀ, ਕਹਿ ਦਾਸ ਬੇਵਾਨੀ ਹੋਏ, ਕੀਰ ਭਲੀ ਪਈ ਜੋ ਭਾਉ।

ਤੀਰਤਾ ਤੀਰ ਆਕਾਸ਼ ਮੈਂ ਦੁਏ ਤੂੰ ਬਰੀ ਅਬਾਦ ਖਟ ਦਰਸ਼ਨ ਸੈਂਸੇ ਪਰੇ ਆਚ ਅਸੀ ਸਿੱਧ ਵੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝੋ ਸਭ ਤੇ ਕਿਆ ਲਾਗੇ ਮੇਰਾ ਤੁਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਬ ਦੇਖੂੰ ਤਦ ਤੂੰ ਕਬੀਰ ਵਿਕਾਰਤ ਚਿਤੇ ਝੂਠੇ ਕਰਕੇ ਆਸ ਮਨੁੱਖ ਕੋਏ ਨਾ ਪੂਰਿਓ ਚੱਲ ਉਠ ਨਿਰਾਸ ਕਬੀਰ ਹਰ ਕਾ ਸਿਮਰ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਤੇ ਨਾ ਡੋਲਤੀ ਜਿਸ ਰਾਖੇ ਸਿਰਜਣਹਾਰ ਕਬੀਰ ਕਹਾਣੀ ਪੀੜ ਤੇ ਸਤੁਰ ਵੀ ਛਡਾਏ ਪਰਾ ਪੂਰਵਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਤਾਲੇ ਟੋਲੇ ਦਿਨ ਗਿਆ ਵਿਆਜ ਬੰਢਾਤੋ ਹੋ ਜਾਏ ਨਾ ਹਰ ਭਜਿਓ ਨਾ ਖਤ ਫੁੱਟਿਓ ਕਾਲ ਪਹੁੰਚਿਓ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਣਾ ਤਰੰਗ ਪਿੱਛੇ ਉੱਠ ਧਾਏ ਕਰਮੀ ਸਤੁਰ ਪਾਇਆ ਜਿਨਹੋਂ ਲੀਆ ਛਡਾਏ ਮਹੱਲਾ ਪੰਜਵਾਂ ਕਬੀਰ ਧਾਤੀ ਸਾਧਕੀ ਟਾਕਰ ਵੈਸਾ ਗਾਏ ਤਾਤੇ ਪਾਤ ਨਾ ਵਿਆਪੀ ਉਨ ਕੋ ਲਾਹੂ ਲਾਏ ਮੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਦੁੱਖ ਕੋ ਮੋਹਲੀ ਖਾ ਲਾਏ ਤੰਗ ਸੌਂਤੀ ਕਸੰਗੀ ਵੈਸੇ ਤਾਂ ਪੁੱਛੋ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿ ਤਲੋ ਚਨਮੀਤ ਚਾਹੇ ਸੀ ਪੋ

ਫਰੀਦਾ ਜਿਤ ਤਨ ਵਿਰੋ ਨਾ ਉਪਜੇ ਸੋ ਤਨ ਜਾਨ ਵਸਾਣ ਫਰੀਦਾ ਇਹ ਬਿਸ ਗੰਧਲਾ ਧਨੀਆਂ ਖੰਡ ਨਵਾਲਿਵਾੜ ਇੱਕ ਰਹਿੰਦੇ ਰਹਿ ਗਏ ਇੱਕ ਰਹਿੰਦੀ ਗਏ ਉਜਾੜ।

ਕਰੀਏ ਕਰੀਏ ਮਾਰੀਏ ਫਹਿਰੀ ਲਹਿ ਸਜਾਏ ਸੋਹੇੜਾ ਕਰੇ ਹਾਲ ਜਿਉਂ ਦੁਖੀ ਰਹਿਣ ਬਹਾਏ ਬੁੱਢਾ ਹੁਆ ਸੇਖ ਫਰੀਦ ਕੰਬਣ ਲੱਗੀ ਦੇ ਜੇ ਸੌ ਭਰਿਆ ਜੀਨਾ ਕੀਰਤਨ ਹੋ ਸੀਖੇ ਫਰੀਦਾ ਮਾਰ ਪਰਾਇਆ ਵੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਵ ਸਰੀ ਹੋਲੇ ਕੰਧ ਕੁਹਾੜਾ ਸਿਰ ਕੜਾ ਬਣ ਕੇ ਸੱਚ ਲਹਾਰ ਫਰੀਦਾ ਹਾਂ ਲੋੜੀ ਸੋ ਆਪਣਾ ਤੂੰ ਲੋੜੇ ਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੂਣ ਅੱਗੇ ਗਏ ਸੀ ਆਪਣ ਚੋਟਾਂ ਖਾਸੀ ਕੌਣ ਪਾਸ ਦਵਾਮੇ ਛੱਤ ਸਿਰ ਭੀਰੀ ਛੱਡੋ ਰੰਡ ਜਾਏ ਸੁੱਤੇ ਜੀਰਾਨ ਮੇ ਖੀਏ ਅਤੀ ਮਾਂ ਗੰਡ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਨ ਦੇ ਪੀ ਗਏ ਪੂਰਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਹਿੰਦੜ ਮੇਖਾਂ ਅਗਲੀਆਂ ਜਿੰਦੂ ਨਾ ਕਾਈ ਮੇਖ ਬਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋ ਦੀਵੀ ਬਲੰਦਿਆਂ ਮਲਕਮ ਵਹੀਤਾ ਆਏ ਗੜ ਲੀਤਾ ਕੱਟ ਲਿਟਿਆ ਜੀਵੜੇ

ਫਰੀਦਾ ਕੰਨ ਮਸੱਲਾ ਸੂਰਤ ਗੱਲ ਦਿਲ ਕਾ ਤੀ ਗੁਰਬਾਤ ਫਲਾਹਰ ਦਿੱਤੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਤਨ ਤੇ ਰੱਬ ਦਿਓ ਤਿੰਨ ਤਨ ਰਤ ਨਾ ਹੋਏ ਮਹਲਾ ਤੀਜਾ ਇਹ ਤਨ ਸਭ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਰ ਤੇ ਆਪਣੇ ਚਿੱਤ ਤਨ ਲੋਭ ਰਤ ਨਾ ਹੋਏ ਪੈ ਪੈ ਤਨ ਕੀਨ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬਸੰਤਰ ਤਾਂਤ ਸੁਧ ਹੋਏ ਕਿਉਂ ਹਰ ਕੋ ਦੁਰਮਠ ਮਹਿਲ ਗਵਾਈ ਨਾਨਕ ਤੇਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵ ਧੁੰਦ ਲੈ ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਏ ਚਿੱਕੜ ਡੂਬੇ ਹੱਥ ਫਰੀਦਾ ਨੰਡੀ ਕੰਚਨਾ ਗੌਰਾ ਵੱਡੀ ਕਿੱਥੀ ਮੁਆਸ ਤਨ

ਲੱਗਦੇ ਗਾਣਵੇ ਗਏ ਵਲਾੜ ਵਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਇੱਕ ਨਾ ਲਾਏ ਚਿੱਤ ਮਿੱਟੀ ਪਈ ਕਟੋਲੀ ਕੋਈ ਨਾ ਹੋ ਸੀਮਿਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਾਣੀ ਚਿੱਤ ਤਾਰ ਸਾਈਂ ਜਾਏ ਸਮਾ ਜਿੱਥੇ ਹੀ ਹੋ ਮੰਜਣਾ ਫਰੀਦਾ ਜਿੰਨੀ ਕੰਮੀ ਨਾਹੇ ਗੁਣ।

0: ਰੋਗਨ ਲੱਗੀ ਪੱਲੇ ਸਭ ਕੁਛ ਪਾਏ ਫਰੀਦਾ ਪੰਖ ਪਰੋਹਣੀ ਜਮੀਨ ਸਵਾ ਗਾਗ ਨੌ ਸਭ ਬੱਜੀ ਸਵਾ ਕਿਉਂ ਚੱਲਣ ਪਿਆ ਕਰ ਸਾਜ ਫਰੀਦਾ ਰਾਤ ਕਸੂਰੀ ਵੰਡੀਏ ਸੁੱਤਿਆਂ ਮਿਲੇ ਨਾ ਪਾਓ ਜਿਨ੍ਹਾਂ ਨੈਣ ਨਿੰਦਰਾਵੇ ਤਿਨਾ ਮਿਲਣ ਸਵਾਓ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਅੱਗ ਮੱਲਾ ਪੰਜਵਾਂ ਫਰੀਦਾ ਪੂਮਰ ਰਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ ਮੱਲਾ ਪੰਜਵਾਂ ਫਰੀਦਾ ਉਮਰ ਸਹਾਵੜੀ ਸੰਗ ਸੁਨ ਸੁੰਦੜੀ ਦੇ ਦਿਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ ਕੰਧੀ ਵਹਿਣ ਨਾ ਢਾਈ ਤੂੰ ਤੋ ਹੀ ਲੇਖਾ ਦੇਵਣਾ ਜਿੱਧਰ ਰੱਬ ਜਾਏ ਵਹਿਣ ਜਦੋਂ ਕੰਧ ਕਰੇ ਬੰਦ ਜਦੋਂ ਗਾਉਂ ਕਰੇ ਫਰੀਦਾ ਦੁੱਖਾਂ 'ਤੇ ਹੀ ਛੇਤੀ ਦੇ ਗਿਆ ਫੁੱਲਾਂ 'ਤੇ ਸੀ ਰਾਤ ਖੜਾ ਪੁਕਾੜੇ ਪਾਤਰੀ ਗੇੜਾ ਕੱਪੜ ਬਾਤ ਲੰਮੀ ਲੰਮੀ ਨਦੀ ਵਹਿ ਸੰਧੀ ਕੇਰੇ ਹੇਤ ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਹਣ ਰਹੇ ਸੁਚੇਤ ਫਰੀਦਾ ਗੱਲੀ ਤੋਂ ਸੱਜਣ ਵੀ ਇੱਕ ਟੁੰਦੀ ਨਾਲ ਹਾਂ ਦੁੱਖਾਂ ਜਿਉਂ ਮਲੀ ਕਾਰਨ ਤਨਾ ਮਾਂ ਫਰੀ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ ਕੰਨੀ ਬੁੱਝੇ ਦੇਲ ਰਹਾ ਕਿੱਤੀ ਬੱਗੇ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਣ ਨਹੀਂ ਵਹਨ ਜੋ ਜੋ ਵੰਝੇ ਦਿਖਦਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਕਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸੁਹੋ ਫਿਰ ਦੇਖਣ ਕੀ ਆਸ ਕਾਗਾ ਚੂੰਡਣਾ ਪਿੰਜਰ ਵਸੇ ਨਾ ਉੱਡਰ ਜਾਹੇ ਜਿੱਤ ਪਿੰਜਰੇ ਮੇਰਾ ਸਾਹ ਸੇ ਮਾਸ ਨਾ ਹਿੰਦੂ ਖਾਏ ਫਰੀਦਾ
1: ਹੋਰ ਨਮਾਣੀ ਛੱਡ ਕਰੇ ਨਹੀਂ ਭਰਿਆ ਕਰਿਆ ਸਰਪਰ ਮੈਥੇ ਆਉਣਾ ਮਰਨੋ ਨਾ ਡਰਿਆ ਇੰਨੀ ਗਵਾਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਕੰਧੀ ਉੱਤੇ ਰੁੱਖੜਾ ਕਿਚੜਕ ਬਣੇ ਧੀਰ ਫਰੀਦਾ ਕੱਚੇ ਭਾਂਡੇ ਰੱਖੀਏ ਕਿਚੜ ਪਾਣੀ ਨੀਰ ਫਰੀਦਾ ਮਹਿਲ ਮੈਂ ਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਅਨਮਾਣੀਆਂ ਬੈਠਣ ਰੂਹਾਂ ਮਲ ਆਕੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੇ ਜੋ ਦਰਿਆ ਵੈ ਆਹਾ ਅੱਗੇ ਦੋ ਇੱਕ ਤੱਕਿਆ ਸੁਣੀਏ ਹੋਰ ਪਵੇ ਪਹਾਹ ਚਿਕਣਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪਰਵਾਹ ਅਮਲ ਜੇ ਕੀਤਿਆਂ ਦੁਨੀਆਂ ਸੇ ਕਰ ਗਏ ਉਗਾਹ ਫਰੀਦਾ ਦਰਿਆ ਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਅੰਜਨੋਂ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਤਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਢੇ ਤ੍ਰੈਵਣ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਜਾਂ ਆਵਈ ਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ ਫਰੀਦਾ ਅਮਲ ਜ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਨ ਫਰੀਦਾ ਹੋ ਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਫੱਕਰ ਚੁਗਣ ਸਲ ਵਸਣ ਰੱਬ ਨਾ ਛੱਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਚੜੇ ਚੜ ਪਾਹੇ ਚਾੜੇ ਕੁੰਡਾਂ ਢੂੰਡੀਆਂ ਰਹਿਣ ਕਸਾਊ ਨਾਹੇ ਫਰੀਦਾ ਪਾਠ ਟੋਲਾ ਧੱਜ ਕਰੀ ਕੰਬਲੜੀ ਪਹਿਰਿਓ ਜਿੰਨੀ ਵੇਸੀ ਸੌ ਮਿਲੈ ਚਈ ਵੇਸ ਕਰਿਓ ਮਹਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ ਮਹਲਾ ਪੰਜਾਂ ਫਰੀਦਾ ਗਰਭ ਜਨਾ ਵਡਿਆਈਆਂ ਧਨ ਜੋ ਬਣਿਆ ਗਾਹ ਖਾਲੀ ਚੱਲੇ ਧਣੀ ਸਿਉਂ ਟਿੱਬੇ ਜੋ ਮਿਆ ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਉਸਾਰਿਓ ਨਾਓ ਇੱਥੇ ਦੁੱਖ ਨੇ ਅੱਗੇ ਠਾਓ ਨਾ ਠਾਓ ਫਰੀਦਾ ਪਿਛਲੀ ਰਾਤ ਨਾ ਜਾਗੇ ਹੋਏ ਜੀਵਨ ਦੋ ਮੋਏ ਹੋਏ ਜੇ ਤੈ ਰੱਬ ਉਸਾਰਿਆ ਤਾਂ ਰੱਬ ਨਾ ਵਿਸਰਿਆ ਹੋਏ ਮਹਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲੇ ਤੇ ਤੀਰਥਿਆ ਇਹ ਸੁਣਾਵਾਂ ਸਾਜ ਮਹਲਾ ਪੰਜਵਾਂ ਫਰੀਦਾ ਦੁੱਖ ਸੁੱਖੇ ਕਰ ਦਿਲ ਤੇ ਲਹੇ ਵਿਕਾਰ ਅੱਲੇ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹਲਾ ਪੰਜਵਾਂ ਫਰੀਦਾ ਦੁਨੀ ਉਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਦੀਓ ਨਾ ਵੱਜਦਾ ਜੇ ਸਲੋ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਖਦਾ ਇਸ ਦੁਨੀ ਚੋਂ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਰਾਖੜੀ ਸੋ ਪਾਈਏ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਪਾਤੀ ਪੱਛਾ ਰਾਤ ਜੋ ਜਗਨ ਲਹਾਂਸੇ ਸਾਈਂ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਕਿਸ ਨਾਲ ਇੱਕ ਜਾ ਗੰਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ ਅਠਾਲ ਚੁੜੇਂਦੀ ਏ ਸੁਹਾਖੋ ਤਉ ਤਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮੰਚ ਕਮਾਣੇ ਸਬਰ ਕਾਨੀ ਹਣੋ ਸਬਰ ਸੰਧਾ ਬਾਣ ਕਲ ਖਤਾ ਨਾ ਕਰੀ ਸਬਰ ਅੰਦਰ ਸਬਰੀ ਤਨ ਇਵੇਂ ਜਾ ਲੈਣ ਹੁਣ ਜਾਏ ਹੁਣ ਜੀ ਖਦਾਏ ਦੈ ਭੇਤ ਨਾ ਕਿਸੇ ਦੇਣ ਸਬਰ ਇਹੋ ਸੁਭਾਵ ਜੇ ਤੂੰ ਬੰਦਾ ਦਿਲ ਕਰੇ ਵਾਤੀ ਵੇ ਦਰੀਆ ਟੁੱਟ ਨਾ ਸਾਰੇ ਪੀਵੇ ਵਾੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇੱਕ ਕਿੰਨੇ ਚਾਲੀਏ ਦਰਵੇ ਸਿਆਂ ਇੱਕ ਨ ਇੱਕ ਨ ਇੱਕ ਕਿੰਨੇ ਚਾਲੀਏ ਦਰਵੇ ਸਾਂ ਵੀ ਰੀਤ ਤਾਂਤਰ ਪੇ ਸਨੂਰ ਜਿਉਂ ਬਾਲਣ ਹੱਟ ਬੁਲਾਨਾ ਪੈਰੀ ਤੱਖਾਂ ਸਿਰ ਦੁਲਾਂ ਜੇ ਮੋਤੀ ਮੁਲਾਨਾ ਤਾਨਾ ਤਮਾਏ ਤਨੂਰ ਜਿਉਂ ਬਾਲਣ ਹੱਟਣਾ ਬਾਲ ਸਿਰ ਪੈਰੀ ਕਿਆ ਫੇੜੇ ਅੰਦਰ ਪਰੀ ਨਿਹਾਲ ਔੜ ਲੈਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲਾਖਾਂ ਲਿਖੀਏ ਗੁਰਮੁਖ ਦੇਹ ਵਿਕਾਰ ਸੰਸਥਾਂ ਦੇ ਤਰਨ ਦਿਆਂ ਬੱਗਾ ਆਇਆ ਚਾਓ ਡੋ ਮੋਏ ਬਗ ਬੱਫੇ ਸਿਰ ਤਾਲੀ ਪਾਓ ਮੈਂ ਜਾਣਿਆ ਵੱਡ ਹੰਸਾ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਫੜਾ ਜਮ ਨਾ ਭੇੜੀ ਆ ਕਿਆ ਹੰਸ ਕਿਆ ਬੰਗਲਾ ਜਾ ਕੋ ਨਜ਼ਰ ਕਹੇ ਜੇ ਤਿਸ ਭਾਵੇ ਨਾਨਕਾ ਤਾਗੋ ਹੰਸ ਸਰਵਰ ਪੰਖੀ ਇੱਕ ਲੋ ਫਾਹੀ ਵਾਰ ਪਿਆਸ ਇਹ ਤਨ ਲਹਿਰੀ ਗੜ ਪਿਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਕਮਣ ਸੋ ਵੇ ਸੋ ਹੋ ਕਰੀ ਜਿਤ ਵਾਸਤੇ ਆਵੇ ਤੰਤ ਨਿਵਣ ਸੋ ਅੱਖਰ ਕਮਣ ਗੁਣ ਨਿਵ ਸੋ ਅੱਖਰ ਕਮਣ ਗੁਣ ਜਿਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਤੰਤ ਮਤ ਹੋਤੀ ਹੋਏ ਅਣ ਮਤ ਹੁੰਦੀ ਹੋਏ ਅਣਾ ਤਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆ ਵੰਡਾਏ ਕੋ ਐਸਾ ਭਗਤ ਲਾਏ ਇੱਕ ਫਿੱਕਾ ਨਾ ਦਲਾਏ ਸਭਨਾ ਮੈਂ ਸੱਚਾ ਤਣੀ ਆਵ ਨਾ ਕਹੀ ਖਾਏ ਮਾਣਕ ਸਭ ਮੋਲਵੇ ਸਭਨਾ ਮਨ ਮਾਣਕ ਥਾਣ ਮੂਲ ਮਚਾਉਂਗਾ ਜੇ ਤੋ ਕਰੀ ਅਜੀ ਸਿਰ ਆਵ ਨਾ ਖਾਏ ਕਹੀਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਕਤ ਜਨਨੀ ਸਾਹਿਬ ਭੰਗੁਰ ਪ੍ਰਸਾਦ ਸਹੀਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਮ ਕਾਰਨ ਸਭ ਵਿਆਪੇ ਸਿਰ ਬਰਿਓ ਭਰਪੂਰ ਸਭ ਸਗਲ ਕੱਟ ਰਿਓ ਵਿਆਪੇ ਵਿਆਪਤ ਦੇਖੀਏ ਜਦ ਜਾਣੇ ਕੌਣ ਤੇਰੀ ਗੱਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤ ਪਤ ਏਕੇ ਤੂੰ ਏਕੇ ਅੰਨ ਨਾਹੀਂ ਤੂੰ ਭੱਤ ਹਰ ਅੰਤ ਨਾਹੀਂ ਪਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਵ ਪ੍ਰਾਣ ਕੋ ਉਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਪਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਅੰਮ੍ਰਿਤ ਪ੍ਰਵਾਸ ਸਰ ਤੁਲ ਭੰਡਾਰ ਪਰ ਪਰੇ ਹੀ ਤੇ ਪਰੇ ਅਪਰੋ ਪਾਰ ਪਰ ਆਪ ਨੂੰ ਭਾਵਨ ਕਰ ਮੰਤਰ ਨਾ ਦੂਸਰੋ ਤਰ ਓਤ ਪਰਲੋ ਏਕੇ ਨਿਮ ਸੋ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪ੍ਰਾਚ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੇ ਹਾਂ ਕਿ ਬਲ ਬਲ ਬਲ ਬਲ ਸਦ ਬਲਹਾਰ ਸਗਲ ਭਾਣ ਧਾਰੇ ਏਕ ਤੈ ਕੀਏ ਦੁਸਾਰੇ ਪੂਰਿਓ ਸਰਮੈ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜਨ ਸਭ ਸਾਰੇ ਸਗਲ ਕੋ ਦਾਤਾ ਏਕ ਅਲਾ ਸਮਰਾਰੇ ਆਪ ਹੀ ਧਰਮ ਧਾਰੇ ਕੁਦਰਤ ਹੈ ਦਿਖਾਰੇ ਵਰਨ ਚੇਨ ਨਾਹੀ ਮੁੱਖ ਨਾ ਮਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਹੀ ਕਿਆ ਬਖਾਨੇ ਹਾਂ ਕਿ ਬਲ ਬਲ ਬਲ ਬਲ ਸਤ ਹਾਰ ਸਰਬ ਗੁਣ ਧਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾ ਨੀਜੇ ਪਾਸੇ ਉੱਚੇ ਤੇ ਉੱਚੋ ਜਾ ਨੀਜੇ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੇ ਹੈ ਪ੍ਰਭ ਸਰਬ ਕੋ ਧਾਨ ਜਾਂ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਤ ਬਲਹਾਰ ਨਿਰੰਕਾਰ ਆਕਾਰ ਅਚਲ ਪੂਰਨ ਵਿਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੇ ਬੇਅੰਤ ਇੱਕ ਅੰਤ ਇੱਕ ਸਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਾਪਤ ਮੈਂ ਮਿਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਜਨ ਮਨ ਦੋ ਤੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਬਣੀਏ ਦੂਸਰ ਆਨ ਅਵਰ ਪੁਰਖ ਪੌਰ ਤਨ ਸੁਣੀਏ ਅਮਰ ਧਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਨ ਚਾਹਿਓ ਤੇ ਜਾਂ ਤ੍ਰਿਪਤ ਆਏ ਜੇ ਠਾਕਰ ਸੋ ਪ੍ਰਸੰਨ ਪਇਓ ਸਤਸੰਗਤ ਤੇ ਪਿਆਰ ਹਾਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਫੁੱਲ ਪਿਓ ਉਧਾਰ ਸਤ ਸਭਾ ਦੀ ਬਾਣ ਸਾਹਿਬ ਸੱਚੇ ਪੈ ਕਰਿਓ ਸੱਚੇ ਤਖਣ ਵਾਸਾ ਕਿਰਪਾ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀ ਨਾ ਪਵੇ ਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿੰਨੂ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁਤ ਫਿਰ ਜੋ ਨਾ ਆਏ ਕਵਨ ਜੋ ਕੌਣ ਗਿਆਨ ਰਤਨ ਕੌਣ ਬਿਦ ਉਸਤ ਫਰੀਏ ਸਿਧ ਸਾਧਕ ਤੇਤੀ ਚਕੋਰ ਤਿਰਕੀ ਨਮਰ ਪਰੀਏ ਬ੍ਰਹਮ ਆਦਿਕ ਸੰਕਾਰ ਸੇ ਗੁਣਵੰਤ ਨਾ ਪਾਏ ਅੱਗੋਂ ਵਿਆਹ ਨਹੀਂ ਜਾਏ ਪੂਰ ਸਭ ਰਿਓ ਸਮਾਏ ਜੇ ਕਾਟੀ ਸੁਲਕ ਦਿਆਲ ਪ੍ਰਭ ਸੇ ਜਾਣ ਲੱਗੇ ਭਗਤੇ ਹਰ ਗੁਰੂ ਨਾਨਕ ਜਨ ਪਰਸਿਓ ਤੇ ਏਤੇ ਸਦਾ ਮੁਕਤੇ ਪ੍ਰਭ ਦਾ ਤੋ ਦਤਾਰ ਪੜਿਓ ਜਾ ਇੱਕ ਸਰਨਾ ਮਿਲੇ ਦਾਨ ਸੰਤ ਰੇਨ ਜੀ ਲਗਭਗ ਹਾਸਲ ਕਰਨਾ ਬਿੰਦ ਕਰੋ ਅਰਦਾਸ ਨੋ ਜੇ ਠਾਕਰ ਭਾਵੇ ਦੇਹੋ ਦਰਸ ਮਨ ਚਾਹੋ ਭਗਤਿਓ ਮਨ ਠਹਿਰਾਵੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸੰਸਾਰ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਹੀਏ ਸ੍ਰੀ ਮੁੱਖ ਬਾਤ ਮਹਲਾ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਾਚੀ ਦੇ ਮੋਹ ਫੁਨ ਬਾਂਧੀ ਸੱਟ ਕਠੋਰ ਕਪੀਲ ਕੋ ਗਿਆਨੀ ਧਾਤ ਬ੍ਰਹਮ ਗ੍ਰਹਿ ਨਹੀਂ ਪਾਲਸੋ ਪਾਲ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਲ ਰੂਪ ਮਾਇਆ ਮਦ ਮਾਤਾ ਬਿਸ਼ਰਤ ਬਿਗਲ ਬਟੋ ਅਮਾਨੀ ਪਰ ਤਨ ਪਰ ਅਵਾ ਨਾਰਿੰਦਾ ਜੇ ਮਿੱਟੀ ਜੀ ਮਾਏ ਹਸਾਨੀ ਬਲਵੰਸ਼ ਸ਼ਬ ਕਰ ਤੋ ਪਾਵਾ ਪੇਗ ਸੰਤ ਪ੍ਰਭਰ ਜਾਮੀ ਸ਼ੀਲ ਧਰਮ ਦਇਆ ਸੁਖਨਾਥ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰਥ ਸ੍ਰੀ ਧਰ ਰਾਖ ਲੇ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਨ ਪਾਗ ਉਧਾਰਨ ਕੋ ਹਰ ਤਾਰਨ ਕਰਨ ਸਮਰੱਥ ਸਭੇ ਗੁਰ ਕੁਲ ਸਮੂਹ ਉਧਾਰਨ ਸੋ ਚਿਤ ਚੇਤ ਚੇਤ ਗਿਆਨ ਸਤਸੰਗ ਭਰਮ ਦੇਰ ਮੋਹ ਕਰਤਾ ਮੂਰਤ ਕਰੀ ਚਸਾ ਪੁਰ ਸਿਮਰ ਰਾਮ ਨਾਮ ਰਸਨਾ ਸੰਗ ਲਓ ਪੁੱਛੋ ਕਾਜ ਅਲਭ ਸੁਖ ਬੰਧਨ ਕੋਟ ਜਨਮ ਕਹਾਂ ਦੁੱਖ ਪਾਓ ਸਿੱਖਿਆ ਸੰਤ ਨਾ ਭਾਈ ਨਾਨਕ ਰਾਮ ਰੰਗ ਰਾਤ ਮਸ਼ਹਰਾ ਰੰਚਕ ਰੇਤ ਕੇ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ ਖਾਣ ਪਾਣ ਸੋਧੇ ਸੁਖ ਪੰਚ ਸੰਕਟ ਕਾਟ ਬਿਪਹਰੀ ਮਾਤ ਪਿਤਾ ਭਾਈ ਆ ਬੰਧਾ ਬੂਝਣ ਕੀ ਸਭ ਸੂਝ ਪਰੀ ਵਰਧਮਾਨ ਹੋ ਦਿਨ ਪ੍ਰਸ ਨਿਤ ਆਪਸ ਨਿਕਟ ਬਖਮ ਜਰੀ ਰੇ ਗੁਣ ਹੀ ਦੀਨ ਮਾਇਆ ਕ੍ਰਮ ਸਿਮਰ ਸਵਾਮੀ ਏਕ ਕਰੀ ਰੇ ਗੁਣ ਹੀ ਦੀਨ ਮਾਇਆ ਕ੍ਰਮ ਸਿਮਰ ਸਵਾਮੀ ਏਕ ਕਰੀ ਕਰਕੇ ਲਿਓ ਕਿਰਪਾਲ ਕਿਰਪਾ ਨਿਤ ਨਿਕਟ ਕਾਟ ਭਰਮ ਭਰੇ ਰੇ ਮਨ ਮੋਸ ਬਲਾ ਮੈਂ ਗਰਪਤ ਕਰਤਵ ਕਰਤ ਮਹਾਂਮੁਕਨਾ ਸੰਬਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮ ਕੁਕਨਾ ਸੁਤ ਬੰਤਾ ਸਾਜਨ ਸੁਖ ਬੰਧਵ ਤਾਂ ਸਿਓ ਮੋਹ ਬੜਿਓ ਸੁਕਨਾ ਬੋਇਓ ਬੀਜ ਅੰਗ ਮਮ ਅੰਕਰ ਬੀਤਤ ਔਧ ਕਰਤ ਅਗਨਾ ਮ੍ਰਿਤ ਮੰਝਾਰ ਪੁਸਾਰ ਮੁਖ ਨਿਰਕਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਕਪਾਲ ਦਿਆਲ ਸਤਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਨੇ ਨਾ ਨੀਤਾ ਮਾਇਆ ਮਾਤਮਾ ਕਾਂ ਲਓ ਗਾਰੋ ਛਤਰ ਨਾ ਪੁੱਤਰ ਨਾ ਚੌਰ ਨਾ ਚਾਵਰ ਮਹਿਤੀ ਜਾ ਕਰ ਦੇ ਨਾ ਵਿਚਾਰੋ ਰਤਨ ਅਸ ਨਾ ਗਜ ਸੰਘਾਸਨ ਛਨਮੇ ਜਾਗਤ ਨਾਮ ਸੁਧਾਰੋ ਸੂਰ ਨਾ ਵੀਰ ਨਾ ਮੀਰ ਨਾ ਕਾਨਮ ਸੰਗ ਨਾ ਕਹੋ ਦ੍ਰਿਸ਼ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਝੋਟਾ ਕਰਤਬਕਾਰ ਦਉ ਕਰ ਝਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਪੁਰਤ ਜਾਤ ਬਿਰਖ ਕੀ ਸਾਰੋ ਦੀਨ ਦਿਆਲ ਪੁਰਖ ਕਾ ਪੂਰਨ ਛਨ ਛਨ ਸਿਮਰੋ ਅਗਮ ਅਪਾਰੋ ਸ੍ਰੀ ਪਤਨ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਸਾਰੋ ਪ੍ਰਾਣ ਮਾਨ ਦਾਨ ਮਗ ਜੋਹਨ ਹੀ ਤੀ ਦੇ ਲੇ ਲੇ ਪਾਰੀ ਸਾਜਨ ਸੈਨ ਵੀ ਸਤ ਪਾਈ ਕਾਹੂ ਤੇ ਲੈ ਰੱਖੀ ਨਰਾਰੀ ਧਾਵਨ ਪਾਵਨ ਕੂਰ ਕਮਾਵਨ ਇਹ ਵਿਦ ਕਰਤ ਔਰ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਫੁਰਖ ਅਸਾਵਰ ਬਹੁ ਬੇਦ ਜੋਹਨ ਭਮਿਓ ਹਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਸਾਰੀ ਖਾਣ ਪਾਣ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਤ ਸਾਰੀ ਨਾਨਕ ਸੰਤ ਚਰਨ ਸੰਗ ਉਗਰੇ ਹੁਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਮ ਆਦਿਕ ਸਭ ਛੰਦ ਮਨੀਸਰ ਰਿਸ ਕਰਸ ਸਾਕਰ ਗੁਣ ਗਾਵਤ ਇੰਦਰ ਮਨਿੰਦਰ ਕੋਚ ਕੇ ਗੋਰਖ ਕਰਨ ਗੰਗਾਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰਦਾਨ ਇਕ ਤਿਲ ਸਾਕੋ ਮਰਮ ਨਾ ਪਾਵਤ ਪ੍ਰੇ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਾਨ ਸਾਕੇ ਦਰਥ ਸਮਾਵਤ ਜਿਸੇ ਤਿਆਗਾਨ ਕਉ ਜਾਚੇ ਮੁਖ ਦੰਤ ਰਸਨ ਸਗਲ ਕਾ ਜਾਵਤ ਰੇ ਮਨ ਮੂਰ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬ੍ਰਹਮ ਕਰਤ ਬ੍ਰਹਮ ਕੇ ਕੂ ਗੁਬਾਰ ਪੜਿਓ ਹੈ ਤਾ ਗਭ ਕਾ ਸੁਰ ਮਾਵਤ ਬਿਸਾਇਆ ਸੁਰਮ ਉਦਰ

ਚਰਨ ਕਮਲ ਸੰਗ ਦਾਨ ਬੰਧਿਓ ਨਾ ਜਾਤ ਪਿਤੇ ਮਨ ਦਰਸ ਮਗ ਪਾਪਕ ਜਰਿਓ ਨਾ ਜਾਤ ਰਿਓ ਜਨ ਧੂਰ ਲਗ ਨੀਨ ਸਾਕਸ ਬੋਲ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਕ ਮੋਹ ਛਿਦੇ ਹਰ ਨਾਮ ਕਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ ਅਨਕ ਸਾਸਤਰ ਬਹੁ ਫਟੁਆ ਭਸਮ ਲਗਾਏ ਤੀਰਥ ਬਹੁ ਭਰਮਤੇ ਸੂਖਮ ਦੇ ਬੰਦੇ ਬਹੁ ਚਟੁਆ ਬਿਨ ਹਰ ਭਰਿਆ ਸਰਲ ਦੁਖ ਪਾਤ ਜਿਉਂ ਪ੍ਰੇਮ ਬੜਾਏ ਸੂਤ ਕੇ ਹਟੁਆ ਪੂਜਾ ਚੱਕਰ ਕਰ ਸੋ ਪਾਕਾ ਅਨਕ ਪੂਜਾ ਚੱਕਰ ਕਰ ਸੋ ਪਾਕਾ ਅਨਕ ਪਾਤਾ ਟੇ ਕਰ ਸਟੁਆ ਸੋਈਏ ਮਹੱਲੇ ਪਹਿਲੇ ਕੇ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਇਕ ਮਨ ਪੁਰਖ ਚਾਹ ਵਰਦਾਤਾ ਸੰਸਾਰ ਸਦਾ ਬੁਖਿਆਤਾ ਸਾ ਚਰਨ ਦੇਵ ਗਾਵੋ ਸੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਖ ਨਿਵਾਰਨ ਸਬਦ ਸਰੇ।

ਕਾਮ ਕਾਜ ਸੋ ਜਸ ਗਾਵੋ ਗੁਰੂ ਨਾਨਕ ਰਾਜੋਗ ਜਨ ਮਾਣਿਓ ਗਾਵੇ ਜਨ ਕਾਜ ਉਦਯੋਗੇ ਸਰਹ ਰਸ ਪੂਰਨ ਸਰਬ ਕਲਾ ਗਾਵੇ ਸੰਕਾਰ ਸਾਧ ਸੁਧਾਰਕ ਮਨੋਰੰਜਨ ਗਾਵੇ ਛਲ ਚਲਾ ਗਾਵੇ ਗੁਣ ਗੁਣ ਤੋਂ ਅਟਲ ਮੰਡਲ ਵੇ ਭਗਤ ਪਾਏ ਰਸ ਜਾਣਿਓ ਕਾਮ ਕਾਜ ਸੋ ਜਸ ਗਾਵੋ ਗੁਰੂ ਨਾਨਕ ਰਾਜੋਗ ਜਨ ਮਾਣਿਓ ਗਾਵੇ ਕਪਲਾ ਰਾਜੋਗੇਸ਼ਰ ਪਰਮ ਪੁਰਬ ਤਾਰ ਵਰੋ ਗਾਵੇ ਜਨ ਗਗਨ ਪਰਸ ਰਮੇਸ਼ਰ ਕਰਤਾ ਰਗਤੇ ਜਰਿਓ ਉਦੋ ਗੁਰੂ ਬਦਰ ਗੁਣ ਗਾਵੇ ਸਰਬਾਤਮ ਜਨ ਜਾਣਿਓ ਕਾਮ ਕਾਜ ਸੋ ਜਸ ਗਾਵੋ ਗੁਰੂ ਨਾਨਕ ਰਾਜੋਗ ਜਨ ਮਾਣਿਓ ਗਾਵੇ ਗੁਣ ਵਰਨ ਚਾਰ ਕਰ ਦਰਸ਼ਨ।

ਸ੍ਰੀ ਬਲਰਾਮ ਸਤਿ ਪਾਤਾਲ ਬਸੰਤੋ ਭਰਤਰ ਗੁਣ ਉਤਰੇ ਭਰਤਰ ਗੁਣ ਉਤਰੇ ਸਦਾ ਗੁਰਸੰਗ ਰੰਤੋ ਦੂਰ ਬਾਪੁਰੂ ਰੋ ਅੰਗਰਹੇ ਗੁਰੂ ਨਾਨਕ ਜਸ ਗਾਇਓ ਕਉ ਕਾਲ ਸੋ ਜਸ ਨਾਨਕ ਗੁਰ ਘੜ ਘੜ ਸਹਿਤ ਸੁਣਾਇਓ ਸੋਈਏ ਮਹੱਲੇ ਦੂਜੇ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰ ਧਨ ਨਾਨਕ ਮਸਤ ਤੁਮ ਧਰਿਓ ਜਨ ਹੱਥੋ

ਜਗਤ ਪ੍ਰਿਓ ਰਿਧ ਬਗਾਸਾ ਗਿਓ ਲੱਥ ਤਲ ਧਰੀ ਜੁਗੰਤਰ ਸਤਿਗੁਰ ਸਹਿ ਸਮਾਰ ਰਵਿਓ ਸਮਾ ਨਿਰੰਤਰ ਅਧਰ ਉਚਿਤ ਦਾਰਦ ਹਰਨਾ ਪੁਰਖੰ ਤੇ ਕਲ ਮਹਿਲ ਸਰਸਨ ਸਦ ਰੰਗ ਸਹਿਜ ਕਰਿਓ ਚਿਰੇ ਜਾ ਜੰਪੋ ਲੈਣੇ ਰਸਨ ਨਾਮ ਔਕਦ ਨਾਮ ਉਧਾਰ ਹਰ ਨਾਮ ਰਸ ਮਾਦ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਗੋ ਹੈ ਨਾਮ ਪਰਸ ਜਿਨ ਪਾਇ

ਸਰਾ ਉੱਤਰ ਦੱਖਣ ਪੋਗਰ ਪੱਛਮ ਜੈ ਜੈਕਾਰ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪੱਛਮ ਧਰਿਆ ਸੋਈ ਨਾਮ ਚਲ ਭਗਤੇ ਭਾਉ ਤਾਰਨ ਅਮਰਦਾਸ ਗੁਰ ਕੋ ਪੜਿਆ ਸਿਮਰੇ ਸੋਈ ਨਾਮ ਜਾਖਰ ਕਿਨਰ ਸਾਧਕ ਸਹਿ ਸਮਾਧਾਰਾ ਸਿਮਰੇ ਨਖੇਤਰ ਵਰਤ ਹੂ ਮੰਡਲ ਨਾਰਦਾਸ ਪ੍ਰਹਲਾਦ ਵਰਾ ਸਤਿਆ ਰਾਰ ਸੂਰ ਨਾਮ ਉਦਾਸੇ ਸਹਿ ਲੋ ਜਨ ਉਦਰਿਆ ਸੋਈ ਨਾਮ ਚਲ ਭਗਤਾ ਭਾਉ ਤਾਰਨ ਅਮਰਦਾਸ ਗੁਰ ਕੋ ਪੜਿਆ ਸੋਈ ਨਾਮ ਸਿਵ ਨਵ ਨਾਮ ਨਿਰੰਜਨ ਸਿਵ ਸਨ ਕਾ ਸਮੁਦਰਿਆ ਚੌਰਾਸੀ ਸਿੱਧ ਬੁੱਧ ਜਿ ਕਰਾਤੇ ਅਮਰੀਕ ਭਗਤ ਕਰਿਆ ਉਦੋ ਕਰੂਰ ਤ੍ਰੋਚਨ ਨਾਮਾ ਕਲ ਕਬੀਰ ਕਲ ਵਿਖਰਿਆ ਸੋਈ ਨਾਮ ਚਲ ਭਗਤੇ ਭਾਉ ਤਾਰਨ ਅਮਰਦਾਸ ਗੁਰ ਕੋ ਪੜਿਆ ਚਿਤ ਨਾਮ ਲਾ ਤੇ ਕੀਸੇ ਧਿਆਵੇ ਜਤੀ ਕਬੀਰ ਸਰਮਾ ਨੂੰ ਅਸਿਆ ਸੋਈ ਨਾਮ ਸਿਮਰ ਗੰਗੇ ਵ ਪਤਾ ਮੇ ਚਰਨ ਚੇਤੇ ਅੰਮ੍ਰਿਤ ਰਸਿਆ ਚਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤਿਕਾਰ ਸੰਗਤ ਉਗਰੀਆ ਸੋਈ ਨਾਮ ਵਿਸ਼ਾਲ ਭਗਤੇ ਭਾਉ ਤਾੜ ਅਮਰਦਾਸ ਗੁਰ ਕੋ ਫੁਰਿਆ ਨਾਮ ਕੇ ਸੰਸਾਰ ਕਰਨੋ ਰਾਵ ਸੁਰ ਤਰ ਸਾਖੇ ਉੱਤਰ ਦੱਖਣ ਪੂਰਬ ਦੇਸ ਪੱਛਮ ਜਸ ਪਾਖੇ ਜਨਮ ਤਾਂ ਸਖਿਆ ਜਿਤ ਨਾਮ ਹਰ ਦਿਨ ਵਾਸੇ ਸੁਰ ਨਰ ਗਣ ਗੰਧਰਵ ਸੇ ਦਰਸ਼ਨ ਆਸਾਸੇ ਭਰੋ ਪ੍ਰਸਿੱਧ ਤੇ ਜੋ ਤਨੋ ਕਰ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਗ ਜਲ ਹਰਨ ਗੁਰ ਅਮਰਦਾਸ ਤੇ ਪਾਇਓ ਨਾਮ ਧਿਆਵੇ ਦੇ ਤੇਤੀ ਸਿਆਰ ਸਾਧਕ ਸਿੱਧ ਨਰ ਨਾਮ ਖੰਡ ਮਰੈ ਮੰਡ ਧਾਰੇ ਜੈ ਨਾਮ ਸਮਾਧਿਓ ਅਕਸ਼ੋਕ ਸਮ ਕਰ ਸਹਾਰੇ ਨਾਮ ਸਰੋਣ ਸਰ ਮੈਂ ਭਗਤ ਰਹਿ ਲਿਵਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਾਸੁਰ ਸੀਲ ਬਲਵੰਤ ਸਤ ਭਏ ਸੰਤ ਸਗਨ ਗਰੋ ਮਤ ਨਿਰਵੈਰ ਲੀਣਾ ਜੇ ਤੀਰਜ ਤੁਰ ਤਵ ਤੁਜਾ ਸਿਰ ਬੈਕੁੰਠ ਬੀਣਾ ਪਸੇ ਸੰਤ ਪਿਆਰ ਜੇ ਕਰਤਾਰੇ ਸੰਜੋਗ ਸਤਗੁਰ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਠ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਖਤ ਜਨਮ ਕਲ ਉਚਰੇ ਗੁਰ ਪਰਸਿ ਅਮਰ ਪ੍ਰਗਾਸ ਬਾਰਜ ਕਰ ਦੇਣੇ ਸਿੱਧ ਸਨ ਮੁਖ ਮੁਖ ਜੋ ਹੈ ਸਿੱਧ ਬਸੇ ਭਗਵਾਨ ਜੋਤੀ ਲੋਕੰਤਰ ਮੋਹੇ ਰਿਦੇ ਬਸਿਆ ਪਿਓ ਸੋਈ ਰਸਤੇ ਨਹੀਂ ਜਾਤੋ ਮੁਖੋਂ ਭਗਤੀ ਉਚਰੇ ਅਮਰ ਗੋਰੇ ਤੋ ਰੰਗ ਰਾਤੋ ਮਸਤੰਗਣੀ ਸਾਣ ਸੱਚੋ ਕਰਮ ਕਾਲ ਜੋੜ ਕਰ ਧਿਆਇਓ ਪਰਸਿਓ ਗੁਰ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇਸ਼ ਤਨ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇਸ਼ ਤਨ ਪਾਇਓ ਚਰਨ ਤਾਂ ਪਰਸ ਖਿਆਤ ਚਰਨ ਗੁਰੇ ਅਮਰ ਪੌਲ ਰਹੇ ਹੱਥਾਂ ਪਰਸ ਖਿਆਤ

ਗੁਰ ਅਮਰਦਾਸ ਨੇ ਜੇ ਜਗਤ ਪਿਤ ਸਿਆਸੋ ਸਿਰ ਜਲ ਭਣੇ ਜੋ ਸਿਰ ਨਵੇਂ ਗੁਰ ਅਮਰ ਨਿਤ ਤੇ ਨਰ ਦੁੱਖ ਨੈ ਭੁੱਖ ਤੇ ਨਰ ਨਿੰਦਰ ਨਾ ਕਹੀਏ ਤੇ ਨਰ ਸੋਕ ਨਾ ਹੋਏ ਤੇ ਨਰ ਸੇ ਅੰਤ ਨਾ ਲਈਏ ਤੇ ਨਰ ਸੇਵ ਨਾ ਕਰੇ ਤੇ ਨਰ ਸਹਿ ਸਹਿ ਸੰਪੇ ਤੇ ਨਰ ਦਲੀ ਚੇ ਬਹਿ ਤੇ ਨਰ ਤਪ ਤਪੇ ਸੁਖ ਲਹੇ ਤੇ ਨਰ ਸੰਸਾਰ ਮੈਂ

ਕਿਰਪਾ ਪਧਾਰਤੇ ਤੇ ਗੁਰੇ ਮਰਦਾ ਢਿੱਠੇ ਮਿਲੇ ਸੱਚ ਨਾਮ ਕਰਤਾ ਸੋ ਦ੍ਰਿੜ ਨਾਨਕ ਸੰਗ ਰਹੋ ਤਾਂ ਤੇ ਅੰਗਤ ਲੈਣਾ ਪ੍ਰਗਟਤਾ ਚਰਣੇ ਲਿਵ ਰਹੋ ਤਿਤ ਗੁਲ ਗੁਰ ਅਮਰਦਾਸ ਸਨਵਾਸ ਸਤ ਗੁਣ ਤੁਨੂੰ ਖਾਣੋ ਜੋ ਗੁਣ ਰਸ ਗਮ ਤਨੇ ਗੁਣ ਤਨ ਜਾਣੋ ਵਿਉਤ ਬਧਾਤੇ ਨਿਰਮਿਓ ਸਭ ਸੰਤ ਗੁਲ ਉਦਣ ਗੁਰ ਅਮਰਦਾਸ ਕੀਰਤ ਕਹੇ ਤ੍ਰਾਏ ਤ੍ਰਾਏ ਤੋ ਪਾ ਸਰਣ ਆਮ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਕਾਰ ਜੋ ਜਗ ਮੰਗਲ ਕਰਿਓ ਜੈ ਕਹਿ ਤੈ ਭਰਪੂਰ ਸਭ ਦੀ

ಚರಣಮಲಾಯೋ ನಾನುಕೊಲ್ ನಿಮ್ಮಲ್ಲಿ ಅವತಾರೆಯೋ ಅಂಗದ ಲೈಣಿ ಸಾಂಗುಹೋ ಗುರಿಯಮೃದ ತಾರಣ ಸರಣ ಜನಮ ಜನಪಾ ಸರಣತೋ ಜಾವತಾವ ಸರಸಂತೋ ಪೇಗ ದರ್ಶನ ಗುರು ಸಿಖೆ ಸರಣ ಪರಿ ದೇವ್ರೇ ಚೋರ್ಜಾ ಪುರ ಕೀ ಲಿಖೆ ಭಕ್ತ ಪಾಯ ಪುರ ಪೂರ ದೇವ ತಿರೇ ಕರ್ತಾರೆ ಗುರು ಗೋಹರ್ ಬರಿಯೋ ಪಲ್ ಕಟೋ ಬಂದ ಕೇ ತಾರೆ ನಾನುಕೊಲ್ ನಿಮ್ಮಲ್ಲಿ ಅವತಾರೆಯೋ ಗುಣ ಕರ್ತಾರೆ ಉಚ್ಚರೇ ಗುರಿಯಮೃದ ಸೇನ ಸೇವ್ಯೋ ತಿನ್ ದುಃಖ ದರಿದ್ರ ಪರ ಹರ ಪರೈ ಎತ್ತಿತ್ತು ಅರ್ದಾಸ್ ಕಹೋ ಪಾರ ಕಾಯ ಪಿ ನ ಸಕೋ ಸರ್ವಜಂತೋಜ ಪಾಸ ಸರ್ವಚಂತೋಜ ಪಾಸ ಸಾ ಸಮತಾವ ತಕೋ ತೆರೆ ಹುಕುಮ ಪವಿ ನಿಶಾಣ ತೋ ಕರೋ ಸಾಹೇಬ ಕೀ ಸೇವಾ ಜಬ ಗುರು ದೇಖೇ ಸಬ್ ದುಷ್ಟ ನಾಮ ಕರ್ತಾ ಮುಖ ಮೇವಾ ಅಗಮ ಲಖ ಕಾರಣ ಪುರಖ ಜೋ ಪುರಮಾ ವಿಸೋ ಕಹೋ ಗುರು ಅಮೃದಾಸ ಕಾರಣ ಕರ್ಣ ಜಿವ ತು ರಖೇ ತಿಮ ರಹೋ ಸಿಖೇ ಕೇ ಗುರ್ ಜ್ಞಾನ ಅರ್ ಧ್ಯಾನ ಸತ ಸ್ಯೋ ಸತ ಮಲಾವೇ ಸಚ ಸಚ ಜಾಣಿಯೇ ಇಕ ಚਿਤ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਮਨ ਡੰਤ ਨ ਧਾਵੇ ਨਿਰੰਕਾਰ ਕੇ ਵਸੇ ਦੇਸ ਹੁਕਮ ਬੁੱਧ ਵਿਚਾਰ ਪਾਵੇ ਕਰਮ ਹੈ ਰੂਪ ਕਰਤਾ ਪੁਰਖ ਸੋ ਜਾਣੇ ਜਨ ਕਿਸ ਕੀਓ ਗੁਰ ਮਿਲਿਓ ਸੇ ਭਿਖਿਆ ਕਹੇ ਸਹਿਜ ਰੰਗ ਦਰਸ਼ਨ ਦਿਓ ਰਹੋ ਸੰਤੋ ਢੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁਖੋਂ ਏ ਪੰਡਿਤ ਮਿੱਠੇ ਸਰਵੇ ਕਹੋ ਵਰਸ ਏਕ ਹੋ ਫਿਰਿਓ ਕਿਨੇ ਨਏ ਫਲ ਚੋ ਲਾਇਓ ਕਹਿਤੇ ਕਹਿਤੀ ਸੋਹਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰਦੇਵ ਮਲਾਇਓ ਭਿਖਿਆ ਜੇ ਤੂੰ ਰੱਖੇ ਤਿਵ ਰਹੋ ਪੈਰ ਸਮਾਸਨਾ ਗਿਆਨ ਹੈ ਆਸਣ ਚੜਿਓ ਤ੍ਰਮ ਤਨਕ ਕਰ ਗਯੋ ਭਗਤੀ ਲੈ ਸਰ ਲੜਿਓ ਕੈ ਨਿਰਭੋਰ ਟਲ ਮਨ ਸਭ ਗੁਰ ਨੀਚਾ ਗੱਡਿਓ ਕਾਮ ਕਰੋ ਲੋ ਮੋ ਅਪਾਤ ਪੰਜ ਦੂਤ ਵਖੰਡਿਓ ਭੁੱਲੋ ਕੁਹਾਲ ਤੇ ਜੋ ਤਨਾ ਨਿਰਪਤਨਾ ਸਨਾਨ ਕੁਬਾਰ ਗੁਰ ਅਮਰਦਾਸ ਸੱਚ ਸਾਲ ਭਾਣ ਕੈ ਦਲ ਜਿਤੋ ਜੋਦ ਕਰ ਕੰਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਮੈਂ ਆਵੇ ਰਵ ਸਜ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਗੁਰ ਧਿਆਨ ਗਿਆਨ ਸਤਿਗੁਰ ਕੇ ਕਵ ਜਾਣ ਭਲੋ ਨੇ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸੋਈਏ ਮਹੱਲੇ ਚੌਥੇ ਕੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸੁਭ ਗਾਵੋ ਗੁਣ ਗਾਵਤ ਮਨ ਹੋਏ ਬਗਾਸਾ ਸਤਿਗੁਰ ਪੂਰ ਜਨੇ ਕੀ ਆਸਾ ਸਤਿਗੁਰ ਸੇ ਪਰਮ ਪਦ ਪਾਇਓ ਅਵਨਾਸੀ ਅਵਗਤ ਧਿਆਇਓ ਸਤ ਬੇਟੇ ਦਰ ਦਰ ਨਾ ਚੰਪੇ ਕਲ ਸਹਰਸਾ ਸੇ ਗੁਣ ਜੰਪੇ ਜੰਪੋ ਗੁਣ ਬਿਮਲ ਸੋ ਜਨ ਜਾਨ ਕੇਰੇ ਮੇ ਨਾਮ ਜਾਖੋ ਫੁਰਿਆ ਇਹ ਸਤਿਗੁਰ ਸੇ ਸਭ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸ ਗੋਬਿੰਦ ਗੁਣ ਗਾ ਬਚਾਕ ਤਸਮ ਸਰੇ ਕਾਉ ਕਲ ਠਕਰ ਦਾਸਨ ਗੁਰ ਰਾਮਦਾਸ ਹਰ ਭਰ ਭਰੇ ਸ਼ੁਰਤ ਪ੍ਰਵਾਹ ਮੇਮ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮਜਨ ਪੁਭ ਜਿਨੋ ਸੇਵਾ ਕਰੀਆ ਤਿੰਨ ਭੋ ਨਿਵਾਰਨ ਭੈ ਪਦੀਨਾ ਸਬਦ ਮਾਤਰ ਤੇ ਉਦਰ ਪਰ ਧਰੇ ਕਾਉ ਕਲ ਠਕਰ ਦਾਸਨ ਗੁਰ ਰਾਮਦਾਸ ਹਰ ਭਰ ਭਰੇ ਸਤਿਗੁਰ ਮਤ ਗੂੜ ਬਿਮਲ ਸਤਸੰਗ ਸੇ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਮਲ ਸਹਿਜ ਪ੍ਰਗਾਸਿਆ ਭਏ ਨਿਰੰਜਨ ਕਰੇ ਲਹਾ ਸਤਿਗੁਰ ਦਿਆਲ ਹਰ ਨਾਮ ਦੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਰ ਠਕਰ ਹਰਦਾਸ ਤਨ ਗੁਰ ਰਾਮਦਾਸ ਹਰ ਭਰ ਪਰੇ ਅਨਪੋਨ ਮਾਨ ਕਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਉ ਕਲ ਠਗਰ ਦਾਸ ਨੇ ਗੁਰੂ ਰਾਮਦਾਸ ਹਰਿਓ ਭਰ ਪਰੇ ਅਪਰ ਪਰੇ ਪਾਇਓ ਪਾਰ ਹਿਰਦੇ ਅੰਤਰ ਧਾਰਿਓ ਦੁਖ ਭੰਜਨ ਆਸਮ ਪੁਰ ਬੋਲ ਮਨ ਸਤ ਵਿਚਾਰਿਓ ਸਦਾ ਚਾਹੇ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਸਦਾ ਚਾਹੇ ਹਰ ਭਾਈ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੇ ਪ੍ਰਸਾਦ ਸਹਿ ਸੇ ਤੀਰੰਗ ਮਾਣੇ ਨਾਨਕ ਪ੍ਰਸਾਦ ਸੰਤੋਖ ਸਰੋਵਰ ਬਸੇ ਮੇਰਾ ਸਰਸਨ ਪ੍ਰਕਾਸ਼ੇ ਮਿਲ ਸ਼ਾਂਤੀ ਉਪਜੇ ਦੁਰ ਦੁਰੰਤੁਰ ਨਾਸੇ ਸੁਖ ਸਾਗਰ ਪਾਇਓ ਦਿਨ ਧਾਰ ਮਗਨਾ ਉੱਠੇ ਸੰਜਮ ਸਾਜ ਸੰਤੋਖ ਸੀਲ ਸੁਨਾਮ ਫੁੱਟੇ ਸਤਿਗੁਰ ਪਾ ਸਤਿਗੁਰ ਪ੍ਰਮਾਣ ਭੇਦਨੇ ਸਰਿਓ ਜਗ ਜਾ ਤੁਰ ਬਜਾਇਓ ਸਤਿਗੁਰ ਪ੍ਰਮਾਣ ਭੇਦਨੇ ਸਰਿਓ ਜਾਗ ਜਸੂਰ ਬਜਾਇਓ ਗੁਰ ਰਾਮਦਾਸ ਕਾਲੇ ਉਚਰੇ ਤਿਆ ਭੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਓ ਮਾਂ ਧਨ ਤਨ ਸਤਿਗੁਰ ਅਮਰਦਾਸ ਜੈ ਨਾਮ ਗੜਾਇਓ ਨਵਨਿਧ ਨਾਮ ਦਾਨ ਸਤਾ ਕੀ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਬਨਾਸੀ ਆਦਲੇ ਭਗਤ ਜਿਤ ਲਗ ਕਰੇ ਸੋ ਗੁਰੂ ਨਾਮ ਦੜਾਇਓ ਗੁਰੂ ਰਾਮਦਾਸ ਕਾਲੇ ਉਚਰੇ ਤਿਆ ਹਰ ਪ੍ਰੇਮ ਪਦਾਰਥ ਪਾਇਓ
प्रेम भगत प्रभाव प्रीत पुगली न उठे सतगुर शब्दता अमे तारा रस गुटे मत माता संतोख तथा सर सहज समायो अजोनी संभव्यो जग गुर बचन तरायो अवगत गो तेरा पुर पार मन गुर शब्द उसायो गुर अमरदास गुर रामदास काली चिरे जगत धारण पायो

ਸਨਾਰ ਸੋ ਜੋਗ ਜੋਰ ਸਰ ਪੁਨ ਮਨ ਬਚ ਕਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋ ਭਾਰ ਸਾਰ ਦੀਨੋ ਗੁਰੂ ਰੇਵ ਦੋ ਧਾਰ ਨਲਕਾ ਪਾਸ ਪਰਸ ਕੱਚ ਕੰਚਨਾ ਹੋਏ ਚਿੰਦਨਾ ਸੁਭਾਸ ਜਾ ਸਿਮਰਤ ਅਨੁਸਾਰ ਜਾ ਕੇ ਦੇਖ ਦੁਆਰੇ ਕਾਮ ਕ੍ਰੋਧ ਹੀ ਨਵਾਰੇ ਜੀਓ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜੋਗ ਤਖਤ ਜੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਕਾਸ ਗੁਰਿੰਗਰ ਦਿਓ ਨਿਧਾਨ ਕਥ ਕਥਾ ਗਿਆਨ ਪੰਜ ਭੂਤ ਬਸਕੀਨ ਜਪਨਾ ਤ੍ਰਾਸ ਗੁਰੇ ਅਮਰ ਗੁਰੂ ਸ੍ਰੀ ਸਤਿਕਾਲ ਜੋ ਰਾਖੀ ਪਤ ਅਦਨ ਦੇਖ ਕਰ ਚਰਨ ਕਮਲ ਜਾਸ ਸਭਿਅਤ ਮਾਨਿਓ ਮਨ ਸਭੀ ਭਇਓ ਪ੍ਰਸੰਨ ਰਾਜੋਗ ਤਖਤ ਦੀਨ ਗੁਰੂ ਰਾਮਦਾਸ ਰੱਡ ਜਿਸੇ ਧਾਰਿਓ ਤਰ ਤਰ ਵਿਮਾਰ ਪਵਨ ਤੇ ਨੀਰ ਸਰ ਅਵਰ ਅਨਾਥੀਓ ਸਸਰੇ ਗੁਣੇ ਸੁਰ ਦਿਨ ਸੈਲ ਤ੍ਰੂ ਫਲ ਫੁਲ ਦਿਓ ਸੁਰ ਨਰ ਸਪਤ ਸਮੁੰਦਰ ਕੇ ਤਾਰਿਓ ਤੇ ਪਵਨ ਜਾਸ ਸੋਈ ਇਕ ਨਾਮ ਹਰ ਨਾਮ ਸਤ ਪਾਇਓ ਗੁਰਮ ਪ੍ਰਗਾਸ ਕਰਚਿਓ ਕੰਚਨ ਭਇਓ ਸਬਦ ਗੁਰ ਸਰਵਣਿਓ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ

ਪਾਣ ਮਾਣ ਕਰੇ ਗਿਆਨ ਗੁਰ ਕਿਹੋ ਵਿਚਾਰੇ ਕਾਟੋ ਸ੍ਰੀ ਸੰਡ ਸਤਿਗੁਰ ਕੀਓ ਦੁੱਖ ਵਿਰਦੁਰ ਪਿੰਨ ਕੇ ਗਏ ਸਤਿਗੁਰ ਚਰਨ ਜਨ ਪਰਸਿਆ ਸੇ ਪਸ ਪਰੇ ਸੁਰ ਨਰ ਭਏ ਜਾਮ ਗੁਰੂ ਹੋਏ ਵਾਲ ਤਨੇ ਕਿਆ ਗਾਰ ਵਧੇ ਜੇ ਜਾਮ ਗੁਰੂ ਹੋਏ ਵਾਲ ਲੱਖ ਬਾਹੇ ਕਿਆ ਕੀਜੇ।

ਪੂਰਵ ਪੁਰਖ ਦੇ ਹਰ ਸਿਮਰਤ ਮੁਖ ਦੇ ਤਿਆਗ ਜਾਏ ਪਰੇ ਜੋ ਹਰ ਪੋਦਰੇ ਤੇ ਸਿਰ ਤਿਆਗ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇ ਗੁਰੂ ਸੁਖ ਪਾਇਓ ਹੋਤੀ ਜੋ ਪਿਆਸ ਸੀ ਉਸ ਪਾਨ ਕੀ ਬਣ।

ਬਸ ਬਣਾਇਓ ਗਯੋ ਦੁਖ ਦੂਰ ਬਰਤਨ ਕੋ ਸੋ ਗੁਰੂ ਮੁਖ ਦੇ ਗਰੂ ਸੁਖ ਪਾਇਓ ਸਮਰੱਥ ਗੁਰੂ ਸੇ ਰਾਹ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜੇ ਦੇਵ ਚਰਨ ਅਗਨ ਹਰਿਓ ਜਿਸ ਬਸਰ ਏਕ ਸਮਾਨ ਧਿਆਨ ਸੋ ਨਾਮ ਸਨੇ ਸੁਤ ਪਾਣ ਡਰਿਓ ਪਨ ਦਾ ਜੋ ਆ ਜਗਤ ਗੁਰੂ ਕੀ ਪਾਰਥ ਭੇੜ ਪਰਥ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਪਾਠ ਕੀ ਰਾਜ ਜੈਸੀ ਲਾ ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ ਹਰ ਨਾਜ ਸਾਰੇ ਕਰਿਆਜ ਸੁਨ ਦ੍ਰੋਪਦੀ ਰਾਜ ਰੱਖੀ ਹਰ ਪ੍ਰਭਜੀ ਸੀਨ ਤਸਰ ਦੀਨ ਬਸਾਜ ਸੁਦਾਮਾ ਅਵਦਾ ਤੇ ਰਾਖਿਆ ਗਨਕਾ ਪੁਰਤ ਬੁਰੇ ਤੇ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਰਾਜ ਝੋਲਨਾ ਗੁਰੂ ਗੌਰ ਗੁਰੂ ਗੌਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੇ ਨਾਮ ਨਾਮ ਨਿਧ ਅਪੇ ਰਸਨ ਐਨ ਸਰਸੇ ਸਤ ਕਰ ਜਾਨੀਓ ਸੁਨ ਪ੍ਰੇਮ ਰੰਗ ਪਾਈਏ ਗੁਰਮੁਖੇ ਚਾਹੀਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰੂ ਰਿਧ ਕਰੋ ਪੰਚ ਭੂ ਬਸ ਕਰੋ ਜਨਮ ਕੋ ਲਿਓ ਗੁਰੂ ਦੁਆਰ ਹਰ ਮਾਨੀਓ ਜੋ ਤਾਂ ਸਭ ਸੋਕੇ ਤਿਉ ਤੋਂ ਬੰਸ਼ਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪੁ ਪ੍ਰਾਣੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪੁ ਸਤਿ ਕਰ ਅਗਮ ਗੁਣ ਜਾਨ ਦਾਨ ਹਰ

ਸਤਿਕਾਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ ਉਸਦਾ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗ ਹਰ ਉਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲ ਲਾਈਏ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਂ ਧਰਮ ਕਿਰਤ ਸ਼ਬਦ ਗੁਰੂ ਧਿਆਈਏ ਅੰਮ੍ਰਿਤ ਪ੍ਰਵਾਹ ਛਿੜਕੰਤ ਸਾਹਿਬ ਅੰਮ੍ਰਿਤ ਪ੍ਰਵਾਹ ਛਿੜਕੰਤ ਸਾਹਿਬ ਦੁਆਰ ਜਿਸ ਗਿਆਨ ਗੁਰ ਮਿਮਲ ਸਰ ਸੰਤ ਸਿੱਖ ਨਾਈਏ ਨਾਮ ਨਿਰਵਾਨ ਨਿਧਾਨ ਹਰ ਹੋਰ ਕਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਏ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾ ਕੀ ਸੇਵ ਸਿਵ ਸਿਵ ਸਾਧ ਗੁਰ ਸੁਰ ਸੁਰ ਗਣ ਕਰੇ ਤੇਤੀ ਸੁਰ ਗੁਰ ਬਚਨ ਸੁਣ ਕੰਨ ਰੇ ਹੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਹਿਓ ਕਰਿਓ ਪ੍ਰਹਲਾਦ ਗੁਰ ਮਿਲ ਤੁਮਨ ਜਨ ਰੇ ਕਰੇ ਨਾਰ ਦਾਸ ਸੰਕਾਦ ਹਰ ਗੁਰ ਮੁਖੇ ਕਰੇ ਏਕ ਨਾਮ ਲਾਗਤ ਜੋ ਰਸ ਜਨ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਾ ਜੋਗ ਦਿਨ ਧਰੂ ਪਰ ਸ੍ਰੀ ਪ੍ਰਹਲਾਦ ਭਗਤੋ ਦ੍ਰਿਅੰਗ ਹੱਥ ਕਮਲ ਮਾਥੇ ਪਰ ਧਰਿਅੰਗ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਰ ਸਰ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਾਰੋ ਗੁਰ ਜਹਾਜ ਕੇਵਟ ਗੁਰੂ ਗੁਰਬਿਨ ਧਰਿਆ ਨਾ ਕੋਈ ਗੁਰ ਪ੍ਰਸਾਦ ਪ੍ਰਾਪ ਪਾਈਏ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਵਸੇ ਬਨਵਾਰੀ ਪੀਣ ਲੈਣਾ ਸਾਫ ਜੋ ਜਗਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਪੱਲੇ ਖੋਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੇ ਨਿਧ ਅਪਿਓ ਅਪਿਓ ਹਰ ਨਾਮ ਅਖੇ ਨਿਧ ਚਹੁ ਜੋਗ ਗੁਰ ਸੇਵਾ ਕਰ ਫਲ ਲਈਐਨ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀਐਨ ਪ੍ਰਤਖ ਦੇਹ ਪਾਰ ਬ੍ਰਹਮ ਸੁਆਮੀ ਆਦਰੂ ਭੋਗਣ ਭਰਨ ਸਤਿਗੁਰ ਗੁਰ ਸੇਵ ਲੱਤ ਦੱਤ ਜਾਤੀ ਸ੍ਰੀ ਰਾਮਦਾਸ ਤਰਨ ਕਰਨ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਸਰਬੇ ਚਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਭ ਸੰਸਾਰ ਸੰਸਾਰ ਸਭ ਗੰਗਾ ਗੁਰਦਰਸ਼ਨ ਪ੍ਰਸੰਨ ਪਰਮ ਪਵਿੱਤ ਗਤੇ ਜੀਤੇ ਜਮ ਲੋਕ ਪਤ ਦੇ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਘਵੰਸ ਤਿਲਕ ਸੁੰਦਰ ਦਸਰਤ ਕਰ ਮਨ ਬੰਸ਼ੇ ਜਾ ਕੀ ਸਰਣ ਸਤਿਗੁਰ ਗੁਰ ਸੇਵ ਸਤਿਗੁਰ ਗੁਰ ਸੇਵ ਅਲੱਖ ਹੱਥ ਜਾ ਕੀ ਸ੍ਰੀ ਰਾਮ ਦਾ ਤਾਰਨ ਕਰਨ ਸੰਸਾਰ ਅਗਮ ਸਾਗਨ ਸੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੇ ਪ੍ਰਤੀਤ ਪ੍ਰਤੀਤ ਹੇ ਆਏ ਜਿਨ ਜਨ ਕੇ ਜਨ ਕੋ ਪਦਵੀ ਉਤ ਪਈ ਰਜ ਮਾਇਆ ਮੋਹ ਲੋਹ ਬਿਆਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਉਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵ ਦਿੱਟ ਧਾਰਨ ਕਰਨ ਸਤਿਗੁਰ ਗੁਰ ਸੇਵ ਲੱਖ ਦੱਤ ਜਾਤੀ ਸ੍ਰੀ ਰਾਮ ਦਾ ਧਾਰਨ ਕਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਾ ਜਨ ਕਹੇ ਇੱਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਰਸਹਿਤ ਕਰਨ ਕੰਚਨ ਤਨ ਹੋਏ ਪੁਰਸ ਪਾਰਸ ਕੋ ਜੋ ਸਵਰੂਪੀ ਧਿਆਨ ਕਰਨ ਜਗ ਜੀਵਨ ਜਗਨਾ ਜਲ ਥਲ ਮੈਂ ਰਹਿਆ ਪੂਰਨ ਬਿਦ ਵਰਨਨ ਸਤਿਗੁਰ ਗੁਰ ਸੇਵ ਲੱਖ ਗਤ ਜਾਤੀ ਸ੍ਰੀ ਰਾਮ ਦਾ ਧਾਰਨ ਕਰਨ ਜਿਨੋ ਬਾਦ ਵਿਚ ਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਕਰਿਓ ਸਮੁੰਦਰ।

ਮਾਨ ਬਾਛਕ੍ਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਕਮਲੈਨ ਮਗਰ ਬਹਿਨ ਕੋਰ ਸੈਨ ਸੰਗ ਸੋਭ ਕਹਿ ਕਮਾਂ ਜਸੋਰ ਜਿਸੇ ਦਹੀਂ ਪਾਤ ਸਾਹੇ ਜੀਉ ਦੇਖ ਰੂਪਿਆ ਤਨ ਰੂਪ ਮੋਹ ਮਾਂ ਮਗਨ ਪਈ ਕਿਕਨੀ ਸ਼ਬਦ ਚੰਤਕਾਰ ਖੇਲ ਪਾਏ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਈਸ ਬਮ ਗਿਆਨ ਧਿਆਨ ਤਰਸ ਹੀ ਚਾਹੇ ਜੀਉ ਸਤਿ ਸਾਹਿਬ ਸ੍ਰੀ ਨਿਵਾਸ ਆਦਿ ਪੁਰਖ ਸਦ

ਨਾਲ ਜੀਓ। ਸੰਖ ਚੱਕਰ ਕਥਾ ਪਦਮ ਆਪ ਭਾਵ ਕੀ ਅਸ਼ਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਸਾਹੇ ਜੀਓ। ਸਤ ਸਾਹ ਸ੍ਰੀ ਨਿਵਾਸ ਆਰ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਤੀਰਤ ਵਚਨ ਕੁੰਦ ਦਸਨ ਕਿਰਿਆ ਸਹਿਗ ਕੰਠ ਮਾਰ ਮੁਕਤ ਸੀ ਸਮੋਰ ਪੰਖ ਚਾਹੇ ਜੀਓ। ਦੇਵ ਜੀਰ ਬੜੇ ਤੀਰ ਧਰਮ ਅੰਗ ਲਖ ਗਮ ਖੇਲ ਕੀਆ ਆਪਣੇ ਅਸਾਹੇ ਜੀਓ। ਅਕਤ ਕਥਾ ਕਤੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁੱਤੇ ਸਿੱਧ ਰੂਪ ਧਰਿਓ ਸਥਾਨ ਕੈਸਾ ਹੈ ਜੀਓ। ਸਤਿ ਸਾਹਿਬ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ। ਬਲੇ ਚਲਨ ਸਬਲ ਮਨਨ ਭਗਤ ਫਲਨ ਕਾਨ ਚੂਰ ਨੇਕ ਲੰਕ ਬਜੀ ਡੰਕ ਚੜ੍ਹਦਲ ਰਵਿੰਦ ਜੀਓ। ਰਾਮ ਰਮਨ ਤੁਰਤ ਦਮਨ ਸਗਲ ਪਵਨ ਕੁਸਲ ਕਰਨ ਸਰਵ ਭੂਤ ਆਪ ਹੀ ਗਵਾਰ ਦੇਵ ਸਹਿਸ ਮੁਖ ਫਨਿੰਦ ਜੀਓ। ਜਨਮ ਕਰਮ ਮਾਸ਼ ਕਾਚੋ ਬ੍ਰਾ ਜਮਨਾ ਕੇ ਕੋਲ ਖੇਲ ਖੇਲਿਓ ਜਿਨ ਗਿੰਦ ਜੀਓ। ਨਾਮ ਸਾਰੀਏ ਤਾਰ ਤਾਰ ਵਿਕਾਰ ਮਨ ਗਿਆਂਦੇ ਸਤਿਗੁਰੂ ਸਤਿ

ਨਾਨਕ ਨਾਮ ਨਿਰੰਜਨ ਜਾਣਿਓ, ਕਿਉਂਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗ ਦੰਗ ਸੰਗ ਭਇਓ, ਸੈਰ ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ, ਗੁਰੇ ਅਮਰਦਾਸ ਕੀ ਕਤ ਕਥਾ ਹੈ, ਇੱਕ ਜੀ ਕਛ ਕਈ ਨਾ ਜਾਈ, ਸੋਢੀ ਸਿਰਤ ਸਭ ਉਤਾਰਨ ਕੋ, ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ, ਹਮ ਅਵਗਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬੇਸਾਈ, ਮਾਇਆ ਮੋਹ ਭਰਮ ਪੈ ਭੂਲੇ, ਸਦਾਰਾ ਸੋਪਰੀ ਗੁਰਦਾਈ, ਇੱਕ ਉਤਮ ਫਨ ਸੁਣਿਓ ਗੁਰ ਸੰਗਤ, ਹੇ ਮਨੰ ਜਮ ਪ੍ਰਾਸਮਤਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ, ਮੋਹ ਮਨ ਬੇਵਸ ਕੀਓ ਕਾਮ ਗਏ, ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ, ਲੋਕ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ ਤੁਮ ਜੋ ਹੋਏ ਸੁਮੰਨੇ, ਪਵਸਾ ਗਰਬਨ ਦਿਓ ਸਿੱਖ ਸਾਰੇ ਸੋ ਪ੍ਰਸੰਨੇ, ਫਿਰ ਆਤ ਪਾਤ ਸਚੋ ਤਤ ਜੋਗ ਭੋ ਸੰਯੁਕਤ ਬਲ, ਗੁਰੂ ਰਾਮਦਾਸ ਸਤ ਸਲ ਭਨ ਤੂੰ ਤਲ ਰਾਜ ਅਭਗ ਗਲ, ਤੂੰ ਸਤਿਗੁਰ ਚੌਂ ਚੁਗੀ ਆਪ ਆਪੇ ਪਰਮੇਸ਼ਰ, ਸੁਰਨਰ ਸਾਧਕ ਸਿੱਧ ਸਿੱਖ ਸਵੰਤ।

ਸੋਈਏ ਮਹੱਲੇ ਪੰਜਵੇਂ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿਮਰਨ ਸੋਈ ਪੁਰਖ ਚਲ ਬਨਾਸੀ ਜੇ ਸਿਮਰਨ ਧਰਮ ਸਮਰਨਾਸੀ ਸਤਿਗੁਰ ਚਰਨ ਕਮਲ ਧਾਰਨ ਗੁਰ ਅਰਜਨ ਗੁਰ ਸਹਿਜ ਵਿਚਾਰਨ ਗੁਰ ਰਾਮਦਾਸ ਘਰ ਕੀ ਓ ਪ੍ਰਗਾਸਾ ਸਗਮ ਔਰਤ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਖਾਣਿਓ ਭਗਤ ਜੋ ਕਹੋ ਜੈ ਸਵਰ ਹਰਜਨ ਕਿਉ ਪਾਇਓ ਸਬਦ ਗੁਰੂ ਪ੍ਰਗਾਸਿਓ ਹਰ ਰਸਨ ਵਸਾਇਓ ਸਤਿਗੁਰੂ ਪ੍ਰਗਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਸਨੂੰ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਕਰਿਆਇਓ ਬੜਭਾਗੀ ਹਨੁਮਾਨਿਓ ਰਿਤ ਸ਼ਬਦ ਵਸਾਇਓ ਮਾਨ ਮਾਨਕ ਸੰਤੋਖਿਓ ਗੁਰ ਨਾਮ ਗੜਾਇਓ ਅਗਾਮ ਗੋਚਰ ਪਾਰ ਬ੍ਰਹਮ ਸਤਿਗੁਰ ਦਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨੁਭਵ ਠਹਿਰਾਇਓ ਜਨਕ ਰਾਜ ਵਰਤਾਇਆ ਸਾਜੋ ਗਾਲੀਣਾ ਗੁਰ ਸਬਦੇ ਮਨ ਮਾਨਿਆ ਬਤੀਜ ਪਤੀਣਾ ਗੁਰ ਨਾਨਕ ਸਚ ਨੀਮ ਸਾਹ ਸਤਿਗੁਰ ਸੰਗਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰਮ ਪੁਨਵੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰਮ ਪੁਰਬੀਣਾ ਖੇਲ ਗੂੜੋ ਕਿਉ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਅਜੋਨੀ ਸੰਭਿਓ ਸੋ ਜਸ ਕਲ ਕਵੀਆਂ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ ਸਤ ਜੀਵਣ ਅਰਜਨ ਮੋਲ ਅਜੋਨੀ ਸੰਭੋ ਤੈ ਪੰਜਨ ਪਰ ਦੁੱਖ ਨਾਰਿਓ ਪਰ ਅਨੰਮ ਭਉ ਅਗੇ ਗਹਿਣ ਪ੍ਰਮ ਭਾਂ ਦਹਿਣ ਸੀਤਲ ਸੁਖਦਾਤੋ ਅਸੰਭਿਓ ਦਵਿਓ ਪੁਰਖ ਪੂਰਨ ਵਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸਭ ਸਮਾਇਓ ਧਨ ਧਨ ਗੁਰ ਰਾਮਦਾਸ ਗੁਰ ਜਿਨ ਪਾਰਸ ਪਰ ਸਮਲਾਇਓ ਜੈ ਜੈਕਾਰ ਜਾਗ ਜਗ ਅੰਦਰ ਮੰਦਰ ਭਾਗ ਜੁਗ ਸਭ ਰਹਿਤਾ ਗੁਰ ਪੂਰਾ ਪਾਇਓ ਗੁਰ ਭਾਗੀ ਲਿਓ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਰ ਸਹਾ ਸੋਏ ਜਸ ਬਗਦਾ ਪਰ ਸੋਢੀ ਗੁਰ ਰਾਮਦਾਸ ਧਨ ਧਰਮ ਤੁਜਾ ਅਰਜਨ ਹਰ ਭਗਤਾ ਭ੍ਰਮ ਧੀਰ ਗੁਰਮੁਖ ਗੰਭੀਰ ਕਰ ਦੁੱਖ ਵਸਾਰਨ ਸਭ ਸਾਰ ਹਰ ਸਮ ਉਧਾਰ ਅੰਗ ਮੇਵ ਨਿਵਾਰਨ ਮਾਂ ਦਾ ਸਤਿਗੁਰ ਗਿਆਨ ਮਨ ਚਾਉ ਨਾ ਹੋਟੇ।

ਇਹਨਾਂ ਸੁਗਰ ਸਰੂਪ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਾਂਤ ਨਾਨਕ ਤੇ ਨਰ ਅਸਲ ਕਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਪ ਸਤਸੰਗਿ ਕਮਾਵੇ ਕਰਮ ਸੀਵ ਸੰਤੋ ਕਰ ਕੇ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਯੁਗ।

ਸਹਿਬਿਨ ਘੱਟ ਨਾ ਕੋਈ ਨਾਨਕ ਤੇ ਸੁਹਾਗਣੀ ਜਿਹਨਾਂ ਗੁਰਮੁਖ ਪ੍ਰਗਟ ਹੋਏ ਜਿਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਿਲੀ ਆਓ ਇਤ ਮਾਰਗ ਪੈ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਨਾਲ ਕਰਾਣਾ ਦੋਸਤੀ ਕੂੜੇ ਕੂੜੀ ਪਾਏ ਮਰਨ ਜਾਪੇ ਮੋਲਿਆ ਆਵੇ ਕਿਤੇ ਸਾਏ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਵ ਦੂਜਾ ਗੁਰਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਪਰਮਾਣੂ ਕੱਲੇ ਉੱਠੀ ਚੱਲੇ ਸਾਧ ਨਾਹੀਂ ਆਵੇ ਹੀ ਗੱਲੇ ਰਾਮ ਚਰੇ ਦਲ ਮੇਲਵੈ ਅੰਤਰ ਬਾਲੇ ਵਿਕਾਰ ਬੰਤਰ ਕੀ ਸੈਨਾ ਸੇਵੀਏ ਮਨ ਧਨ ਜੋ ਜੋ ਪਾਰ ਸੀਤਾ ਲੈ ਗਿਆ ਦੈਸਰੋ ਲਛਮਣ ਹੋ ਸਰਾਪ ਨਾਨਕ ਕਰਤਾ ਕਰਨਾ ਹਰ ਕਰ ਵੇਖੇ ਸਾਧ।

0: ਮਿੱਟੀ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿੱਖੀ ਦਾ ਘਰ ਮਹੱਲਾ ਪਹਿਲਾ ਉਦੋਂ ਸਾਹਿਬ ਕਿਆ ਨਿਸ਼ਾਨੀ ਤੋੜ ਨਿਆ ਵੇਅਨੀ ਉਦੋਂ ਸੀ ਕਰੇ ਬੁੱਟੀ ਕੁੜੀ ਰੰਨੀ ਧੰਮੀ ਸਤੇ ਰੰਨੀ ਕਰੇ ਸਿਆਪਾ ਕੂੜੀ ਕਮੀ ਜੋ ਲੈਵੇ ਸੋਦੇ ਨਾਹੀਂ ਖੱਟੇ ਦਮ ਸਾਮੀ ਪਵਰ ਤੂੰ ਹਰਿਆਵਲਾ ਕਵਲਾ ਕੰਚਨ ਮਨ ਕਹਿ ਦੋਖੜੇ ਸੜਿਓ ਹੋਏ ਕਾਲੀ ਹੋਈਆਂ ਦੇਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਚੇਤੀ ਮੇਰਾ ਸੰਗ ਜੇ ਟਿੱਟੇ
1: ਰੋਜਨਾ ਕੋਈ ਜੀਵੇ ਦਾ ਪਹੁੰਚਣਾ ਚਾਹੀਦਾ ਕੋਈ
2: ਗਿਆਨੀ ਜੀਵੈ ਸਦਾ ਸਦਾ ਮੁਕਤ ਸੁਰਤੀ ਹੀ ਪਤ ਹੋਈ ਸਰਫੈ ਸਰਫੈ ਸਦਾ ਸਦਾ ਈਵੈ ਗਈ ਵਿਹਾਈ ਨਾਨਕ ਕਿਸ ਨੂੰ ਆਖੀ ਆਏ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇਹ ਰਾਏ ਨੋ ਮਤ ਚੱਲੇ ਜਾਂ ਬੁੱਢਾ ਹੋਏ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹ ਸਮਾਜ ਸਲੋਕ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀ ਹੈ ਜਿਨ ਕਹਿ ਮਨ ਮੈਂ ਪਰਮ ਤਿਨ ਕੇ ਦਿੱਤੇ ਨਾਨਕ ਤਿਹੋ ਜਿਹਾ ਧਰਮ ਅਪੈ ਨਿਰੰਜਨ ਪਰਮ ਪਾਦ ਤਾਕਾ ਪੀਕ ਕਹੋਏ ਤਿਸਕਾ ਭੋਜਨ ਨਾਨਕ ਵਿਰਲਾ ਪਾਈ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰੂ ਨਵਾਂ ਖੰਡਾ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਨ ਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੂੜ ਬਦੀਆਂ ਸਦਾ ਸਦਾ ਅਭਿਮਾਨ ਪਾਹੇ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹੇ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੂੰ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲਨਾ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਸਮ ਚਲਾਈ ਹੈ ਨਾ ਮਿਲਹੀ ਵਗ ਸੱਗ ਆਪ ਭੁਲਾਈ ਭੁੱਲੀ ਹੈ ਆਪੇ ਮੇਲ ਮਿਲਾਈ ਨਾਨਕ ਗੁਰਮੁਖ ਛੁੱਟੀ ਹੈ ਜੇ ਚੱਲੈ ਸਤਿਗੁਰ ਪਾਏ ਸਾਲਾ ਹੀ ਸਾਲਾਹਣਾ ਪੀ ਸੱਚਾ ਸਾਲਾਹ ਨਾਨਕ ਸੱਚਾ ਏਕਦਾਰ ਬੀਬਾ ਪਰ ਹਰ ਆਹ ਨਾਨਕ ਜਹ ਜਹ ਹਾਂ ਫਿਰਾਉ ਤਹ ਤਹ ਸਾਚਾ ਸੋਈ ਜਹ ਦੇਖਾਂ ਤਹ ਕਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਈ ਗੁਰ ਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਹੋਏ ਨਾਨਕ ਹਾਂ ਹਾਂ ਕਰਤੇ ਖਪ ਮੋਏ ਕੂਹਣ ਲਖ ਅਸੰਖ ਗੁਰ ਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਸਤਿਗੁਰ ਮਿਲੈ ਮਿਲੇ ਸੋ ਬਰੇ ਸਾਚੈ ਸ਼ਬਦ ਅਲੰਖ ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ ਗੁਰ ਸ਼ਬਦ ਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਾਨੋ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਜੇ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੈ ਘਰ ਭਗਤੀ ਨਾ ਰਹੈ ਅਤ ਲੋਚੈ ਭਗਤੀ ਲਾ ਪਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਤਿਉਂ ਬਾਣੀ ਭਗਤ ਸਲਾਹਵੇ ਹਰ ਨਾਮੇ ਚਿਤ ਲਾਏ ਮਨ ਤਨ ਧਨ ਆਗੈ ਰੱਖਿਆ ਸਿਰ ਵਿੱਚਿਆ ਗੁਰ ਆਗੈ ਜਾਏ ਪੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾਂ ਪੂਰਕਮ ਮਿਲਾਏ ਹਰ ਪ੍ਰਭ ਬੇਪਰਵਾਹ ਹੈ ਕਿਤ ਖਾਧੈ ਤਿਪਤਾਏ ਸਤਿਗੁਰ ਕੋ ਭਾਣ ਸਤਿਗੁਰ ਕੈ ਭਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਈ ਧਨ ਧਨ ਕਲ ਯੁਗ ਨਾਨਕਾ ਜੇ ਚੱਲੈ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ ਤਿਗਤ ਨਾ ਦਾਕਾ ਜੀਵਿਆ ਕਿਤ ਆਈ ਸੰਸਾਰ ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਪਰਮਿਆ ਕਰ ਮੁਸੈ ਖਬਰ ਨਾ ਹੋਈ ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ ਗਿਆਨ ਖੜਗ ਪੰਚ ਦੂਤ ਸੰਗਾਰੀ ਗੁਰਮਤ ਜਾਗੈ ਸੋਈ ਨਾਮਰਤਨ ਪਰਗਸਿਆ ਮਨ ਤਨੂ ਨਿਰਮਲ ਹੋਏ ਨਾਮਹੀਣ ਨਕਟੇ ਫਿਰ ਹੈ ਬਿਨ ਨਾਵੈ ਬਹਿ ਰੋਏ ਨਾਨਕ ਜੋ ਤੁਰ ਕਰਤੈ ਲਿਖਿਆ ਸੋ ਮੇਟ ਨਾ ਸਕੈ ਕੋਈ ਗੁਰਮੁਖਾਂ ਹਰ ਧਨ ਖਟਿਆ ਗੁਰ ਕੈ ਸ਼ਬਦ ਵਿਚਾਰੂ ਨਾਮ ਪਦਾਰਥ ਪਾਇਆ ਅਤੁੱਟ ਭਰੀ ਭੰਡਾਰੂ ਹਰ ਗੁਣ ਬਾਣੀ ਉੱਚ ਰਹੇ ਅੰਤ ਨ ਪਾਰ ਵਾਰੂ ਨਾਨਕ ਸਭ ਕਾਰਨ ਕਰਤਾ ਕਰੇ ਵੇਖੈ ਸਿਰਜਣਹਾਰੂ ਗੁਰਮੁਖ ਅੰਤਰ ਸਹਿਜ ਮਨ ਚੜਿਆ ਦਸਵੇਂ ਆਕਾਸ਼ ਤਿਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਈ ਪਾਈ ਇੱਕ ਉਪਜਹ ਇੱਕ ਬਿਨ ਸਜਾਹੀ ਹੁਕਮੇ ਆਵੈ ਜਾਈ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਪਾਏ ਬੰਧਨ ਬੰਧ ਭਵਾਈ ਅਨ ਕਰਣਾ ਕਛੂ ਨਾ ਜਾਈ ਜਿਨ ਕੋ ਕਿਰਪਾ ਧਾਰੀ ਅਨ ਤਿਨਾ ਸਤਿਗੁਰ ਮਿਲਿਆ ਆਈ ਸਤਿਗੁਰ ਮਿਲੇ ਉਲਟੀ ਪਾਈ ਮਰ ਜੀਵਿਆ ਸਹਿ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਦਿਆਂ ਬਿਰਥਾ ਗਿਆ ਇੱਕ ਤਿਲ ਥਾਂ ਨਾ ਪਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਈ ਕਹਿ ਜਾਈ ਬਿਨ ਸਤਿਗੁਰੂ ਜਮ ਕਾਲ ਨਾ ਛੋਡਈ ਦੂਜੇ ਭਾਈ ਖਵਾਈ ਜੋਬਨ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਮਰ ਜਾਈ ਪੁੱਤ ਕੁਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨ ਚੇਤਨੀ ਬਿਨ ਨਾਵੈ ਦੁਖ ਰੋਏ ਆਤਮਾ ਰਾਮ ਨ ਪੂਜਨੀ ਦੂਜੇ ਕਿਉਂ ਸੁਖ ਹੋਏ ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕੱਢੈ ਤੋਏ ਨਾਨਕ ਬਿਨ ਨਾਵੈ ਮੈਲਿਆ ਮੂਏ ਜਨਮ ਪਦਾਰਥ ਖੋਏ ਮਨਮੁਖ ਬੋਲੇ ਅੰਦਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਈ ਸ਼ਬਦ ਨਾ ਕਰੇ ਪ੍ਰਗਾਸ ਉਹਨਾਂ ਆਪਣੀ ਅੰਦਰ ਸ਼ੁੱਧ ਨਹੀਂ ਗੁਰ ਬਚਨ ਨਾ ਕਰੇ ਵਿਸਾਸ ਅਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲੇਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਦਬਲਹਾਰੀ ਤਾਸ ਗੁਰਮੁਖ ਜੋ ਹਰ ਸੇਵੰਦੀ ਜਨ ਨਾਨਕ ਦਾਨਕਾ ਦਾਸ ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਬਿਖਕਾ ਮਾਰਨ ਹਰ ਨਾਮ ਹੈ ਗੁਰ ਗੁੜ ਗਰੁੜ ਸ਼ਬਦ ਮੁਖ ਪਾਏ ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਈ ਮਹਿਲ ਸਤਿਗੁਰ ਨਿਰਮਲ ਹੋਇਆ ਬਿਖਹੁ ਮੈਂ ਗਿਆ ਬਿਲਾਈ ਗੁਰਮੁਖਾਂ ਕੀ ਮੁਖ ਉਜਲਈ ਹਰ ਦਰਗਹਿ ਸੋਭਾ ਪਾਈ ਜਨ ਨਾਨਕ ਸਦਾ ਸਲਾ ਕੁਰਬਾਨ ਤਿਨ ਜੋ ਚਾਲੈ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਈ ਨਿਰਵੈਰੈ ਨਾਲ ਵੈਰ ਰਚਾਈਂਦਾ ਆਪਣੇ ਘਰ ਲੂਕੀ ਲਾਈ ਅੰਤਰ ਕ੍ਰੋਧ ਅਹੰਕਾਰ ਹੈ ਅਣ ਦਿਨ ਜਲੈ ਸਦਾ ਦੁਖ ਪਾਈ ਕੂੜ ਬੋਲ ਬੋਲ ਨਿਤ ਭੌਂਕਦੇ ਬਿਖ ਖਾਧੇ ਦੂਜੈ ਪਾਏ ਬਿਖ ਮਾਇਆ ਕਾਰਨ ਪਰਮ ਦੇ ਫਿਰ ਘਰ ਘਰ ਪਤ ਗਵਾਈ ਬੇਸੂਆ ਕੇਰੇ ਭੂਤ ਜਿਉ ਪਿਤਾ ਨਾਮ ਤੇ ਸੁਭਜਾਈ ਹਰ ਹਰ ਨਾਮ ਨਾ ਚੇਤਨੀ ਕਰਤਾ ਆਪ ਖਵਾਈ ਹਰ ਗੁਰਮੁਖ ਕਿਰਪਾ ਧਾਰੀਆ ਨੂੰ ਜਨ ਵਿਛੜੇ ਆਪ ਮਿਲਾਈ ਜਨ ਨਾਨਕ ਦਿਸ ਬਲਹਾਰਣੈ ਸੋ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਉਭਰੇ ਬਿਨ ਨਾਵੇ ਜਮ ਪੁਰ ਜਾਹੀ ਨਾਨਕ ਬਿਨ ਨਾਵੇ ਸੁਖ ਨਹੀਂ ਆਈ ਗਈ ਪਛਤਾਈ ਚਿੰਤਾ ਧਾਵਤ ਰਹਿ ਗਈ ਤਾਂ ਮਨ ਭਇਆ ਆਨੰਦ ਗੁਰਪ੍ਰਸਾਦੀ ਬੁਝੀਐ ਸਾਤਨ ਸੁਤੀ ਨਚਿੰਦ ਜਿਨ ਕਉ ਪੂਰਵ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦ ਨਾਨਕ ਸਹਿਜੇ ਮਿਲ ਰਹੀ ਹਰ ਪਾਇਆ ਪਰਮਾਨੰਦ ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰੂ ਸਤਿਗੁਰ ਕਾ ਪਾਣਾ ਮਨ ਲੈ ਨੂੰ ਹਰ ਨਾਮ ਰੱਖੇ ਉਰ ਤਾਰ ਐਥੈ ਉਥੈ ਮੰਨਿਆ ਨਉ ਹਰ ਨਾਮ ਲੱਗੇ ਵਪਾਰ ਗੁਰਮੁਖ ਸ਼ਬਦ ਸੰਗਿਆਪ ਦੇ ਤਿਤ ਸਾਚੈ ਦਰਬਾਰੂ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰੂ ਜਮਕਾਲ ਨੇੜ ਨਾ ਆਵਈ ਆਪ ਬਖਸ਼ੀ ਕਰਤਾਰੂ ਨਾਨਕ ਨਾਮ ਰਤੇ ਸੇ ਧਨਵੰਤ ਹੈ ਨੋ ਨਿਰਧਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਾਰ ਬਿਨ ਨਾਵੇ ਠਾਵਰ ਨਾ ਠਾਉ ਗੁਰਮਤੀ ਹੀ ਨਾਉ ਮਨ ਵਸੈ ਸਹਿਜੇ ਸਹਿ ਸਮਾਉ ਵਡਭਾਗੀ ਨਾਮ ਧਿਆਇਆ ਐਨਸ ਲਾਗਾ ਪਾਉ ਜਨ ਨਾਨਕ ਮੰਗੈ ਧੂੜ ਤਿੰਨ ਹਉ ਸਦ ਕੁਰਬਾਣੈ ਜਾਉ ਲੱਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾਂਤੀ ਵਾਰ ਬਿਨ ਹਾਰ ਸ਼ਾਂਤ ਨਾ ਆਵਈ ਕਿਸ ਆਗੈ ਕਰੀ ਪੁਕਾਰੂ ਵਡਭਾਗੀ ਸਤਿਗੁਰ ਪਾਇਆ ਬੁੱਝਿਆ ਬ੍ਰਹਮ ਵਿਚਾਰੂ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰ ਧਾਰ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਪਾਰਾ ਵਾਰੂ ਹਰ ਕਿਰਪਾ ਕਰਕੇ ਬਖਸ਼ ਲੈ ਹਉ ਪਾਪੀ ਵੱਡ ਗੁਨਾਹਗਾਰ ਹਰ ਜੀਉ ਲੇਖੈ ਵਾਰ ਨ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮਿਲਿਆ ਸਭ ਕਿਲਵਿਖ ਘੱਟ ਵਿਕਾਰ ਜਿਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕਹਿ ਪੈ ਪਾਈ ਜਨਮ ਮਰਨ ਨੇ ਚਲ ਪਏ ਗੁਰਮੁਖ ਨਾਮ ਧਿਆਈ ਗੁਰ ਸਾਧੂ ਸੰਗਤ ਮਿਲੇ ਹਾ ਹੀਰੇ ਰਤਨ ਲਭਾਨ ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹ ਮਾਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਘਰ ਵਾਸ ਮਨਮੁਖੀਆਂ ਦੁਹਾ ਗਣੀ ਆਵਣ ਜਾਣ ਮੂਹੀ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹਉ ਸਦ ਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜੈਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨ ਹੋਈ ਭੇਖ ਕਰੈ ਬਹੁ ਕਰਮ ਵਿਗੁਤੈ ਭਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉੱਚੀ ਹੂੰ ਉੱਚਾ ਹੋਈ ਅਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ ਮਾ ਮੁਖ ਸੰਜਮ ਹਛਾ ਨ ਹੋਵਈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜ੍ਹੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਰੀਐ ਸਾਚੇ ਸਾਚੇ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁਤਰ ਤਰਿਆ ਨ ਜਾਏ ਮੇਰਾ ਮੇਰਾ ਕਰਦੇ ਪਚ ਮੂਏ ਹਉਮੈ ਕਰਤ ਵਿਹਾਈ ਮਨ ਮੁਖਾ ਉਰਵਾਰ ਨ ਪਾਰ ਹੈ ਅੱਧ ਵਿੱਚ ਰਹਿ ਲਪਟਾਈ ਜੋ ਤੁਰ ਕਰਤਾ ਲਿਖਿਆ ਸੋਕ ਮਾਵਣਾ ਕਰਣਾ ਕਿਛੂ ਨਾ ਜਾਈ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਪਾਈ ਨਾਨਕ ਸਤਿਗੁਰ ਬੋਹਿਤ ਹੈ ਵਡਭਾਗੀ ਚੜ੍ਹੈ ਤੇ ਭੌਜਲ ਪਾਰ ਲੰਘਾਈ ਬਿਨ ਸਦ ਸਤਿਗੁਰ ਦਾਤਾ ਕੋ ਨਹੀਂ ਜੋ ਹਰਿ ਗੁਰ ਨਾਮ ਦੀ ਆਧਾਰੂ ਗੁਰ ਕਿਰਪਾ ਤੇ ਮਨ ਨਾਉ ਮਨ ਵਸੈ ਸਦਾ ਰਹੇ ਉਰ ਤਾਰੂ ਤਿਸ਼ਨਾ ਤੁਜੈ ਬਿਤਪਤ ਹੋਈ ਹਰਿ ਕੈ ਨਾਹੀ ਪਿਆਰੂ ਨਾਨਕ ਗੁਰਮੁਖ ਪਾਈਐ ਹਾਰੂ ਆਪਣੀ ਕਿਰਪਾ ਤਾਰੂ ਬਿਨ ਸ਼ਬਦ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਈ ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਵਲਾਈ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਈ ਹੋਮ ਜਗ ਸਭ ਤੀਰਥਾ ਪੜ ਦਰਗਹਿ ਪੜ ਪੰਡਿਤ ਸਕੇ ਪੁਰਾਣ ਵਿਖ ਮਾਇਆ ਮੋਹ ਨਾ ਮਿਟਾਈ ਵਿੱਚ ਹੋਮੈ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰਵਾਣ ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਬਿਕਾਰੂ ਮਨਮੁਖ ਆਸਰ ਨਾ ਥੀਐ ਮਰ ਜੈ ਮਾਰ ਬਿਨ ਸਜਾਏ ਖਨਵਾਰ ਵਡਭਾਗ ਹੋਵੈ ਸਤਿਗੁਰ ਮਿਲੈ ਹਉਮੈ ਤਜੈ ਬਿਕਾਰੂ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨ ਹੋਵਈ ਨਾਮ ਨਾ ਲੱਗੈ ਪਿਆਰੂ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹਿਤ ਪਿਆਰੂ ਲੋਭੀ ਕਾਵੇ ਸਾਹ ਨਾ ਕੀਜੈ ਜੇ ਕਾ ਪਾਰ ਵਸਾਈ ਅੰਤਕਾਲ ਤਿਥੈ ਤੂੰ ਹੈ ਜਿਥੈ ਹੱਥ ਨਾ ਪਾਈ ਮਨਮੁਖ ਸੇਤੀ ਸੰਗ ਕਰੇ ਮੂੰਹ ਕਾਲਕ ਦਾਗ ਲਗਾਏ ਮੂੰਹ ਕਾਲੇ ਤਿੰਨ ਲੋਭੀਆਂ ਜਸਨ ਜਨਮ ਗਵਾਏ ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਲ ਉਤਰਾਈ ਜਨ ਨਾਨਕ ਹਰ ਗੁਣ ਗਾਈ ਤੋਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਈ ਜੀਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਈ ਚੁਗਲ ਨਿੰਦਕ ਭੁੱਖੇ ਰਲ ਮੋਏ ਇਹਨਾਂ ਹੱਥ ਨਾ ਕਥਾ ਊ ਪਾਈ ਬਾਹਰ ਪਖੰਡ ਸਭ ਕਰਮ ਕਰ ਹੈ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀ ਆਏ ਸੋ ਅੰਤ ਖਲੋਆ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਈ ਆ ਮਨ ਆਵਣ ਜਾਣ ਨਾ ਸੁਜਈ ਨਾ ਸੁਜੈ ਦਰਬਾਰੂ ਮਾਇਆ ਮੋਹ ਪਲਿਟਿਆ ਅੰਤਰ ਅਗਿਆਨ ਗੁਵਾਰ ਤਬ ਨਾਰ ਸੁਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰੂ ਗੁਰਮੁਖਾਂ ਕਰਾਂ ਉਪਰ ਹਰ ਸੇਤਿਆ ਸੇ ਪਾਇਨ ਮੋਖ ਦੁਆਰ ਨਾਨਕ ਆਪ ਉਹ ਉਦਰੇ ਸਭ ਕੁਟੰਬ ਧਰੇ ਪਰਵਾਰੂ ਸ਼ਬਦ ਮਰੈ ਸੋ ਮੂਆ ਜਾਪੈ ਗੁਰਪ੍ਰਸਾਦੀ ਹਰ ਰਸ ਧਰਾਪੈ ਹਰ ਦਰ ਗੈ ਗੁਰ ਸ਼ਬਦ ਸੁਨਿਆਪੈ ਬਿਨ ਸ਼ਬਦ ਹੈ ਮੂਆ ਹੈ ਸਭ ਕੋਈ ਮਨਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨਾ ਚਿਤ ਹੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਬਵੇਕ ਰਹੇ ਦੁੱਖ ਸੁਖ ਏਕ ਸਮਾਨ ਤਿੰਨਾ ਨਦਰੀ ਏਕੋ ਆਇਆ ਸਭ ਆਤਮ ਰਾਮ ਪਛਾਣੂ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੈ ਕਰਮ ਕਮਾਵੰਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ ਮਨਮੁਖ ਜੂਠ ਨਾ ਉਤਰੈ ਜੇ ਸਾਉ ਧੋਵਣ ਪਾਹੀ ਨਾਨਕ ਗੁਰਮੁਖ ਮਿਲਿਆਨ ਗੁਰ ਕੈ ਅੰਤ ਸਮਾਹੀ ਬੁਰਾ ਕਰੇ ਸੋ ਕਿਹਾ ਸਿਜੈ ਆਪਣੇ ਰਹੁ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਏ ਤੇ ਸਭ ਕੈ ਸੁਜੈ ਨਾਨਕ ਗੁਰਮੁਖ ਮਨ ਸਾ ਲੁਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨ ਆਖੀਅਨ ਪਸ਼ੂ ਟੋਰ ਗਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨਮੁਖ ਮੂਏ ਵਿਕਾਰ ਮਹਿ ਮਰ ਜੰਮਹਿ ਵਾਰੋ ਵਾਰ ਜੀਵ ਦਿਆਨੋ ਮਿਲੈ ਸੋ ਜੀਵਨੇ ਹਾਰੂ ਜਗ ਜੀਵਨ ਉਰ ਧਾਰੂ ਨਾਨਕ ਗੁਰਮੁਖ ਸੋਹਣੇ ਤਿਤ ਸੱਚੈ ਦਰਬਾਰੂ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲੂ ਹਰ ਮੰਦਰ ਵਸਦਾ ਨਹੀਂ ਕਹੈ ਨਾਵਨਿਧ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨਮੁਖ ਦੈ ਦਿਸ ਫਿਰ ਰਾਹੀ ਆਤ ਤਿਸ਼ਨਾ ਅਲੋਭ ਵਿਕਾਰੂ, ਮਾਇਆ ਮੋਹ ਨਾ ਚੁੱਕਈ, ਮਰ ਜੰਮੈ ਵਾਰੋ ਵਾਰੂ, ਸਤਿਗੁਰ ਸੇਵ ਸੁਖ ਪਾਇਆ, ਆਤ ਤਿਸ਼ਨਾ ਤਜ ਵਿਕਾਰ, ਜਨਮ ਮਰਨ ਕਾ ਦੁੱਖ ਗਇਆ, ਜਨ ਨਾਨਕ ਸ਼ਬਦ ਵਿਚਾਰੂ, ਹਰਿ ਹਰਿ ਨਾਮ ਧਿਆਈ ਮਾਨੂ, ਹਰਿ ਦਰਗਹਿ ਪਾਵੈ ਮਾਨੂ, ਕਿਲ ਵਿਖ ਪਾਪ ਸਭ ਕੱਟੀਆਂ ਹੈ, ਹਉਮੈ ਚੁੱਕੈ ਗੁਮਾਨੂ, ਗੁਰਮੁਖ ਕਮਲ ਬਿਗਸਿਆ, ਸਭ ਆਤਮ ਬ੍ਰਹਮ ਪਛਾਣ, ਹਰਿ ਹਰਿ ਕਿਰਪਾ ਧਾਰ ਪ੍ਰਭੁ, ਜਨ ਨਾਨਕ ਜਪ ਹਰਿ ਨਾਮ, ਤਨਾਸਰੀ ਤਨਵੰਤੀ ਜਾਣੀਆਂ ਪਾਈ, ਜਾ ਸਤਿਗੁਰ ਕੀ ਕਾਰ ਕਮਾਈ, ਤਨ ਮਨ ਸੌਂਪੈ ਜੀ ਸੋ ਪਾਈ, ਲਈ ਹੁਕਮ ਫਿਰਾਉ, ਜੈ ਬੈਸਲ ਹੈ ਬੈਸਟ ਪਾਈ, ਜੈ ਭੇਜੈ ਤਹਿ ਜਾਉ, ਏਵੜ ਧਨ ਹੋਰ ਕੋ ਨਹੀਂ ਪਾਈ, ਏਵੜ ਜੇਵੜ ਸੱਚਾ ਨਾਉ, ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੈ ਸੰਗ ਸਦਾਉ, ਪੈਨਣ ਗੁਣ ਚੰਗਿਆਈਆਂ ਪਾਈ, ਆਪਣੀ ਪਤ ਕੇ ਸਾਧ ਆਪੇ ਖਾਹੀ, ਤਿਸਕਾ ਕਿਆ ਸਲਾਹੀਐ ਪਾਈ, ਦਰਸ਼ਨ ਕਉ ਬਲ ਜਾਈ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਲੈ ਤਾਂ ਪਾਈ, ਇੱਕ ਹੁਕਮ ਮਨ ਨਾ ਜਾਣਨੀ ਪਾਈ, ਦੂਜਾ ਪਾਈ ਫਿਰਾਈ, ਸੰਗਤ ਢੋਈ ਨਾ ਮਿਲੈ ਪਾਈ, ਬੈਸਣ ਮਿਲੈ ਨਾ ਥਾਉ, ਨਾਨਕ ਹੁਕਮ ਤੇ ਨਾਮ ਨਾਇ ਸੀ ਪਾਈ, ਜਿਨ੍ਹਾਂ ਤੁਰੇ ਕਮਾਇਆ ਨਾਉ, ਤਿਨ ਵਿਟੋ ਹੋਂ ਵਾਰਿਆ ਪਾਈ, ਤਿਨ ਕਉ ਸਦਬਲ ਹਾਰੇ ਜਾਉ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਾਨੂ, ਅਣਦਿਨ ਸੇਵਨ ਗੁਰ ਆਪਣਾ, ਅਣਦਿਨ ਆਨੰਦ ਰਹਾਨੂ, ਨਾਨਕ ਸੇ ਮੂੰਹ ਸੋਹਣੇ ਸੱਚੇ ਦਰਦ ਸਨ, ਮੁੱਖ ਸੱਚੇ ਸੱਚ ਦਾੜੀਆਂ, ਸੱਚ ਬੋਲੈ ਸੱਚ ਕਮਾਹੀ, ਸੱਚਾ ਸ਼ਬਦ ਮਨ ਵਸਿਆ, ਗੁਰਮੁਖ ਸਤਿਗੁਰ ਸਿਮਾਹੀ ਸਮਾਈ, ਸੱਚੀ ਰਾਸੀ ਸੱਚ ਧਨ, ਉੱਤਮ ਪਦ ਵੀ ਪਾਈ, ਸੱਚ ਸੁਣਹੇ ਸੱਚ ਮਨ ਲੈ ਨੂੰ, ਸੱਚੀ ਕਾਰ ਕਮਾਈ, ਸੱਚੀ ਦਰਗਹਿ ਬੈਸਣਾ, ਸੱਚੇ ਮਾਹੀ ਸਮਾਈ, ਨਾਨਕ ਬਿਨ ਸਤਿਗੁਰ ਸਾਚ ਨਾ ਪਾਈਐ, ਮਨਮੁਖ ਭੂਲੇ ਜਾਹੇ, ਬਵੀਹਾ ਪ੍ਰਿਉ ਪ੍ਰਿਉ ਕਰੀ, ਜਾਲ ਨਿਧ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਣ ਹਾਰ, ਤਿਸ ਚੂਕੈ ਸਹਿਜ ਉਪਜੈ, ਚੂਕੈ ਕੂਕ ਪੁਕਾਰੂ, ਨਾਨਕ ਗੁਰਮੁਖ ਸ਼ਾਂਤ ਹੋਏ, ਨਾਮ ਰਖੋ ਉਰ ਤਾਰੂ, ਬਾਬੀਹਾ ਤੂੰ ਸੱਚ ਚਾਉ, ਸੱਚੇ ਸੌ ਲਿਵ ਲਾਏ, ਬੁਲਿਆ ਤੀਰਾ ਥਾਈ ਪਵੈ, ਗੁਰਮੁਖ ਹੋਏ ਅਲਾਈ, ਸ਼ਬਦ ਚੀਨ ਤਿਖ ਉਤਰੈ, ਮਨ ਲੈ ਰਜਾਈ, ਚਾਰੇ ਕੁੰਡਾਂ ਝੋਕ ਵਰਸਦਾ, ਬੂੰਦ ਪਵੈ ਸਹਿ ਸੁਪਾਏ, ਜਲ ਹੀ ਤੇ ਸਭ ਉਪਜੈ, ਬਿਨ ਜਾਲ ਪਿਆਸ ਨ ਜਾਏ, ਨਾਨਕ ਹਰ ਜਾਲ ਜਿਨ ਪੀਆ, ਤਿਸ ਭੂਖ ਨਾ ਲਗੈ ਆਈ, ਬਾਬੀਹਾ ਤੂੰ ਸਹਿਜ ਬੋਲ, ਸੱਚੇ ਸ਼ਬਦ ਸੁਪਾਈ, ਸਭ ਕੁਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਈ, ਆਪ ਪਛਾਣ ਹੈ ਪ੍ਰੀਤਮ ਮਿਲੈ, ਤੁੱਠਾ ਸਹਿ ਬਰ ਲਾਈ, ਚਿਮ ਚਿਮ ਅੰਮ੍ਰਿਤ ਵਰਤਦਾ, ਤਿਸ਼ਨਾ ਭੁੱਖ ਸਭ ਜਾਈ, ਕੂਕ ਪੁਕਾਰ ਨਾ ਹੋ ਗਈ, ਜੋਤੀ ਜੋਤ ਮਿਲਾਏ, ਨਾਨਕ ਸੁਖ ਸਬਰ ਸੁਹਾਗਣੀ, ਸੱਚੇ ਨਾਮ ਸਮਾਏ, ਤੁਰਹੋ ਖਸਮ ਭੇਜਿਆ, ਸੱਚੇ ਹੁਕਮ ਪਠਾਏ, ਇੰਦ ਵਰਸੈ ਦਇਆ ਕਰ, ਗੂੜੀ ਸਹਿ ਬਰ ਲਾਈ, ਬਾਬੀਹੇ ਤਨ ਮਨ ਸੁਖ ਹੋਏ, ਜਾਂ ਅਤਤ ਬੂੰਦ ਮੋਹ ਪਾਏ, ਅੰਨ ਤਨ ਬਹੁਤਾਉ ਬਜੈ, ਧਰਤੀ ਸੁਭਾ ਪਾਏ, ਅਨ ਦਿਨ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸਮਾਹੀ, ਆਪੇ ਸੱਚਾ ਬਖਸ਼ ਲਾਈ, ਕਰ ਕਿਰਪਾ ਕਰੇ ਰਜਾਈ, ਹਰ ਗੁਣ ਗਾਵੋ ਕਾਮਣੀ, ਸੱਚੈ ਸ਼ਬਦ ਸਮਾਏ, ਪੈ ਕਾਲ ਸਹਿਜ ਸ਼ਿੰਗਾਰ ਕਰੇ, ਸੱਚ ਰਹੋ ਲਿਬਲਾਈ, ਨਾਨਕ ਨਾਮ ਮਨ ਵਸੈ, ਹਰ ਦਰਗਹਿ ਲੈ ਛਡਾਈ, ਬਾਬੀਹਾ ਸਗਲੀ ਧਰਤੀ ਜੇ ਫਿਰੈ, ਊੜ ਚੜ੍ਹੇ ਆਕਾਸ, ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੂਖ ਪਿਆਸ, ਜੀਉ ਪਿੰਡ ਸਭ ਤਿਸਦਾ, ਸਭ ਕਿਛ ਤਿਸ ਕੈ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸੇ ਆਗੈ ਕੀਚੈ ਅਰਦਾਸ, ਨਾਨਕ ਘਟ ਘਟੇ ਕੋ ਵਰਤਦਾ, ਸ਼ਬਦ ਘਰੇ ਪ੍ਰਗਾਸ, ਨਾਨਕ ਤਿਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ, ਹਰ ਬੁੱਠਾ ਮਨ ਤਨ ਸਭ ਪਰਫੜੈ, ਸਭ ਜਗ ਹਰੀਆਵਲ ਹੋਏ, ਸਭ ਦੇ ਸਦਾ ਬਸੰਤ ਹੈ, ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨ ਵਿਸਰੈ, ਜਿਨ ਸਿਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ, ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ, ਹਰ ਬੁੱਠੈ ਮਨ ਤਨ ਪਰਫੜੈ, ਸਭ ਜਗ ਹਰਿਆ ਹੋਏ, ਵੱਡੜੈ ਚਾਲ ਝਲੰਪ ਲੈ, ਨਾਵੜਾ ਲਈਐ ਕੈਸ, ਨਾਉ ਲਈਐ ਪਰਮੇਸ਼ਰੈ, ਭੰਨਣ ਕੜਨ ਸਮਰੱਥ, ਵੱਡੜੈ ਚਾਲ ਝਲੰਪ ਲੈ, ਨਾਵੜਾ ਲਈਐ ਕੈਸ, ਨਾਨਕ ਲਈਐ ਨਾਉ ਲਈਐ ਪਰਮੇਸ਼ਰੈ, ਭੰਨਣ ਕੜਨ ਸਮਰੱਥ, ਹਰ ਹਟ ਪੀ ਤੂੰ ਤੂੰ ਕਰ ਹੈ, ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ, क्या उच्ची करह पुकार। जिन जगतो पाई हर रंग किया तिस बिटो कुरबान। आप छोड़ें ता सो मिले सच्चा ही विचार। हम मैं फिका बोलना बुझ न सका कार। वाण त्रैण त्रिपवन तुझे ते आयंदा आन दिन सदा विहान। बिन सतगुर के रहना पाया कर कर थके विचारू। नदर करें जे अपनी ता आपे लहे सवार। नानक गुरमुख जिनी ते आया आए से प्रवान। जोग न पगवी कपड़ी जोग न मैले वेश। नानक घर बैठिया जोग पाई है सतगुर कै उपदेश। चारे कुंडा जी पवै वेद पढ़ै जुग चारू। नानक साचा भेटै हर मन वसै पावै मुख द्वार। नानक हुक्म वरतै खसम का मत भवी फिरै चल चैतव। मन मखसौ कर दोस्ती सुख के पुछै महतव। गुरमुख सौ कर दोस्ती सतगुर सौ लाए चैतव। जमण मरण का मूल कटियै सुख ता सुख होवी महतव। भुलिया आप समझाए सी जा को नदर करे। नानक नदरी बहरी करण भुला करी। सलोक महला चौथा एक ओंकार सतगुर प्रसाद। वडभागिया सुहागणी जिन्ना गुरमुख मिलया हर राय। अंतर जोत प्रगासिया नानक नाम समाए। वाह वाह सतगुर पुरख है जिन सच जाता सोए। जित मिलया तिख उतरै तन मन शीतल होए। वाह वाह सतगुर सतपुरख है जिसनो समत सब कोए। वाह वाह सतगुर निरवैर है जिस निंदा उसत तुल होए। वाह वाह सतगुर सुजान है जिस अंतर ब्रह्म विचार। वाह वाह वाणी सतगुर निरंकार है जिस अंत न पार हवार। वाह वाह सतगुरु है जे सच दृढ़ाए सोए। नानक सतगुर वाह वाह जिस ते नाम प्राप्त होए। हर प्रभ सच्चा सुहेला गुरमुख नाम गोविंद। अनदिन नाम सलाहना हर जपया मन आनंद। बड़भागी हर पाया पूर्ण परमानंद। जन नानक नाम सलाहया बहुड़ न मन तन पंग। मूह प्रिया सोनेह क्यों सज्जन मिलै प्यारिया। हौ टुंडें दी तिन सज्जन सच सवारिया। सतगुर मैंडा मित है जे मिलै तां इह मन वारिया। देंदा मूह पर अरदास हर सज्जन सृजन हारिया। सतगुर हौ पिर पाली अपना सतगुर नाल देखा लिया। हौ खड़ी निहाली पंध मत मूह सजण आवे। को आण मिलावे अज मैं पिर मेल मिलावे। हौ जियो करी तिस बिटों चौखनी है जो मैं प्री दिखावे। नानक हर हुए दयाल तां गुर पूरा मिलावे। अंतर जोर हों मैं तन माया कूड़ी आवै जाए। सतगुर का फुरमाया मन न सकी दुतर तरिया न जाए। नदर करे जिसे अपनी सो चलै सतगुर पाए। सतगुर का दर्शन सफल है जो इच्छा सो फल पाए। जिन्नी सतगुर मनया हों तिनकै लागों पाए। नानक तां का दास है जिस अनदिन रह लिबलाए। जिन्ना प्री प्यार बिन दर्शन क्यों तृपती आए। नानक मिलै सुपाई गुरमुखी मन रहसी आए। जिन्ना प्री प्यार क्यों जीवन पर बाहरी।

ജീവന് പെരിവഹുണയാം ഗുർമുഖമേലേ ബാപൂ നാനക് ചിരിവശുണയാം ജനക പ്രേമ പ്യാര തോ അപേലായ കർമ്മകാരു നാനക് ലേഹു മലായി മൈ ജാച കദി ജയ നാമ ഹാരു ഗുർമുഖ ഹസ്ത ഗുർമുഖ രോവേ ജേ ഗുർമുഖ കരേ സായി ഭഗത ഹോവേ ഗുർമുഖ ഹോവേ സോ കരേ വിചാരു ഗുർമുഖ നാനക് പാവേ പാരു ਬਹਿੰਦਿਆਂ ਉੱਠਦਿਆਂ ਕਦੇ ਨਾ ਬਿਸਤਰੇ ਜੇ ਆਪ ਬਖਸ਼ੇ ਕਰਤਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰੂ ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਣਹਾਰ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭਉ ਜਲ ਧਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਣ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛੜਾਏ ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁਚ ਸੰਜਮ ਮਨ ਚੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮ ਬੂਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਨ ਉਪਰ ਤਿੰਨਾਂ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੂਝੈ ਬਪੁੜੀ ਨਿਤ ਹੋਮੈ ਕਰਮ ਕਮਾਏ ਵਰਤ ਨੇਮ ਸੁਚ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰ ਹੋਂ ਕਸੁੱਧ ਮਾਇਆ ਮੋਹ ਬੇਦੈ ਜਉ ਹਸਤੀ ਸਾਰ ਉਡਾਏ ਜਿਨੋ ਪਾਈ ਤਿਸੈ ਨਾ ਚੇਤ ਹੈ ਬਿਨ ਚੇਤੈ ਕਿਉਂ ਸੁਖ ਪਾਏ ਨਾਨਕ ਪਰਪੰਚ ਕੀ ਆਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਨਦਰ ਨਾਨਕ ਕਰਮ ਪਾਇਆ ਤਿੰਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਬਿਰੀਆ ਸਨੇ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿੰਨਾ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੁਭਾਉ ਚਿੱਤ ਲਾਏ ਤਿੰਨ ਕੀ ਭੁੱਖ ਦੁੱਖ ਭੁੱਖ ਹੋਮੈ ਵੱਡਾ ਰੋਗ ਗਿਆ ਨਿਰਦੋਖ ਭਏ ਲਿਵਲਾਏ ਗੁਣ ਗਾਵ ਗੁਣ ਉਚਰ ਹੈ ਗੁਣ ਮਹਿ ਸਮੈ ਸਮਾਏ ਸਤ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਈ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖ ਮਾਇਆ ਧਨ ਸੰਚ ਮਰਹਿ ਅੰਤ ਹੋਏ ਸਭ ਸਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਂਏ ਨਾ ਪਵੈ ਦਰਗਾਹ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗਨਾਦ ਬਾਹਰਾ ਇੰਨੀ ਹੁਕਮ ਨਾ ਬੁੱਝਿਆ ਜਾਏ ਨਾਨਕ ਹੁਕਮੈ ਬੁੱਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋ ਜੀ ਪਾਏ।

ਸਤਿਗੁਰ ਪ੍ਰਸਾਦ ਰਤੇ ਸਹੀ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਧਣੀ ਵਿਹੂਣਾ ਪਾਠ ਪਟੰਬਰ ਪਾਹੀ ਸੇਤੀ ਜਾਲੇ ਧੂੜੀ ਵਿੱਚ ਲੜੰਦੜੀ ਸੋਹਾਂ ਨਾਨਕ ਤੈ ਸਹਿਨਾਲੇ ਗੁਰ ਕੈ ਸ਼ਬਦ ਅਰਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਜਾ ਮੂੰ ਇੱਕ ਤਾਂ ਲੱਖ ਤਉ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ

ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ। ਤੁਦ ਜਿਨਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਠਾਂ, ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ, ਨਾਮ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇ ਗਵਾਹੀ ਦੇਖ ਕੇ ਅਨੁੱਠ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਰਨ ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਹਾ, ਦੇਗ ਤੇਗ ਫਤਿਹ, ਬਿਰਧ ਕੀ ਪਾਏ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ।

ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਣਨੀ ਵਾਹ ਮਤ ਉੱਚੀ ਮਤ ਕਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਜੀ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਵਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਦਕਾ ਆਪ ਜੀ ਦੇ ਸੰਪੂਰਨਤਾ ਦਿਵਸ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਵਿਲੀਅਮ ਲੇਕ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਦੀ ਅਪਾਰ ਕਿਰਪਾ ਸਦਕਾ ਪਰਸੋਂ ਰੋਜ਼ ਤੋਂ ਲੈ ਕੇ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਆਪ ਜੀ ਦੇ ਪਿਆਰਿਆਂ ਨੇ ਪ੍ਰੇਮ ਸਹਿਤ ਆਪ ਜੀ ਦੀ ਬਾਣੀ ਦਾ ਜਾਪ ਕੀਤਾ। ਪਾਤਸ਼ਾਹੀ ਸੰਪੂਰਨ ਹੋਣ 'ਤੇ ਭੋਗ ਪਾਏ ਗਏ। ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਵੱਲ ਬਖਸ਼ਿਸ਼ ਕਰਨਾ ਜੀਓ। ਪਿਛਲੇ ਦਿਨਾਂ ਤੋਂ ਸੰਗਤਾਂ ਵੱਲੋਂ ਆਪ ਜੀ ਦੇ ਲੰਗਰਾਂ ਦੇ ਵਿੱਚ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਮਾਇਆ ਕਰਕੇ ਸੇਵਾ ਕੀਤੀ ਹੈ, ਕਿਰਪਾ ਕਰਨੀ ਸਭਨਾਂ ਦੀ ਸੇਵਾ ਥਾਂ ਪਾਉਣੀ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ, ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਹੀ ਆਪ ਜੀ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਦੀ ਆਪ ਜੀ ਦੇ ਗੁਰੂ ਤੇ ਲੰਗਰਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਰਹਿਮਤ ਕਰਨੀ ਪਾਤਸ਼ਾਹ ਜੀ ਆਪਸੀ ਪਿਆਰ ਦੀ ਦਾਤ ਬਖਸ਼ਿਸ਼ ਕਰਨੀ ਦਾਤਾ ਜੀ ਉਹ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਭੇਟਾ ਕੀਤੇ ਗਿਆ ਪੰਗੀਕਾਰ ਕਰਨੇ ਸੇਵਕਾਂ ਦੇ ਪੜਦੇ ਕਜਨੇ ਦਾਤਾ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਜੀ ਜੌਹਲ ਬੀਬੀ ਰਜਿੰਦਰ ਕੌਰ ਜੀ ਜੌਹਲ ਦੇ ਪਰਿਵਾਰ ਵੱਲੋਂ ਤਿੰਨੇ ਦਿਨਾਂ ਦੀ ਦੇਗ ਦੀ ਸੇਵਾ ਕੀਤੀ ਗਈ ਹੈ। ਆਪ ਜੀ ਨੇ ਕਿਰਪਾ ਕਰਨੀ ਜਿਸ ਆਸ਼ਾ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਨੇ ਸੇਵਾ ਕੀਤੀ ਹੈ, ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਕੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਉਹ ਸਿੰਘ ਟੋਇੰਗ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਾਤਾ ਜੀ ਉਹ ਭਾਈ ਬਹਾਦਰ ਸਿੰਘ ਰੰਧਾਵਾ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਜੀ ਉਹ ਭਾਈ ਇੰਦਰਪਾਲ ਸਿੰਘ ਵਿਰਕ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪ ਜੀ ਦੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਭਾਈ ਆਨੰਦ ਸਿੰਘ ਬਰਾੜ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਪਾਤਸ਼ਾਹ ਜੀ ਉਹ ਜਸਵਿੰਦਰ ਸਿੰਘ ਜੀ ਅਮਨਦੀਪ ਕੌਰ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਿਰ 'ਤੇ ਮਿਹਰ ਭਰਾ ਹੱਥ ਰੱਖਣਾ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ ਉਹ ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਕੇ ਰਹਿਮਤ ਕਰਨੀ ਜੀ ਆਉਣ ਵਾਲਾ ਸਮਾਂ ਵੀ ਜੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਭਾਈ ਹਰਦੀਪ ਸਿੰਘ ਗਿੱਲ ਮਨਪ੍ਰੀਤ ਕੌਰ ਗਿੱਲ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਉਹ ਭਾਈ ਜਸਵਿੰਦਰ ਸਿੰਘ ਰਾਏ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਕਰੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਕਿਰਪਾ ਕਰੋ ਜੀ ਹੁਕਮ ਦੀ ਦਾਤ ਬਖਸ਼ ਕੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀ ਦੀ ਇਸ ਸਲਾਹ ਦੀ ਦਾਤ ਬਖਸ਼ ਕਰਨੀ ਸੁਰਤਾਲ ਵਿਚਾਰਾਂ ਦਾ ਦੀ ਦਾਤ ਬਖਸ਼ ਕੇ ਆਪਣੀ ਸੇਵਾ ਪੇ ਲੈ ਲੈਣੀ ਸਹੀ ਪਿਆਰੇ ਮੇਲ ਕਰਾਉਣੇ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾਤਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ,

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ। ਪਾਤਸ਼ਾਹਾਂ ਦੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਦੀਨਾਂ 'ਤੇ ਕਿਰਪਾ ਕਰਨ ਵਾਲੇ ਦਿਆਲੂ ਪਰਮਾਤਮਾ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਕੁੱਲ ਲੋਕਾਈ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਕੈਨੇਡਾ ਦੀ ਸੰਗਤ ਵੱਲੋਂ ਵੀ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਪਰਸੋਂ ਤੋਂ ਲੈ ਕੇ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ, ਜਿਸ ਦੇ ਵਿੱਚ ਸੰਗਤਾਂ ਨੇ, ਬੀਬੀਆਂ ਨੇ, ਵੀਰਾਂ ਨੇ, ਜਿੰਨਾ ਸਮਾਂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਰਲ ਮਿਲ ਕੇ ਚਾਓ ਦੇ ਨਾਲ ਬਾਣੀ ਪੜ੍ਹਨ ਦੀ ਸੇਵਾ ਕੀਤੀ। ਸੰਪੂਰਨ ਹੋਣ 'ਤੇ ਭੋਗ ਪਾਏ ਗਏ ਅਰਦਾਸ ਉਪਰੰਤ ਗੁਰੂ ਜੀ ਦਾ ਪਾਵਨ ਪਵਿੱਤਰ ਮੁੱਖ ਵਾਕ ਤੋਂ ਬਾਅਦ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਅਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਕੀਰਤਨ ਦੀਵਾਨ ਆਰੰਭ ਹੋਇਆ। ਗੁਰੂ ਕੇ ਪਿਆਰਿਆਂ ਨੇ ਵਾਰੀ ਵਾਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਅੱਜ ਦੇ ਦਿਨ ਆਪਾਂ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾ ਰਹੇ ਹਾਂ। ਹਰ ਸਿੱਖ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਜ਼ਰੂਰ ਟੇਕਦਾ ਹੈ, ਰਵਾਲੇ ਕੀਮਤੀ ਚੜ੍ਹਾ ਦਿੰਦਾ ਹੈ, ਭੇਟਾਵਾਂ ਵੀ ਬਹੁਤ ਚੰਗੀਆਂ ਰੱਖਦੇ ਹਾਂ, ਪਰ ਰਮਾਲਿਆਂ ਦੇ ਪਿੱਛੇ ਕੀ ਹੈ, ਰਮਾਲਿਆਂ ਦੇ ਹੇਠਾਂ ਕੀ ਹੈ, ਇਹਦੇ ਬਾਰੇ ਬਹੁਤ ਘੱਟ ਸੰਗਤ ਨੂੰ ਜਾਣਕਾਰੀ ਮਿਲਦੀ ਹੈ, ਕਿਉਂਕਿ ਸਾਡਾ ਇੱਕ ਨਜ਼ਰੀਆ ਬਣ ਗਿਆ ਸੀ ਗੁਰਦੁਆਰਾ ਸਾਹਿਬ ਜਾਣਾ ਹੈ, ਮੱਥਾ ਟੇਕਣਾ, ਅਰਦਾਸ ਕਰਨੀ ਹੈ, ਪ੍ਰਕਰਮਾ ਕਰਨੀ ਹੈ, ਦੇਗ ਲੈਣੀ ਹੈ ਅਤੇ ਵਾਪਸ ਆ ਜਾਣਾ ਹੈ। ਪਰ ਕਿੰਨੇ ਸਾਲਾਂ ਤੋਂ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਮੱਥਾ ਟੇਕਦੇ ਰਹੇ ਹਾਂ, ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪ੍ਰਕਰਮਾ ਕਰਦੇ ਆ ਰਹੇ ਹਾਂ, ਖੁਸ਼ੀ ਗਮੀ ਦੇ ਵਿੱਚ ਘਰਾਂ ਦੇ ਵਿੱਚ ਗੁਰੂ ਜੀ ਦੇ ਚਰਨ ਪੈਂਦੇ ਹੈ, ਸਮਾਗਮਾਂ ਦੇ ਵਿੱਚ ਜਾ ਕੇ ਅਸੀਂ ਹਾਜ਼ਰੀਆਂ ਭਰਦੇ ਹਾਂ, ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਅਸੀਂ ਕਿਉਂ ਗੁਰੂ ਮੰਨਦੇ ਹਾਂ ਉਹਨੂੰ, ਇਹਦਾ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਆਪਾਂ ਸੰਖੇਪ ਦੇ ਵਿੱਚ ਵਿਸਥਾਰ ਕਰਾਂਗੇ, ਸੰਪੂਰਨਤਾ ਦਿਵਸ ਹੈ ਕੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿੱਥੇ ਵੀ ਗਏ ਉਹਨਾਂ ਨੇ ਕਿਸੇ ਹਥਿਆਰ ਦੇ ਨਾਲ ਜੰਗ ਨਹੀਂ ਕੀਤੀ, ਉਹਨਾਂ ਨੇ ਜੰਗ ਕੀਤੀ ਹੈ ਵਿਚਾਰ ਦੇ ਨਾਲ, ਅਤੇ ਲੜੇ ਕਿਹਦੇ ਨਾਲ, ਉਸ ਸਮੇਂ ਦੇ ਤਖ਼ਤ ਦੇ ਰਾਜੇ ਦੇ ਨਾਲ ਟੱਕਰ ਲਈ ਹੈ, ਬਾਬਰ ਦੇ ਨਾਲ। ਹੁਣ ਜਿੱਥੇ ਵੀ ਜਾਂਦੇ, ਜੇ ਗਰੀਬ ਕੋਲ ਗਏ ਆ ਉਹਨੂੰ ਉਪਦੇਸ਼ ਕੀਤਾ, ਜੇ ਠੱਗ ਕੋਲ ਗਏ ਉਹਨੂੰ ਉਪਦੇਸ਼ ਕਰਕੇ ਸੰਤ ਬਣਾਤਾ, ਜੇ ਕੋਹੜੀ ਕੋਲ ਗਏ ਉਹਨੂੰ ਉਪਦੇਸ਼ ਕਰਕੇ ਨਿਰੋਗੀ ਬਣਾਤਾ, ਠੀਕ ਕਰਤਾ। ਦਵਾਈ ਕਿਹੜੀ ਸੀ? ਬਾਣੀ, ਅੰਮ੍ਰਿਤ ਬਚਨ, ਗੁਰਬਾਣੀ ਦੀ ਵਿਚਾਰ ਸੁਣਾ ਕੇ ਰੋਗੀ ਨੂੰ ਵੀ ਠੀਕ ਕਰਤਾ ਮਹਾਰਾਜ ਨੇ। ਜੇ ਯੋਗੀਆਂ ਕੋਲ ਗਏ, ਹੁਣ ਯੋਗੀ ਆਪਣੇ ਆਪ ਨੂੰ ਬਹੁਤ ਵੱਡੇ ਗਿਆਨੀ ਕਹਿੰਦੇ ਆ, ਅਸੀਂ ਬਹੁਤ ਗਿਆਨਵਾਨ ਹੈ, ਨਸ਼ੇ ਪੀ ਕੇ ਇੱਕ ਤਾਰ ਸੁਰਤ ਲਾ ਕੇ ਰਹਿੰਦੇ ਆ ਵੀ ਸਮਾਧੀ ਇੱਦਾਂ ਹੀ ਲੱਗਦੀ ਹੈ, ਉਮਰਾਂ ਉਹਨਾਂ ਦੀਆਂ ਸੈਂਕੜੇ ਸਾਲਾਂ ਦੀਆਂ, ਸੁਮੇਰ ਪਰਬਤ 'ਤੇ ਚੜ੍ਹੇ ਬੈਠੇ ਆ, ਇੱਥੇ ਕੋਈ ਆ ਹੀ ਨਹੀਂ ਸਕਦਾ। ਪਰ ਗੁਰੂ ਨਾਨਕ ਪਾਤਸ਼ਾਹ ਗਏ, ਉਹ ਹੈਰਾਨ ਹੋਏ ਵੀ ਇੰਨੀ ਛੋਟੀ ਉਮਰ ਦਾ ਬਾਲਕ ਸਾਡੇ ਕੋਲ ਕਿਵੇਂ ਆ ਗਿਆ।
ਉਹਨਾਂ ਦੇ ਨਾਲ ਵਿਚਾਰ ਕੀਤੀ ਤੇ ਵਿਚਾਰ ਦੀ ਸਮਝ ਜਦੋਂ ਉਹਨਾਂ ਨੂੰ ਆਈ ਤਾਂ ਉਹਨਾਂ ਸੋਚਿਆ ਵੀ ਇਹ ਬੱਚਾ ਬਹੁਤ ਗੁਣੀ ਗਿਆਨੀ ਹੈ, ਉੱਚੀ ਅਵਸਥਾ ਦਾ ਮਾਲਕ ਹੈ, ਜੇ ਸਾਡੇ ਨਾਲ ਰਲ ਜੇ ਆ ਕੇ ਚੰਗਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਬਾਲਕੇ ਸਾਡੇ ਪੰਥ ਵਿੱਚ ਆ ਜਾ। ਮਹਾਰਾਜ ਕਹਿੰਦੇ ਤੁਹਾਡਾ ਪੰਥ ਕਿਹੜਾ? ਕਹਿੰਦੇ ਜੋਗੀ ਪੰਥ, ਅਸੀਂ ਯੋਗ ਮਤ ਵਾਲੇ ਹਾਂ, ਤੁਹਾਡੇ ਪੰਥ ਵਿੱਚ ਆਉਣ ਵਾਸਤੇ ਮੈਨੂੰ ਕੀ ਕਰਨਾ ਪਊ? ਉਹ ਕਹਿੰਦੇ ਬਹੁਤਾ ਕੁਝ ਨਹੀਂ ਕਰਨਾ ਪੈਣਾ, ਤਿੰਨ ਕੰਮ ਕਰਨੇ ਆ। ਕਿਹੜੇ ਕਿਹੜੇ? ਪਹਿਲਾ ਕੰਮ ਇਹ ਕਰਨਾ ਵੀ ਆਪਣੇ ਕੰਨ ਪੜਾਉਣੇ ਆ, ਕੰਨਾਂ 'ਚ ਮੋਰੀਆਂ ਕਰਾਉਣੀਆਂ। ਮਹਾਰਾਜ ਕਹਿੰਦੇ ਫੇਰ ਦੂਜਾ ਇਹਨਾਂ ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਮੁੰਦਰਾਂ। ਹੁਣ ਤਾਂ ਨੌਜਵਾਨ ਮੁੰਦਰਾਂ ਪਾਈ ਫਿਰਦੇ ਆ ਨਾ ਸ਼ੌਂਕ ਨਾਲ ਹੀ। ਇਹ ਮੁੰਦਰਾਂ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ, ਇਹਦੀ ਕਹਾਣੀ ਹੈ। ਇੱਕ ਸਾਡੀਆਂ ਬੱਚੀਆਂ ਦੇ ਕੰਨਾਂ ਵਿੱਚ ਕਾਂਟੇ ਪਾਏ ਹੁੰਦੇ ਆ, ਉਹਨਾਂ ਨੂੰ ਦੇਖ ਕੇ ਮੁੰਡੇ ਕੰਨਾਂ 'ਚ ਮੁੰਦਰਾ ਪਾਉਣ ਲੱਗ ਗਏ, ਪਹਿਰਾਵਾ ਸਾਡਾ ਬਦਲ ਗਿਆ। ਕਮਾਲ ਦੀ ਗੱਲ ਇਹ ਹੈ ਕਿ ਬੀਬੀਆਂ ਵਾਲਾ ਪਹਿਰਾਵਾ ਮਰਦ ਪਾਉਣ ਲੱਗ ਗਏ, ਮਰਦਾਂ ਵਾਲਾ ਪਹਿਰਾਵਾ ਬੀਬੀਆਂ ਪਾਉਣ ਲੱਗ ਪਈਆਂ। ਹੁਣ ਕਹਿੰਦੇ ਮੁੰਦਰਾਂ ਪਾਉਣੀਆਂ ਪੈਣਗੀਆਂ ਕੰਨਾਂ 'ਚ। ਤੀਜਾ ਕੰਮ ਕੀ ਕਰਨਾ ਪਊ? ਕਹਿੰਦੇ ਪਿੰਡੇ 'ਤੇ ਸਵਾਹ ਮਲਣੀ ਪੈਣੀ, ਵਿਭੂਤੀ ਸਵਾਹ ਮਲਣੀ ਪਊ, ਫਿਰ ਸਾਡੇ ਪੰਥ ਸ਼ਾਮਲ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਿੰਨੇ ਹੀ ਮੇਰੇ ਕੋਲ ਹੈਗੀਆਂ, ਮੇਰੇ ਮੁੰਦਰਾਂ ਵੀ ਪਾਈਆਂ ਹੋਈਆਂ, ਮੈਂ ਵਿਭੂਤੀ ਵੀ ਮਲਦਾ, ਮੇਰੇ ਕੋਲ ਡੰਡਾ ਵੀ ਹੈਗਾ। ਉਹ ਕਹਿੰਦੇ ਦਿਸਦਾ ਤਾਂ ਹੈ ਨਹੀਂ, ਜੇ ਕੰਨਾਂ 'ਚ ਮੁੰਦਰਾਂ ਪਾਈਆਂ ਹੁੰਦੀਆਂ ਸਾਡੇ ਵਾਂਗੂ ਐਡੀਆਂ ਐਡੀਆਂ ਮੋਰੀਆਂ ਹੋਣੀਆਂ ਸੀ ਤੇਰੇ। ਮਹਾਰਾਜ ਕਹਿੰਦੇ ਨਹੀਂ, ਇਹ ਮੋਰੀਆਂ ਨਹੀਂ ਪਾਉਂਦਾ ਮੈਂ, ਤੁਸੀਂ ਮੋਰੀਆਂ ਪਾਉਂਦੇ ਹੋ ਕਰਮ ਕਾਂਡ ਕਰਦੇ ਹੋ, ਤੁਸੀਂ ਧਿਆਨ ਲਾਉਂਦੇ ਹੋ, ਸ਼ਰਾਬ ਪੀਂਦੇ ਹੋ, ਮਾੜੀ ਹੈ, ਨਸ਼ੇ ਵਿੱਚ ਮਸਤ ਹੋ ਕੇ ਕਹਿੰਦੇ ਨੇ ਸਾਡੀ ਸਮਾਧੀ ਲੱਗ ਗਈ ਹੈ, ਸਮਾਧੀ ਨਹੀਂ ਹੈ। ਜਦੋਂ ਮਹਾਰਾਜ ਨੇ ਗਿਆਨ ਦੀਆਂ ਗੱਲਾਂ ਦੱਸੀਆਂ ਨਾ, ਉਹ ਕਹਿੰਦੇ ਦੱਸ ਫਿਰ ਤੇਰੇ ਮੁੰਦਰਾਂ ਕਿਹੜੀਆਂ ਪਾਈਆਂ? ਹੁਣ ਗੁਰੂ ਨਾਨਕ ਨੇ ਮੁੰਦਰਾਂ ਕਿਹੜੀਆਂ ਪਾਈਆਂ? ਲੈ ਇੰਨੀ ਗੱਲ ਸੁਣ ਕੇ ਸਾਡੇ ਦਿਮਾਗ ਦੇ ਵਿੱਚ ਗੁਰਬਾਣੀ ਆਉਣੀ ਚਾਹੀਦੀ ਹੈ। ਰੋਜ਼ ਪੜ੍ਹਦੇ ਹਾਂ ਅਸੀਂ ਵੀ ਮਹਾਰਾਜ ਨੇ ਕਿਹੜੀਆਂ ਮੁੰਦਰਾਂ ਪਾਈਆਂ, ਕਿਹੜਾ ਡੰਡਾ ਲਿਆ, ਕਿਹੜੇ ਖਿੰਸਾ ਫੜੀ ਹੱਥ ਵਿੱਚ। ਹੁਣ ਤਿੰਨ ਚਾਰ ਗੱਲਾਂ ਸਾਹਮਣੇ ਦੱਸੀਆਂ ਗਈਆਂ ਅਤੇ ਗੁਰਬਾਣੀ ਦੀ ਪੌੜੀ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ ਜੇ ਰੋਜ਼ ਪੜ੍ਹਦੇ ਹਾਂ ਤਾਂ। ਮੇਰਾ ਅਕਾਲ ਸਤਿਗੁਰੂ ਮਹਾਰਾਜ ਜੀ ਕਹਿੰਦੇ ਮੁੰਦਾ ਸੰਤੋਖ, ਮੇਰੇ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ ਨੇ। ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ, ਪੱਤ ਦੇ ਕਰਮ ਕਰਦਾ ਮੈਂ, ਧਿਆਨ ਦੀ ਵਿਭੂਤੀ ਲਾਉਣਾ, ਮੈਨੂੰ ਸਵਾਹ ਮਲਣ ਦੀ ਲੋੜ ਨਹੀਂ ਪੈਂਦੀ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਤੁਸੀਂ ਕਹਿੰਦੇ ਆ ਵਿਆਹ ਨਹੀਂ ਕਰਾਉਣਾ, ਕੁਆਰੇ ਰਹਿਣਾ, ਕਹਿੰਦੇ ਮੇਰੀ ਜੁਗਤੀ ਕੁਆਰੀ ਕਾਇਆ ਮੇਰੀ। ਪਰਮੇਸ਼ੁਰ ਨੇ ਦੋ ਚੀਜ਼ਾਂ ਬਣਾਈਆਂ ਨੇ, ਔਰਤ ਅਤੇ ਮਰਦ, ਤੋਂ ਅੱਗੇ ਸੰਸਾਰ ਦਾ ਵਿਸਥਾਰ ਹੁੰਦਾ, ਤੁਸੀਂ ਰੱਬ ਦੇ ਕਾਨੂੰਨ ਤੋਂ ਭਗੌੜੇ ਹੋ ਗਏ। ਮਹਾਰਾਜ ਨੇ ਗ੍ਰਸਥ ਜੀਵਨ ਨੂੰ ਪ੍ਰਧਾਨ ਕਿਹਾ, ਮੇਰੇ ਪਾਈਆਂ ਹੋਈਆਂ ਨੇ ਉਹ ਬਾਣੀ। ਮਹਾਰਾਜ ਨੇ ਫਿਰ ਪੂਰੀ ਪੌੜੀ ਉਚਾਰਨ ਕੀਤੀ, ਜਪਜੀ ਸਾਹਿਬ ਜੀ ਕਿਤੇ ਧਿਆਨ ਨਾ ਪੜ ਗਏ ਨਾ ਅਸੀਂ, ਇੱਕ ਇੱਕ ਪੌੜੀ ਦੇ ਪਿੱਛੇ ਘਟਣਾ ਹੈ, ਇੱਕ ਇੱਕ ਪੌੜੀ ਦੇ ਪਿੱਛੇ ਕਿਸੇ ਨਾਲ ਵਿਚਾਰ ਚੱਲਦੀ ਹੈ। ਜਿਨ੍ਹਾਂ ਕੰਮਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਰੋਕਿਆ ਜਿਹੜੇ ਸਾਹਮਣੇ ਬੈਠੇ ਆ ਨਾ, ਵੀ ਆਹ ਕੰਮ ਨਹੀਂ ਕਰਨਾ, ਬੜੇ ਦੁੱਖ ਨਾਲ ਕਹਿਣਾ ਪੈਂਦਾ, ਜਿਹੜੇ ਰੋਜ਼ ਬਾਬੇ ਨਾਨਕ ਦੀ ਬਾਣੀ ਪੜ੍ਹਦੇ ਆ ਉਹੀ ਕੰਮ ਉਲਟ ਕਰੀ ਜਾਂਦੇ ਆ। ਬਾਬਾ ਤੂੰ ਉਹਨਾਂ ਨੂੰ ਰੋਕਿਆ ਸੀ, ਅਸੀਂ ਕਰਾਂਗੇ। ਨਾ ਕਿਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਅਸੀਂ ਧਿਆਨ ਨਾਲ ਪੜ੍ਹਦੀ ਹੈ ਨਾ, ਪਹਿਲੀ ਪੌੜੀ, ਪਹਿਲੀ ਪੌੜੀ ਦੀ ਵਿਚਾਰ ਸਮਝ ਕੇ ਗੁਰੂ ਨਾਨਕ ਪਾਤਸ਼ਾਹ ਜੀ ਕੀ ਕਹਿੰਦੇ ਆ, ਅਸੀਂ ਕੀ ਕਰਦੇ ਹਾਂ, ਸ਼ਰਮ ਆਉਣ ਲੱਗ ਜਾਂਦੀ ਹੈ ਵੀ ਬਾਬਾ ਤੂੰ ਤਾਂ ਸਾਨੂੰ ਇਹਨਾਂ ਕੰਮਾਂ ਤੋਂ ਰੋਕਿਆ, ਸਾਨੂੰ ਛੱਡੋ, ਤੂੰ ਤਾਂ ਉਹਨਾਂ ਨੂੰ ਰੋਕਿਆ ਜਿਹੜੇ ਕਰਮ ਕਾਂਡ ਕਰਦੇ ਸੀ, ਪਰ ਅਸੀਂ ਤੇਰੇ ਸਿੱਖ ਹੋ ਕੇ, ਅਸੀਂ ਤੇਰੇ ਬੱਚੇ ਹੋ ਕੇ, ਅਸੀਂ ਤੇਰੇ ਚਰਨਾਂ ਵਿੱਚ ਬੈਠ ਕੇ ਵੀ ਉਹੀ ਕੰਮ ਕਰੀ ਜਾਂਦੇ ਹਾਂ। ਇਹਦਾ ਮਤਲਬ ਅਸੀਂ ਬਾਗੀ ਹੋ ਗਏ, ਪਿਓ ਦੀ ਬੁੱਕਲ ਵਿੱਚ ਬਹਿ ਕੇ ਕਹਿੰਦੇ ਹਾਂ ਬਾਪੂ ਤੇਰੀ ਗੱਲ ਨਹੀਂ ਮੰਨਣੀ। ਇਹ ਸਾਡੇ ਹਾਲਾਤ ਨੇ, ਹੁਣ ਪਤਾ ਕਿਵੇਂ ਲੱਗੇਗਾ? ਬਾਣੀ ਦੀ ਪੰਗਤੀ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਝਾਤ ਮਾਰਨੀ ਹੈ, ਮੇਰੇ 'ਚ ਹੈ ਕਿ ਨਹੀਂ ਹੈ।
ਸਤਿਗੁਰੂ ਪਾਤਸ਼ਾਹ ਨੇ ਜਿੰਨੀ ਬਾਣੀ ਉਚਾਰਨ ਕੀਤੀ, ਗੁਰਤਾ ਗੱਦੀ ਦੇਣ ਵੇਲੇ ਇੱਕ ਪੋਥੀ ਤਿਆਰ ਹੋ ਗਈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਬਾਬੇ ਫਰੀਦ ਦੀ ਬਾਣੀ ਸੱਚ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ। ਅਤੇ ਕਮਾਲ ਦੀ ਗੱਲ ਹੈ, ਬਾਬਾ ਫਰੀਦ ਜੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੋਂ, ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਲਗਭਗ 125 ਸਾਲ ਪਹਿਲਾਂ ਸੰਸਾਰ ਤੋਂ ਸਰੀਰਕ ਤੌਰ 'ਤੇ ਜਾ ਚੁੱਕੇ ਆ। 125 ਸਾਲ ਪਹਿਲਾਂ ਸਰੀਰਕ ਤੌਰ 'ਤੇ ਜਾ ਚੁੱਕੇ ਨੇ, ਉਹਨਾਂ ਦੀ ਬਾਣੀ ਉਹਨਾਂ ਦੇ ਪੜਪੋਤਰੇ ਕੋਲ ਆ ਪਾਕਪਟਨ ਦੇ ਵਿੱਚ। ਮਹਾਰਾਜ ਨੇ ਉਹਦੇ ਇਹ ਗੱਲਾਂ ਸੁਣੀਆਂ ਵੀ ਇਹ ਬਾਬੇ ਫਰੀਦ ਦੀ ਬਾਣੀ ਹੈ, ਬੜੀ ਪਿਆਰੀ ਹੈ, ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪੈਦਲ ਤੁਰ ਕੇ ਪਾਕਪਟਨ ਦੇ ਵਿੱਚ ਬਾਬਾ ਫਰੀਦ ਜੀ ਦੇ ਪੜਪੋਤੇ ਨੂੰ ਮਿਲਣ ਵਾਸਤੇ ਗਏ। ਵਿਚਾਰ ਕੀਤੀ, ਬਾਣੀ ਸੁਣੀ, ਮੁੜਿਆ ਏ, ਪਤਾ ਲੱਗਿਆ ਬਾਣੀ ਬਹੁਤ ਕੰਮ ਦੀ ਹੈ, ਅਕਾਲੀ ਬਾਣੀ ਹੈ। ਦੁਬਾਰਾ ਫਿਰ ਗਏ, ਫਿਰ ਵਿਚਾਰਾਂ ਕੀਤੀਆਂ, ਬਾਣੀ ਸੁਣੀ ਅਤੇ ਭੇਟਾ ਪ੍ਰੇਮ ਦੀ ਦਿੱਤੀ, ਮੁੜਿਆ ਏ। ਤੀਜੀ ਵਾਰੀ ਜਦੋਂ ਗਏ ਉਦੋਂ ਨੂੰ ਬਾਬੇ ਫਰੀਦ ਦੇ ਪੜਪੋਤੇ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਗੂੜਾ ਪ੍ਰੇਮ ਪੈ ਗਿਆ। ਹੁਣ ਤੀਜੀ ਵਾਰੀ ਆ ਗਏ ਨਾ, ਗੱਲਾਂ ਕੀਤੀਆਂ ਬਾਬੇ ਫਰੀਦ ਜੀ ਦੀਆਂ, ਦੇਖੋ ਵੀ ਤੁਹਾਡੇ ਬਾਪੂ ਜੀ ਤੁਹਾਡੇ ਦਾਦਾ ਪੜਦਾਦਾ ਜੀ ਕੀ ਕਹਿੰਦੇ ਆ, ਕੀ ਮੰਗਦੇ ਆ ਰੱਬ ਤੋਂ, ਤੁਹਾਨੂੰ ਪਤਾ ਲੱਗ ਗਿਆ ਕੀ ਮੰਗਿਆ? ਉਹ ਕਹਿੰਦੇ ਸਾਨੂੰ ਦੱਸ ਦਿਓ। ਕਹਿੰਦੇ ਦੇਖੋ ਤੁਹਾਡਾ ਬਾਬਾ ਜੀ ਕਹਿੰਦੇ ਆ ਸ਼ੇਖ ਫਰੀਦ ਹੈ ਖੈਰ ਦੀਜੇ ਬੰਦਗੀ, ਰੱਬ ਤੋਂ ਬੰਦਗੀ ਮੰਗ ਰਹੇ ਆ, ਸਾਨੂੰ ਵੀ ਮੰਗਣੀ ਚਾਹੀਦੀ ਹੈ, ਮਹਾਰਾਜ ਜੀ ਸਾਨੂੰ ਬੰਦਗੀ ਦਿਓ। ਗੁਰੂ ਜੀ ਕਹਿੰਦੇ ਭਰੋਸਾ ਰੱਖਿਓ, ਜੇ ਤੁਸੀਂ ਰੱਬ ਦੀ ਬੰਦਗੀ ਮੰਗ ਲਈ, ਦੁਨੀਆਂ ਦੇ ਸਾਰੇ ਸੁੱਖ ਤੁਹਾਡੇ ਪਿੱਛੇ ਆ ਜਾਣੇ ਹੈ, ਇਕੱਲਾ ਇਕੱਲਾ ਮੰਗਣ ਦੀ ਲੋੜ ਨਹੀਂ ਪੈਂਦੀ। ਅਸੀਂ ਅੱਜ ਇਕੱਲਾ ਇਕੱਲਾ ਮੰਗਦੇ, ਮਹਾਰਾਜ ਜੀ ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਵੀ ਦੇ ਦੇ, ਜਿਹੜੀ ਚੀਜ਼ ਮੰਗਣੀ ਸੀ ਉਹ ਮੰਗੀ ਨਹੀਂ ਕਿਤੇ। ਮਹਾਰਾਜ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਨਿੱਕੀਆਂ ਮੋਟੀਆਂ ਗੱਲਾਂ ਛੱਡੋ, ਸਾਰਾ ਸੰਸਾਰ ਤੇਰਾ ਹੋ ਜਾਊਗਾ, ਪਰ ਹੋ ਕੇ ਦੇਖ ਇੱਕ ਵਾਰੀ। ਗੁਰੂ ਦਾ ਬਣਨਾ ਬਹੁਤ ਔਖਾ, ਜਿਹੜਾ ਬਣ ਗਿਆ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਵਿਸ਼ਵਾਸ ਐਡਾ ਹੈ। ਕਹਿੰਦੇ ਜੈ ਜੈ ਪੇਖੋ ਤਾਂ ਹੈ ਹਜੂਰ, ਦੂਰ ਕਤ ਹੋਣਾ ਜਾਈ, ਮੇਰੇ ਨਾਲ ਹੀ ਰਹਿੰਦਾ ਹਰ ਵੇਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਦਾ ਅੰਗ ਸੰਗੇ, ਉਹ ਸਦਾ ਹੀ ਅੰਗ ਸੰਗ ਰਹਿੰਦਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਪੋਥੀ ਬਣੀ ਬਾਬਾ ਫਰੀਦ ਜੀ ਦੀ ਬਾਣੀ ਲਈ, ਕਮਾਲ ਦੀ ਗੱਲ ਹੈ, ਜਿਹਨੂੰ ਲੋਕ ਸ਼ੂਦਰ ਕਹਿੰਦੇ ਸੀ, ਚਮਾਰ ਕਹਿੰਦੇ ਸੀ, ਸੈਨਾਈ ਕਹਿੰਦੇ ਸੀ, ਉਹਨਾਂ ਦੀ ਬਾਣੀ ਵੀ ਬਾਬੇ ਨਾਨਕ ਨੇ ਇਕੱਠੀ ਕਰ ਲਈ। ਭਗਤਾਂ ਦੀ ਬਾਣੀ ਇਕੱਠੀ ਕੀਤੀ, ਆਪਣੀ ਬਾਣੀ ਦੀ ਪੋਥੀ ਬਣਾ ਕੇ ਇੱਕ ਪੋਥੀ ਵੱਡੀ ਬਣ ਗਈ, ਅਤੇ ਗੁਰਤਾ ਗੱਦੀ ਦੇਣ ਵਾਲੇ ਬਾਬੇ ਲਹਿਣਾ ਜੀ ਨੂੰ ਉਹ ਪੋਥੀ ਸੌਂਪ ਕੇ ਕਿਹਾ, ਪੁਰਖਾ ਇਹ ਅਕਾਲੀ ਬਾਣੀ ਹੈ, ਇਹਦੇ ਵਿੱਚ ਕੋਈ ਵਾਧ ਘਾਟ ਨਹੀਂ ਹੋਣੀ ਚਾਹੀਦੀ, ਮਿਲਾਵਟ ਨਹੀਂ ਹੋਣੀ ਚਾਹੀਦੀ, ਧਿਆਨ ਰੱਖਣਾ, ਇਹ ਪੜ੍ਹਨੀ ਹੈ ਅਤੇ ਪੜ੍ਹਾਉਣੀ ਹੈ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਉਹਦੇ ਵਿੱਚ ਆਪਣੇ 62 ਸ਼ਲੋਕ ਲਿਖ ਕੇ ਦਰਜ ਕੀਤੇ। ਹੁਣ ਇੰਨੀ ਪੋਥੀ ਹੋਰ ਵੱਧ ਗਈ, ਇਹ ਪੋਥੀ ਆ ਗਈ ਬਾਬਾ ਅਮਰਦਾਸ ਜੀ ਕੋਲੇ, ਗੁਰੂ ਅਮਰਦਾਸ ਜੀ ਬਣ ਗਏ, ਅਤੇ ਗੁਰੂ ਅਮਰਦਾਸ ਜੀ ਨੇ ਦੋਨਾਂ ਗੁਰੂ ਪਾਤਸ਼ਾਹਾਂ ਦੀ ਬਾਣੀ, ਭਗਤਾਂ ਦੀ ਬਾਣੀ ਸਾਂਭ ਕੇ ਰੱਖੀ, ਆਪਣੀ ਬਾਣੀ ਜਿੰਨੀ ਵੀ ਉਚਾਰਨ ਕੀਤੀ ਸੀ ਉਹਨੂੰ ਨਾਲ ਰਲਾ ਕੇ ਪੋਥੀ ਦਾ ਆਕਾਰ ਵੱਡਾ ਹੋ ਗਿਆ, ਪੋਥੀ ਦੀ ਬਾਣੀ ਆ ਗਈ ਗੁਰੂ ਰਾਮਦਾਸ ਮਹਾਰਾਜ ਕੋਲੇ। ਜਿਹੜਾ ਰੋਲਦਾ ਫਿਰਦਾ ਸੀ, ਜਿਹੜਾ ਭੁੱਖਾ ਫਿਰਦਾ ਸੀ, ਬਚਪਨ ਦੇ ਵਿੱਚ ਯਤੀਮ ਹੋ ਗਿਆ, ਮਾਂ ਬਾਪ ਮਰ ਗਏ, ਚਾਚੇ ਤਾਇਆਂ ਨੇ ਸਾਂਭਣ ਤੋਂ ਇਨਕਾਰ ਕਰਤਾ, ਘੁੰਗੜੀਆਂ ਵੇਚ ਕੇ ਗੁਜ਼ਾਰਾ ਕੀਤਾ, ਲੋਕ ਕਹਿੰਦੇ ਸੀ ਇਹ ਭੁੱਖਾ ਮਰੂ, ਇਹਦੇ ਘਰੇ ਕੁਝ ਨਹੀਂ ਹੋਣਾ, ਉਹ ਗੁਰੂ ਅਮਰਦਾਸ ਮਹਾਰਾਜ ਨੇ ਐਡੀ ਕਿਰਪਾ ਕਰਤੀ, ਅੱਜ ਧੰਨ ਗੁਰੂ ਰਾਮਦਾਸ ਦੇ ਘਰੋਂ ਪੂਰਾ ਸੰਸਾਰ ਰੱਜ ਕੇ ਜਾਂਦਾ ਹੈ। ਦੁਨੀਆਂ 'ਚ ਕੋਈ ਥਾਂ ਹੀ ਐਸਾ ਹੈ ਨਹੀਂ ਜਿੱਥੇ 24 ਘੰਟੇ ਲੰਗਰ ਚੱਲਦਾ ਹੋਵੇ। ਇਹ ਇੱਕੋ ਹੀ ਇੱਕ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਥਾਨ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਨਾਲ ਰਚੀ ਅਤੇ ਬਾਣੀ ਦੀ ਪੋਥੀ ਆ ਗਈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕੋਲੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਬਾਣੀ ਇਕੱਠੀ ਕਰਤੀ। ਕਿਉਂ ਇਕੱਠੀ ਕਰਨ ਦਾ ਕਾਰਨ ਹੈ, ਇਦੋਂ ਤੱਕ ਨਕਲੀ ਗੁਰੂਆਂ ਨੇ ਕਾਪੀ ਕਰਨੀ ਸ਼ੁਰੂ ਕਰਤੀ ਸੀ, ਮਿਲਾਵਟ ਕਰਨੀ ਸ਼ੁਰੂ ਕਰਤੀ, ਕੱਚੀ ਬਾਣੀ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰਤਾ ਸੀ। ਅਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਜਿਲਦ ਕਰਕੇ ਸਾਰੀ ਬਾਣੀ ਇਕੱਠੀ ਕਰਕੇ
इनू पोथी साहब का नाम दे के सचखंड श्री हरिमंदर साहब की तैयारी हुई। पहला प्रकाश गुरु अर्जन देव पातशाह जी ने हरिमंदर साहब दे विच कीता ते पहले हैड ग्रंथी बाबा बुढ़ा साहब जी ने बनाया। तो महाराज जी हुण कोले बैठे ने, बाबा जी ने कहे बाबा जी खोलो ग्रंथ, आवाजा लो, हुक्मनामा लो। बाबा बुढ़ा साहब जी ने प्रकाश किया पोथी साहब का, तो आवाजा आया सूही महला पंजवां, संतां के कारज आप खलोया, हर कम करावन आया राम, धरत सुहावी ताल सुहावा, बिच अमृत जल छाया राम। चारे पासे अमृत, बिच हरिमंदर है, हरिमंदर विच बाणी का प्रकाश हो गया, पासे पानी है। निशानी रेती महाराज कहिंदे चारे धर्मां दे लोक इत्थे आउण, किसे धर्म का किसे जात का किसे मजहब का इत्थे आवे, पानी विच नहाले ते बाणी च वड़जे, पानी नाल नहावे बाणी दावे भला हो जूगा। ऊंच नीच तां खत्म करती महाराज ने, छेवें पातशाह जी ने, सतवें पातशाह जी ने, अठवें पातशाह जी ने बाणी का उच्चारण नहीं किया। कई साल लंघे बाणी का उच्चारण नहीं होया। फिर धन गुरु तेग बहादुर साहब महाराज जी ने बाणी का उच्चारण किया, बाणी रची 59 शब्द 57 श्लोक गुरु तेग बहादुर साहब जी ने रचे। 59 शब्द जिहड़े आ गुरु गोबिंद सिंह महाराज जी कोले, 57 श्लोक दिल्ली के चांदनी चौंक के विचों गुरु तेग बहादुर साहब जी ने भाई जैता जी नूं दे के बाणी भेजी, जाओ गोबिंद राय नूं इह बाणी सौंप दिओ। बड़ी बुकल दे विच संभाल के लैके आया भाई जैता जी, सामभ के, बहुत कीमती दात है उन्हें सामभ के लैके आया। सतगुरु गोबिंद राय पातशाह जी दे अगे पेश की, लो महाराज जी ये खजाना महाराज ने भेजिया। कलगीधर दशमेश पिता ने नमस्कार की, मत्थे लाया, उन खजाने सांभिया, तो मुड़ के फिर द्वारा गए, द्वारा थोड़ा पता विशीस लैके आई। फिर जदों कलगीधर दशमेश पिता महाराज जी गुरु तेग बहादुर साहब की शहादत तो बाद गुरता गदी ते बहिंदे है, बाणी उचार हुंदी, बाणी गाउंदे, कीर्तन करदे आ, नगारे वजदे आ, तैयारियां जंगा युद्धां दीआं हुंदीआं ने, ते संगत कहिंदी महाराज सानू बाणी दे अर्थ सुणाओ। गुरसिख कहिंदे ने अमृत छकण तों बाद सानू बाणी दे अर्थ सिखाओ। सच्चे पातशाह कहिंदे कोई नहीं, समां आएगा जरूर सिखावांगे। फिर जदों सच्चे पातशाह महाराज जी 14 जंगा लड़ के, 14 जंगा जित के परिवार को शहीद करवा के, बच्चे शहीद करवा के, जाना तो प्यारे सिंह शहीद करवा के, सिंघणियां शहीद करवा के, अपनी प्यारी मां शहीद करवा के, जो नंगे पैरी जाते हुए माछीपाड़ के जंगलों में कहते हैं मित्र प्यारे नू हाल मुरीदां दा कहना, तो बिन रोग रजाइयां दा ओढ़न नाग निवासां दे रहना। इत्थे होका देके सच्चे पातशाह जी अगे मार्ग पैंडा तय करते हैं। दीना कांगड़ की धरती से आके सच्चे पातशाह औरंगजेब नूं एक जफरनामा लिख दिया, उन्हें कहिंदे जित दी चिट्ठी, जफरनामा फारसी का शब्द है। वह चिट्ठी लिख दिया, वह चिट्ठी के नाल चिट्ठी के बचन पढ़ के औरंगजेब की मौत होंदी है। कलगीधर दशमेश पिता महाराज जी अगे चले जाते हैं, यह चिट्ठी लैके भाई दया सिंह, भाई धर्म सिंह घोड़िया से सवार उक जाते हैं। हुण दीने कांगड़ तो मालवे तो औरंगाबाद जाना है, टाइम बहुत लगना है, रास्ते विच नदियां भी है, रास्ते विच बिखड़े पेंडे भी है, जंगल भी पार करने ने, कई दिन लगने। इधर महाराज सच्चे पातशाह दीना कांगड़ तो अगे चले गए, कोटकपुरे गए, मुक्तसर की जंग हुई वो जीती। फिर कलगीधर दशमेश पिता महाराज जी दमदमा साहब की धरती से आके कमर कसा खोलिया। इत्थे आके महाराज जी ने कमर कसा खोलिया, हुण दीवान लगदे संगत आउंदियां ने, सतगुरु पातशाह महाराज जी नूं संघां ने फेर किया, महाराज जी हुण तां आपां कोल टाइम हैगा, हुण सानूं अर्थ सिखा दिओ बाणी दे। महाराज कहिंदे ठीक है, जाओ गुरु ग्रंथ साहिब महाराज जी पोथी साहब लैके आओ। हुण पोथी साहब धीरमलियां कोले आ, धीरमलियां कोले गए, उन्होंने जवाब देता, द्वारा गए जवाब देता, फिर गए उन्होंने कौड़ा बचन कहता जी गुरु समर्थ है, गुरु पूरा आपकी बाणी आपे लिख ले। हुण विद्वानां दा इत्थे मनना है दो चीज़ां इत्थे सामने आउंदियां ने, जे तो गुरु से भरोसा करना भी समर्थ गुरु है, फिर तो जोत एक आप कहने ना दसा पातशाहियों की आत्मिक जोत धन धन श्री गुरु ग्रंथ साहिब महाराज जामे दास होए ने, जोत एक रही है,
ਜਿਹੜੀ ਜੋਤ ਗੁਰੂ ਨਾਨਕ ਪਾਤਸ਼ਾਹ ਨੇ ਚਲਾਤੀ ਬਾਬਾ ਲੈਣਾ ਦੇ ਵਿੱਚ ਆਈ, ਸਰੀਰ ਬਦਲਿਆ ਉਹੀ ਜੋਤ ਗੁਰੂ ਅਮਰਦਾਸ ਵਿੱਚ ਆਈ, ਸਰੀਰ ਬਦਲਿਆ ਉਹੀ ਜੋਤ ਦਸਾਂ ਜਾਮਿਆਂ 'ਚ ਆਈ। ਹੁਣ ਜੋਤ ਨੂੰ ਤਾਂ ਪਤਾ ਹੈ ਵੀ ਜਿਹੜਾ ਕੰਮ ਪਹਿਲੇ ਜਾਮੇ 'ਚ ਕੀਤਾ ਹੁਣ ਵੀ ਕਰ ਸਕਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਾ ਉਚਾਰਨ ਕੀਤਾ, ਭਾਈ ਮਨੀ ਸਿੰਘ ਜੀ ਨੇ ਬਾਣੀ ਲਿਖੀ, ਬਾਬਾ ਦੀਪ ਸਿੰਘ ਜੀ ਨਾਲ ਉਤਾਰੇ ਕਰਦੇ ਰਹੇ ਬਾਣੀ। ਇੱਕ ਓਂਕਾਰ ਤੋਂ ਲੈ ਕੇ 30 ਰਾਗਾਂ ਦੇ ਵਿੱਚ 5 ਗੁਰੂ ਸਾਹਿਬਾਂ ਦੀ ਬਾਣੀ ਦਰਜ ਕੀਤੀ, 15 ਭਗਤਾਂ ਦੀ, 11 ਭੱਟਾਂ ਦੀ, 3 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ। ਉਸ ਤੋਂ ਬਾਅਦ 31ਵਾਂ ਰਾਗ, ਹਰੇਕ ਰਾਗ ਦੇ ਵਿੱਚ ਜਿਹੜੇ ਰਾਗ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤੇ ਸੀ ਉਹਨਾਂ ਰਾਗਾਂ ਦੇ ਵਿੱਚ ਉਹ ਬਾਣੀ ਨਾਲ ਨਾਲ ਦਰਜ ਕੀਤੀ। ਇੱਕੋ ਹੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੈ ਜਿਹਦੇ ਵਿੱਚ ਹੋਰ ਕਿਸੇ ਗੁਰੂ ਦੀ ਬਾਣੀ ਨਹੀਂ ਹੈ, ਉਹ ਹੈ 31ਵਾਂ ਰਾਗ, ਰਾਗ ਜੈ ਜਾਵੰਤੀ ਮਹੱਲਾ 9। ਵੀ ਉਹਦੇ ਵਿੱਚ ਸ਼ਬਦ ਆਉਂਦਾ ਇੱਕ, ਬੀਤ ਜੈ ਹੈ ਜਨਮ ਆਕਾਜ ਰੇ, ਤੇਰਾ ਜਨਮ ਬੀਤਦਾ ਜਾਂਦਾ, ਚਿੰਤਾ ਕਿਉਂ ਨਹੀਂ ਕਰਦਾ। ਫਿਰ ਕਲਗੀ ਧਰ ਦਸਮੇਸ਼ ਪਿਤਾ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਾਲ ਰਲਾ ਕੇ 31 ਰਾਗ ਬਣਾ ਕੇ ਕਲਮਾਂ ਦੇ ਨਾਲ ਸ਼ਾਹੀ ਦੇ ਨਾਲ ਪੂਰੀ ਬਾਣੀ ਲਿਖੀ, ਜਲਦ ਬੰਨੀ ਗਈ ਅਤੇ ਇਸ ਬਾਣੀ ਨੂੰ, ਇਸ ਗ੍ਰੰਥ ਨੂੰ ਸੰਪੂਰਨ ਕੀਤਾ। ਹਾਲੇ ਗੁਰੂ ਗ੍ਰੰਥ ਸਾਹਿਬ ਨਹੀਂ ਬਣੇ, ਹਾਲੇ ਗ੍ਰੰਥ ਨੂੰ ਪੂਰਾ ਕਰਕੇ ਮਹਾਰਾਜ ਨੇ ਕਿਹਾ ਇਹ ਧੁਰਕੀ ਬਾਣੀ, ਅਕਾਲੀ ਬਾਣੀ ਹੈ, ਜਿਹੜਾ ਪੜ੍ਹੂਗਾ ਉਹਦਾ ਪਾਰ ਉਤਾਰਾ ਹੋ ਜਾਣਾ ਹੈ। ਜਿੰਨੀ ਸ਼ਾਹੀ ਬਚੀ, ਕਲਮਾਂ ਬਚੀਆਂ, ਉੱਥੇ ਮਹਾਰਾਜ ਨੇ ਸਰੋਵਰ ਦੇ ਵਿੱਚ ਪਾਤੀਆਂ। ਉੱਥੇ ਗੁਰਦੁਆਰਾ ਸਾਹਿਬ ਬਣਿਆ ਇੱਕ ਲਿਖਣ ਸਰ ਸਾਹਿਬ ਅੱਜ ਵੀ ਹੈ। ਮੰਨਿਆ ਜਾਂਦਾ ਵੀ ਜਿਹੜਾ ਉੱਥੇ ਬੈਠ ਕੇ 35 ਲਿਖ ਲੈਂਦਾ ਨਾ, 35 ਊੜਾ ਐੜਾ, ਉਹਨੂੰ ਬਹੁਤ ਗਿਆਨ ਆ ਜਾਂਦਾ। ਇਹਦਾ ਮਤਲਬ ਗੁਰੂ ਨਾਨਕ ਪਾਤਸ਼ਾਹ ਨੇ 35 ਦੀ ਗੱਲ ਕੀਤੀ, ਊੜੇ ਆੜੇ ਦੀ ਗੱਲ ਕੀਤੀ ਪੱਟੀ ਬਾਣੀ ਦੇ ਵਿੱਚ। ਫਿਰ ਭਗਤਾਂ ਬਾਣੀ ਵਿੱਚ ਵੀ ਪੱਟੀ ਦੀ ਗੱਲ ਆਉਂਦੀ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ 35 ਦਾ ਉਚਾਰਨ ਕੀਤਾ, ਬਾਣੀ ਲਿਖੀ, ਅਤੇ ਅੱਜ ਸਾਡੇ ਸਿੱਖਾਂ ਕੋਲ ਊੜਾ ਆੜਾ ਭੁੱਲ ਹੀ ਗਿਆ। ਡਿਗਰੀਆਂ ਬਹੁਤ ਲੈ ਲਈਆਂ ਅਸੀਂ, ਕੋਈ MA ਹੋ ਗਿਆ, ਕੋਈ BEd ਹੋ ਗਿਆ, ਕੋਈ PhD ਕਰ ਗਿਆ, ਪਰ ਊੜੇ ਆੜੇ ਤੋਂ ਸੱਖਣੇ ਹੋ ਗਏ, ਸਾਡੇ ਅਵੇਸਲੇ ਪੜ੍ਹਨੇ, ਨੰਗਾਂ ਅਤੇ ਨਈਆਂ ਦਾ ਉਚਾਰ ਨਹੀਂ ਹੋਰ ਕਰਤਾ। ਸਕੂਲਾਂ ਵਿੱਚ ਬੱਚਿਆਂ ਨੂੰ ਹੋਰ ਹੀ ਕੁਛ ਪੜ੍ਹਾਇਆ ਜਾਂਦਾ, ਕੋਈ ਆਊਆਂ ਕਹੀ ਜਾਂਦਾ, ਕੋਈ ਨਈਆਂ ਕਹੀ ਜਾਂਦਾ, ਸ਼ੁੱਧ ਉਚਾਰਨ ਹੀ ਖਤਮ ਹੋ ਗਿਆ। ਕਾਰਨ ਕੀ? ਅਸੀਂ ਅਵੇਸਲੇ ਹੋ ਗਏ। ਕਿਤੇ ਆਪਣੇ ਆਪ ਨੂੰ ਪੁੱਛ ਕੇ ਦੇਖੀਏ ਤਾਂ ਅਸੀਂ ਗੁਰੂ ਦੀ ਬਾਣੀ ਨੂੰ ਕਿੰਨਾ ਕੁ ਪ੍ਰੇਮ ਕਰਦੇ ਹਾਂ। ਆਪਣੇ ਬੱਚਿਆਂ ਨੂੰ ਖਾਸ ਕਰਕੇ 4 ਅੱਖਰਾਂ ਦੇ ਉਚਾਰਨ ਸ਼ੁੱਧ ਸਿਖਾਓ। ਕੱਕੇ ਵਾਲੀ ਲੈਣ 'ਚ ਆਉਂਦਾ ਲੰਘਾ, ਚੱਚੇ ਵਾਲੀ ਲੈਣ 'ਚ ਅਖੀਰ 'ਚ ਆਉਂਦਾ ਨੰਗਿਆ, ਟੈਂਕੇ ਵਾਲੀ ਲੈਣ 'ਚ ਆਉਂਦਾ ਅਣਾਣਾ, ਉਹਨੂੰ ਨਾਣਾ ਬੋਲਿਆ ਜਾਂਦਾ। ਨੰਨੇ ਦੀ ਆਵਾਜ਼ ਪਹਿਲਾਂ ਆਉਂਦੀ ਹੈ, ਅਣਾ ਦੀ ਬਾਅਦ 'ਚ ਆਉਂਦੀ ਹੈ, ਨਹੀਂ ਅਣਾਣਾ ਅਤੇ ਯਈਆ ਰਾਰਾ ਲੱਲਾ ਵਾਹਵਾ, ਉੱਥੇ ਡਾੜਾ ਬੋਲਿਆ ਜਾਂਦਾ, ਡੱਡੇ ਦੀ ਆਵਾਜ਼ ਪਹਿਲਾਂ ਆਉਂਦੀ। ਮਹਾਰਾਜ ਕਹਿੰਦੇ ਨਹੀਂ, ਅੜਾੜਾ ਊੜਾ ਪਹਿਲਾ ਅੱਖਰ ਅਤੇ ਅਖੀਰਲਾ ਅੱਖਰ, ਆੜਾ ਪਹਿਲਾ ਅਤੇ ਅਖੀਰਲਾ ਅੱਖਰ, ਉੱਥੇ ਅੜਾ ਦੀ ਆਵਾਜ਼ ਆ ਰਹੀ ਹੈ, ਡਾੜੀ ਨਹੀਂ ਆਉਂਦੀ। ਇਹ 4 ਅੱਖਰ ਸਾਨੂੰ ਬੱਚਿਆਂ ਨੂੰ ਸ਼ੁੱਧ ਸਿਖਾਉਣੇ ਪੈਣਗੇ, ਫਿਰ ਹੀ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ। ਦੁਨੀਆਂ ਦੇ ਵਿਦਵਾਨਾਂ ਨੇ ਕਾਇਦੇ ਲਿਖੇ, ਉਹਨਾਂ ਨੇ ਕਿਹਾ ਕੱਕਾ ਕੁਰਸੀ, ਕੱਕਾ ਖੰਭ, ਗੱਗਾ ਗੁਬਾਰਾ, ਘੱਗਾ ਘੋੜਾ, ਨੰਗਾ, ਕੋਈ ਅਰਥ ਹੀ ਨਹੀਂ ਆਇਆ। ਕਹਿੰਦੇ ਖਾਲੀ ਹੈ, ਇਹਦਾ ਕੋਈ ਅਰਥ ਨਹੀਂ ਬਣਦਾ। ਮਹੀਆਂ ਵੀ ਖਾਲੀ ਹੈ, ਰਾਣਾ ਵੀ ਖਾਲੀ ਹੈ, ਰਾੜਾ ਵੀ ਖਾਲੀ ਹੈ, ਕਮਾਲ ਹੋ ਗਈ। ਇਹ ਚਾਰੇ ਔਖੇ ਸੀ, ਚਾਰੇ ਖਾਲੀ ਕਰਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ 4 ਤੋਂ ਹੀ ਕੰਮ ਲੈ ਲਿਆ। ਕਹਿੰਦੇ ਖਾਲੀ ਨਹੀਂ ਹੈ, ਭਰੇ ਹੋਏ ਨੇ। ਸਮਝ ਉਹਨੂੰ ਆਊ ਜਿਹੜਾ ਗੁਰੂ ਦੀ ਮੱਤ ਲੈ ਲੂਗਾ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਭੁੱਲਾਂ ਦੀ ਖਿਮਾ ਕਰਨੀ, ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਿਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ, ਜੀਉ ਪਿੰਡ ਸਾਹਿਬ ਸੰਤ ਉਚੇਤੇ ਉਚਾ ਭਗਵਾਨ, ਸਗਲ ਸਮਗਰੀ ਤੁਮ ਰਹਿ ਸੂਤਰ ਤਾਰੀ, ਤੁਮ ਤੇ ਹੋਏ ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾਸ।

ਵਾਹਿਗੁਰੂ ਜੀ ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਜਿੱਠਾਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਾ ਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵੀ ਚਲਾਈ ਤੇਗ ਵਾਹੀ ਦੇਖ ਕੇ ਅਨਠ ਕੀਤਾ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨਾਰੇ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸ ਤਰ੍ਹਾਂ ਸਵਾਸਾ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਐਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਦੇਵ ਤੇਗ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਾਲੋ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਜੀ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਦਕਾ ਆਪ ਜੀ ਦੇ ਸੰਪੂਰਨਤਾ ਦਿਵਸ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਤੋਂ ਲੈ ਕੇ ਗੁਰਮਤਿ ਸਮਾਗਮ ਆਰੰਭੇ ਗਏ ਸਨ ਸ੍ਰੀ ਅਖੰਡ ਪਾਠ ਸਾਹਿਬ

ਅਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਦੇ ਵਿੱਚ ਤੰਦਰੁਸਤੀ ਚੜ੍ਹਦੀਆਂ ਕਲਾ, ਆਪਸੀ ਪਿਆਰ ਦੀ ਦਾਤ ਬਖਸ਼ਿਸ਼ ਕਰਨੀ, ਅੰਮ੍ਰਿਤਮਈ ਬਾਣੀ ਬਾਣੀ ਦੇ ਨਾਲ ਜੁੜ ਕੇ ਰੱਖਣਾ ਜੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ ਬਾਣੀ ਸ਼ੁੱਧ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ। ਆਪ ਜੀ ਦੀਆਂ ਮਿਹਰਾਂ ਸਦਕਾ ਸੰਗਤਾਂ ਵੱਲੋਂ ਪ੍ਰੇਮ ਦੀ ਭੇਟਾ ਹਾਜ਼ਰ ਕੀਤੀ ਗਈ ਹੈ, ਪ੍ਰਵਾਨ ਕਰਕੇ ਲੇਖੇ ਵਿੱਚ ਹਾਜ਼ਰੀ ਲਾਉਣੀ ਜੀਓ। ਦਰ ਘਰ ਦੇ ਪ੍ਰੀਤਵਾਨ ਬੀਬੀ ਸੁਰਜੀਤ ਕੌਰ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀਓ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ ਕੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ। ਰਾਵੀ ਅਤੇ ਰੌਚਕਾ ਸੱਚ ਦੇਵਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪ ਜੀ ਦੇ ਸੋਹਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਖੁਸ਼ੀਆਂ ਬਖਸ਼ਣੀਆਂ, ਕਿਰਤ ਕਰਨ ਦਾ ਨਾਮ ਜਪਣ ਦਾ, ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰਨਾ ਜੀ। ਉਹ ਆਪ ਜੀ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਜੀ, ਬੀਬੀ ਰਜਿੰਦਰ ਕੌਰ ਜੌਹਲ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ। ਗੁਰੂ ਕੇ ਲੰਗਰਾਂ ਵਿੱਚ ਪਿਛਲੇ ਤਿੰਨਾਂ ਚਾਰਾਂ ਦਿਨਾਂ ਤੋਂ ਸੰਗਤਾਂ ਵੱਲੋਂ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਆਪਸੀ ਪਿਆਰ ਦੀ ਦਾਤ ਬਖਸ਼ ਕੇ ਇਸੇ ਤਰ੍ਹਾਂ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀਓ। ਸਹੀ ਪਿਆਰੇ ਮਿਲ ਕਰਾਉਣਾ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਬੇਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਇੱਕ ਬੇਨਤੀ ਹੈ, ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾਇਆ। ਮੰਗਲਵਾਰ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ। ਅੱਜ ਆਪਾਂ ਇਤਿਹਾਸ ਲੜੀ ਵਿਚਾਰ ਕੀਤੀ ਹੈ। ਅਗਲੇ ਐਤਵਾਰ ਨੂੰ ਮਨਾਵਾਂਗੇ ਜੀ। ਅਤੇ ਸੰਗਤਾਂ ਨੂੰ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੀ ਹੈ, ਇੱਕ ਓਂਕਾਰ ਤੋਂ ਲੈ ਕੇ 1430 ਅੰਗਾਂ ਦੇ ਵਿੱਚ ਕੀ ਸਾਨੂੰ ਦਿੱਤਾ ਮਹਾਰਾਜ ਨੇ, ਇਹਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ। ਇੱਕ ਇੱਛਾ ਮਨ 'ਚ ਲੈ ਕੇ ਆਇਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰੋਂ ਦਰਸ਼ਨ ਕਰਨੇ ਆ। ਅਗਲੇ ਐਤਵਾਰ ਸਾਰੀਆਂ ਸੰਗਤਾਂ ਜ਼ਰੂਰ ਹਾਜ਼ਰੀ ਭਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਹਮੇਸ਼ਾ ਦੀ ਤਰ੍ਹਾਂ ਭਾਗਾਂ ਵਾਲੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਹੈ, ਜਿਹਦੇ ਵਿੱਚ ਸਾਨੂੰ ਗਿਆਨੀ ਜੀ ਹੋਣਾ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਇਸ ਬਾਣੀ ਬਾਰੇ। ਹਰ ਗੱਲ ਸਾਨੂੰ ਪ੍ਰੇਮ ਭਾਵਨਾ ਦੇ ਨਾਲ ਸਮਝਾਈ ਆ, ਕਿਉਂਕਿ ਸੇਵਾ ਸ਼ੁਰੂ ਹੀ ਇੱਥੋਂ ਹੁੰਦੀ ਆ। ਸਭ ਤੋਂ ਪਹਿਲਾਂ ਸੇਵਾ ਸੰਗਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ। ਉਸ ਤੋਂ ਬਾਅਦ ਪੌੜੀ ਦਰ ਪੌੜੀ ਜਦੋਂ ਅਸੀਂ ਚੜ੍ਹਦੇ ਜਾਵਾਂਗੇ, ਬਾਣੀ ਸਿੱਖਾਂਗੇ, ਬਾਣੀ ਸੁਣਾਂਗੇ, ਬਾਣੀ ਦੀ ਵਿਚਾਰ ਕਰਾਂਗੇ, ਹੌਲੀ ਹੌਲੀ ਪੌੜੀ ਦਰ ਪੌੜੀ ਸਾਨੂੰ ਕੁਛ ਨਾ ਕੁਛ ਗਿਆਨ ਜ਼ਰੂਰ ਹੋਵੇਗਾ। ਬਹੁਤ ਬਹੁਤ ਧੰਨਵਾਦ ਬੀਬੀਆਂ ਭੈਣਾਂ ਵੀਰਾਂ ਦਾ, ਜਿਨ੍ਹਾਂ ਨੇ ਤਿੰਨਾਂ ਦਿਨਾਂ ਤੋਂ ਸੇਵਾਵਾਂ ਕਰਕੇ ਰੌਲਾਂ ਵੀ ਲਾਈਆਂ ਹਨ ਅਤੇ ਲੰਗਰਾਂ ਵਿੱਚ ਸੇਵਾਵਾਂ ਵੀ ਕੀਤੀਆਂ ਹਨ। ਸਾਡੀਆਂ ਬੀਬੀਆਂ ਨੇ ਖਾਸ ਕਰਕੇ ਰੌਲਾਂ ਵੀ ਲਾਈਆਂ ਨੇ ਔਰ ਲੰਗਰਾਂ ਵਿੱਚ ਵੀ ਸਫਾਈਆਂ ਕੀਤੀਆਂ ਹਨ, ਸੇਵਾਵਾਂ ਕੀਤੀਆਂ ਨੇ। ਔਰ ਭੈਣਾਂ ਨੇ, ਵੀਰਾਂ ਨੇ, ਸਾਰਿਆਂ ਨੇ, ਬੱਚੇ ਬੱਚੀਆਂ ਨੇ ਬੜੇ ਹੀ ਪ੍ਰੇਮ ਭਾਵਨਾ ਨਾਲ ਰੌਲਾਂ ਲਾਈਆਂ ਆ। ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਮਤ ਬੁੱਧ ਬਲ ਬਖਸ਼ੇ। ਬਾਣੀ ਕਹਿੰਦੀ ਹੈ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ। ਤਿਨਕਾ ਮਤਲਬ ਉਹਨਾਂ ਦਾ ਹਰ ਥਾਏ ਪਾਏ, ਹਰ ਕਹਿੰਦੇ ਪਰਮਾਤਮਾ ਨੂੰ। ਜਿਨ ਸਾਵਕ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅਸੀਂ ਮੱਥਾ ਵੀ ਟੇਕਦੇ ਹਾਂ, ਪ੍ਰਕਰਮਾ ਵੀ ਕਰਦੇ ਹਾਂ, ਪਰ ਗੁਰੂ ਦੀ ਗੱਲ ਧਿਆਨ ਨਾਲ ਕਈ ਵਾਰੀ ਨਹੀਂ ਸੁਣਦੇ, ਕਿਉਂਕਿ ਫਰੀਦਾ ਬੋਲੀਏ ਸੱਚ ਧਰਮ, ਤੁਹਾਨੂੰ ਕੀ ਆ ਮੇਰਾ ਸੱਚ ਬੋਲਣਾ, ਝੂਠ ਨਾ ਬੋਲੀਏ ਜੋ ਗੁਰਦੁੱਸੇ ਬਾਹਰ ਮਰੀਦਾ ਜੋਲੀਏ। ਇਸ ਕਰਕੇ ਪਰਮਾਤਮਾ ਸਾਨੂੰ ਸਾਰਿਆਂ ਨੂੰ ਮਤ ਬੋਲ ਬਖਸ਼ੇ, ਤਾਂ ਕਿ ਅਸੀਂ ਗੁਰੂ ਦੀ ਗੱਲ ਸੁਣ ਕੇ ਮੰਨੀਏ। ਹੁਣ ਕੁਛ ਬੇਨਤੀਆਂ ਨੇ, ਅਗਲੇ ਹਫ਼ਤੇ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਨਾਲ ਦਰਬਾਰ ਆਰੰਭ ਹੋ ਗਿਆ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਗੁਰਸਾਗਤੀ ਦਿੱਤੀ ਸੀ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਛਾਪਿਆ ਸੀ, ਕਿਉਂਕਿ ਹੁਣ ਆਪਾਂ ਨੂੰ ਭੁਲੇਖਾ ਪੈ ਜਾਣਾ ਕਿ ਸੰਪੂਰਨਤਾ ਦਿਵਸ ਪਹਿਲਾਂ ਮਨਾ ਲਿਆ ਅਤੇ ਪਹਿਲਾ ਪ੍ਰਕਾਸ਼ ਦਿਹਾੜਾ ਹੁਣ ਵੀ ਮਨਾਉਣ ਲੱਗਿਆ, ਕਿਉਂਕਿ ਪੋਥੀ ਪ੍ਰਵੇਸ਼ ਦਾ ਸਾਲ ਉਹ ਸਾਲ ਹੋ ਰਿਹਾ, ਇਹ ਸਾਲ ਹੋ ਰਿਹਾ, ਇਸ ਕਰਕੇ ਉਹ ਡੇਟਾਂ ਦਾ ਫਰਕ ਆ, ਸਾਲ ਅਲੱਗ ਆ ਉਹ ਲੱਗ ਗਿਆ। ਔਰ ਅਗਲੇ ਹਫ਼ਤੇ ਅਤੇ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਦਿਵਸ ਵੀ ਮਨਾਇਆ ਜਾਵੇਗਾ, ਦੋਨੇ ਪੁਰਬ ਮਨਾਏ ਜਾਣਗੇ। ਆਪਾਂ ਸਾਰੇ ਹੀ ਭੈਣਾਂ ਵੀਰਾਂ ਨੇ ਸ਼ਨੀਵਾਰ ਨੂੰ ਸਮਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਹਨ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਤ ਵਟਾਣੂ ਆਇਆ ਨਿਤ ਚਲਦਾ ਸਾਥ ਦੇਤ। ਆਖਣ ਆਖੇ ਕੇਤੜੇ ਗੁਰਬਿਨ ਬੂਝ ਨਾ ਹੋਏ, ਨਾਮ ਵਡਾਈ ਜੇ ਮਿਲੈ ਪਤ ਰੱਪੈ ਪਤ ਹੋਏ, ਜੋ ਤੁਧ ਪਾਵੈ ਸੇ ਭਲੇ ਖੋਟਾ ਖਰਾ ਨ ਕੋਏ। ਗੁਰ ਸਰਣਾਈ ਛੁੱਟੀਐ ਮਨ ਖੋਟ ਨਿਰਾਸ, ਅਸ਼ਟ ਤਾਤ ਪਾਤ ਸਾਹ ਕੀ ਕਰੀਐ ਸਬਦ ਵਿਰਾਸ, ਆਪੇ ਪਰਖੇ ਪਾਰਥੂ ਪਵੈ ਖਜਾਨੇ ਰਾਸ। ਤੇਰੀ ਕੀਮਤ ਨਾ ਪਵੈ ਸਭ ਦੁਖੀ ਥੋਕ ਵਜਾਏ, ਕਹਿਣੇ ਹਾਥ ਨਾ ਲੱਭਈ ਸੱਚ ਟਿੱਕੈ ਪਤ ਪਾਏ, ਗੁਰਮਤ ਤੂੰ ਸਾਲਾਣਾ ਹੋਰ ਕੀਮਤ ਕਹਿਣ ਨਾ ਜਾਏ। ਜਿਤ ਤਨ

ਆਪੇ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੌ ਕੁੰਟਕਾ ਕਰੀ ਨਾ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ।

ਪ੍ਰਿਤ ਤੁਛ ਕਦੇ ਨਾ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਦੇਗ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗਿਆ ਤੀਰਥ ਗਮਨ ਕਰੇ ਖਟ ਕਰਮਾ ਤੇ ਡੁੱਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਰਸ ਭੋਗਣ ਵਿਸਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਪਾਰ ਰੰਗ ਤਮਾਸੇ ਬਹੁ ਵਿਧੀ ਚਾਹੇ ਲੱਗ ਰਿਹਾ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਣ ਗਿਆ ਬਹੁਤ ਤਨਾਦ ਆਚਾਰ ਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਇਆ ਸਾਜਨ ਸੰਗ ਪਰੀਤ ਲਸਕਰ ਤਰਕਸ

ਹਰ ਇੱਥੇ ਨਿਤ ਧਿਆਇਦਾ ਮਨ ਸਿੰਦੀ ਸੋ ਫਲ ਪਾਇਦਾ ਸਭੇ ਕਾਜ ਸਵਾਰਿਆਂ ਲਾਇਨ ਮਨ ਕੀ ਭੁੱਖ ਜਿਉ ਮੈਂ ਛੱਡਿਆ ਸਭੋ ਤੰਗੜਾ ਦੋਸਾਈ ਸੇਵੀ ਸੱਚੜਾ ਨੌ ਨਿਜ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਛਿਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਤਰਕੈ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਖ ਪਾਤਸ਼ਾਹੀ ਦਸਵੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਵਾਰਸ ਕੇ

0: केवोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਬਣ ਕੇ ਬਣੇ ਵਿੱਚ ਤੇ ਭਾਵੇਂ ਪਵਿੱਤਰ ਵਿੱਚ ਆ ਜੇ ਮਿਲੇ ਆਏ ਸੁਭਨ ਆਏ ਹੈ ਸੁਭਨ ਆਏ ਹੈ ਸੁਭਨ ਆਏ ਸੁਭਨ ਸੁਭਨ ਜਰ ਜੀ ਕੁਰਬਾਨ ਕੇ ਬਣੇ ਵਿੱਚ ਤੇ ਭਾਵੇਂ ਪਵਿੱਤਰ ਵਿੱਚ ਆ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਦੇ ਹੋਏ ਅਥਵਾ ਗਾਇਨ ਕੀਤੇ ਹੋਏ ਹਨ। ਬੜੇ ਬੜੇ ਸ਼ਾਨਦਾਰ ਰਸ ਭਰਪੂਰ ਗਿਆਨ ਦੇ ਤੱਤ ਵੇਤਾ ਭਰੇ ਹੋਏ ਇਹ ਸ਼ਬਦ ਹਨ। ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ ਤੈਸੋ ਪੁੰਨ ਇੱਕ ਗੁਰਸਿੱਖ ਕੇ ਨਿਭਾਏ ਕਰ ਸਿੱਖ ਤੋਂ ਪਲਾਏ ਪਾਣੀ ਭਾਓ ਕਰ ਗੁਰਖੇਤਰ ਅਸਮੇਧ ਜਗ ਫਲ ਇੱਕ ਸਿੱਖ ਕੋ ਜਿਵਾਏ ਕਰ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸੋ ਪੁੰਨ ਇੱਕ ਸਿੱਖ ਸ਼ਬਦ ਕੇ ਸਿਖਾਏ ਕਰ।

ਇਸ ਤਰ੍ਹਾਂ ਧੂੜ ਦੇ ਜਿਹੜੇ ਤਿਣਕੇ ਨੇ ਉਹ ਸਾਰੇ ਧੂੜ ਦਾ ਰੂਪ ਹਨ। ਔਰ ਨਦੀ ਵਿੱਚ, ਸਮੁੰਦਰ ਵਿੱਚ, ਦਰਿਆ ਵਿੱਚ ਪਾਣੀ ਦੇ ਜਿਹੜੇ ਕਤਰੇ ਹਨ ਸਾਰੇ ਪਾਣੀ ਦਾ ਰੂਪ ਹਨ। ਅੱਗ ਦੇ ਲੱਗੇ ਹੋਏ ਢੇਰ ਵਿੱਚ ਸਾਰੇ ਅੱਗ ਦਾ ਹੀ ਰੂਪ ਬਣ ਜਾਂਦੇ ਹਨ। ਇਸੇ ਤਰ੍ਹਾਂ ਐਨ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਵਿੱਚ ਜਦੋਂ ਜੀਵ ਜੋਤ ਵਿੱਚ ਸਮਾ ਜਾਂਦਾ ਹੈ ਫਿਰ ਉਹਨਾਂ ਦੀ ਜੋਤ ਵਿੱਚ ਜਾ ਮਿਲਦਾ ਹੈ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਫਿਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।